ਸਤਿਗੁਰੂ ਡਾਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਗਰੀਆਂ ਆਈਆਂ ਜਾਂ ਤਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ

ਮਗੱਲਾ ਪਹਿਲਾ ਪਹਿਲਾ ਸੁੱਚਾ ਆਪ ਗੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਭਿੱਟਿਓ ਜਾਏ ਸੁੱਚਾ ਹੋਏ ਕਹਿ ਜੇ ਵਿਆ ਲੱਗਾ ਪੜਨ ਸਲੋਕ ਉੱਥੇ ਜਾਈ ਸਟਿਆ।

ਮੈਂ ਦੋਸਤੀ ਭੰਡੂ ਚੱਲੇ ਰਾਹੋ ਪੰਡ ਮੂਆ ਪੰਡ ਭਾਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਭੰਡੋ ਹੀ ਭਾਂਡੇ ਉਪਜੈ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਗਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ

ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਆਪ ਆਪਣਾ ਪਹਿਲੇ ਖਸੰਡੀਐ ਜਾ ਰਹਿਣਾ ਨਾਹੀਂ ਐਤ ਜੱਗ ਤਾਂ ਕਾ ਐਤਗਾਰ ਬੰਡੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਬੁਝੀਐ ਮੂਰਖ ਹੈ ਨਾਲ ਨਾ ਲੁਝੀਐ ਮੂਰਖ ਹੈ ਨਾਲ ਨਾ ਲੁਝੀਐ।

0: ਮਨ ਹੋ ਵਿਸਾਰੀਏ ਆਪਣਾ ਹੱਥੀ ਆਪਣਾ ਆਪੇ ਗੀ ਕਾ ਸਵਾਰੀਏ ਕਾ ਸਵਾਰੀਏ ਕਾ ਸਵਾਰੀਏ
1: ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ

ਸੇਵਿਆ ਸੁਖ ਪਾਇਆ ਸੋ ਸਾਹਿਬ ਦਾ ਸੰਭਾਲੀਆ ਜਿੱਤ ਕੀਤਾ ਪਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੁੱਲ ਨੱਕੀ ਚੇਈ ਦੇ ਲੰਮੇ ਨਗਰ ਨਿਹਾਲੀਐ ਜਿਉਂ ਸਾਹਿਬ ਨਾਲ ਨਹਾਰਿਆ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ

ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ ਊੜਕ ਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾ।

0: ਵਿਦਿਆ ਮਨੁੱਖ ਦੇ ਪਰਛਾਵੇਂ ਦੀ ਤਰ੍ਹਾਂ ਹੈ। ਦੁਨੀਆ ਦੀ ਹਰ ਚੀਜ਼ ਮਨੁੱਖ ਦਾ ਸਾਥ ਛੱਡ ਸਕਦੀ ਹੈ, ਪਰ ਗਿਆਨ ਅਤੇ ਵਿਦਿਆ ਹਮੇਸ਼ਾ ਮਨੁੱਖ ਦੇ ਨਾਲ ਰਹਿੰਦੇ ਨੇ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਆਕਾਸ਼ਵਾਣੀ ਜਲੰਧਰ ਤੋਂ ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਤੁਸੀਂ ਆਪਣਾ ਸੁਣਾਓ।
1: ਬਹੁਤ ਵਧੀਆ ਜੀ।
0: ਆਪਣੇ ਕਹਿੰਦੇ ਹੁੰਦੇ ਨਾ ਵੀ ਕਾਟੋ ਫੁੱਲਾਂ 'ਤੇ ਖੇਡਦੀ, ਕਾਟੋ ਫੁੱਲਾਂ 'ਤੇ ਤਾਂ ਨਹੀਂ ਖੇਡਦੀ ਹੁੰਦੀ, ਪਰ ਉਹ ਇੱਕ ਨਾ ਸੰਬੋਧਨ ਜਿਹੜਾ ਬਣਾ ਲਿਆ ਵੀ ਫੁੱਲ ਕਿਉਂਕਿ ਐਸੀ ਚੀਜ਼ ਹੈ ਸੰਧੂ ਸਾਹਿਬ ਜਿਹੜੇ ਜੀਵਨ ਦੇ ਵਿੱਚ ਖੁਸ਼ੀ ਦਿੰਦੇ ਆ,
1: ਮਹਿਕ
0: ਖਿਲਾਰਦੇ ਹੈ ਵੀ ਫੁੱਲ ਆ ਮਹਿਕ ਨੂੰ ਸੰਭਾਲ। ਲਾਲ ਚੰਦ ਜਮਲਾ ਜੱਟ ਨੇ ਗਾਉਣ ਵੀ ਗਾਇਆ, ਨਹੀਂ ਤੇ ਰੁੱਲ ਜਾਏਗਾ। ਸੋ ਇਸ ਕਰਕੇ ਫੁੱਲਾਂ ਦੀ ਜੇ ਮਹਿਕ ਦੀ ਆਪਾਂ ਗੱਲ ਕਰੀਏ, ਕਿਉਂਕਿ ਅੱਜ ਸਿਰਫ ਮਹਿਕ ਤੱਕ ਸੀਮਤ ਨਹੀਂ ਹੈ, ਫੁੱਲ ਖੇਤੀਬਾੜੀ ਦੇ ਵਿੱਚ ਇੱਕ ਬਹੁਤ ਵਧੀਆ ਵਪਾਰ ਵੀ ਹੈ।
1: ਬਹੁਤ ਵਧੀਆ ਕੰਮ ਹੈ ਜੀ,
0: ਬਹੁਤ ਵਧੀਆ ਕੰਮ ਹੈ
1: ਹਾਂਜੀ, ਚੰਗੇ ਪੈਸੇ ਵੀ ਦੇ ਕੇ ਜਾਂਦਾ ਆ।
0: ਹਾਂ, ਪਰ ਇੱਕ ਜਿਹੜਾ ਆਪਾਂ ਸੰਧੂ ਸਾਹਿਬ ਜ਼ਿਕਰ ਬਹੁਤ ਵਾਰੀ ਕਰਦੇ ਵੀ ਹੁੰਦੇ ਸੱਜਣਾਂ ਨਾਲ ਵੀ ਜਿਹੜੀ ਫੁੱਲਾਂ ਦੀ ਕਾਸ਼ਤਕਾਰੀ ਹੈ ਇਹ ਵਿਆਹ ਸਾਹ ਦੇਖ ਕੇ ਹੁੰਦੀ ਹੈ।
1: ਹਾਂ, ਇਹ ਉਸ ਸਮੇਂ ਜਦੋਂ ਆਪਾਂ ਲੱਗੇ ਵੀ ਲਾਗਤ ਹੋਣੀ ਹੈ, ਉਸ ਹਿਸਾਬ ਨਾਲ ਤਿਆਰ ਕਰੋ ਇਹਨੂੰ।
0: ਹਾਂ, ਜੇ ਤਾਰਾ ਡੁੱਬ ਗਿਆ ਤੇ ਤੁਹਾਡੇ ਫੁੱਲਾਂ ਦਾ ਕੰਮ ਵੀ ਡੁੱਬ ਗਿਆ।
1: ਹਾਂ, ਕਿਉਂਕਿ ਇਹਦਾ ਦੇਖੋ ਭਾਅ ਤਾਂ ਹੁੰਦਾ ਨਹੀਂ।
0: ਹਾਂ,
1: ਇਹ ਤਾਂ ਮੰਡੀ ਦੇ ਹਿਸਾਬ ਨਾਲ ਹੀ, ਮੰਗ ਦੇ ਹਿਸਾਬ ਨਾਲ ਹੀ ਹੈ। ਸੋ ਫੁੱਲ ਆਪਾਂ ਜੇ ਕਹਿੰਦੇ ਹਾਂ ਵੀ ਕਿਸੇ ਜਿਹੜੇ ਤਿਉਹਾਰ 'ਤੇ ਕੰਮ ਆਉਂਦੇ ਹੈਗੇ ਆ, ਕਿਸੇ ਕਾਰਜ ਫੰਕਸ਼ਨਾਂ 'ਚ ਕੰਮ ਆ ਜਾਂਦੇ ਹੈਗੇ ਆ, ਅਤੇ ਹਰ ਤਰ੍ਹਾਂ ਨਾਲ ਜੀਵਨ ਤੋਂ ਲੈ ਕੇ ਮਰਨ ਤੱਕ
0: ਚੱਲਦੇ ਆ ਜੀ,
1: ਫੁੱਲ ਚੱਲਦੇ ਹੈ,
0: ਚੱਲਦੇ ਆ।
1: ਵਿਆਹ ਸ਼ਾਦੀਆਂ 'ਚ ਤਾਂ ਖਾਸ ਕਰਕੇ ਚੱਲਦੇ ਹੈਗੇ।
0: ਹਾਂ, ਇੱਕ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਹੋ ਜਾਂਦਾ ਹੈ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਭਾਈ ਖੇਤੀ ਭਿੰਨਤਾ, ਖੇਤੀ ਭਿੰਨਤਾ ਦੇ ਵਿੱਚ ਜਿਹੜੇ ਹੁਣ ਸਾਡੇ ਸ਼ਹਿਰਾਂ ਦੇ ਲਾਗੇ ਕਿਸਾਨ ਭਰਾ ਹੈ ਜਿਹਨਾਂ ਦੇ ਲਾਗੇ 'ਚ ਅੱਗੇ ਸ਼ਹਿਰ ਪੈਂਦੇ ਹੈ, ਕਿਉਂਕਿ ਸ਼ਹਿਰ ਇੱਕ ਮੰਡੀ ਹੈ, 12 ਮਹੀਨੇ 30 ਦਿਨ ਦੀ ਆਪਾਂ ਮੰਨ ਸਕਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਥੋਂ ਆਪਾਂ ਜਾਂਦੇ ਹਾਂ ਕਿਸੇ ਵੀ ਅਕੀਦੇ 'ਚ, ਹੈ ਨਾ, ਕੋਈ ਬੰਦਾ ਜਾਂਦਾ ਹੈ ਅਤੇ ਉੱਥੇ ਵੀ ਆਪਾਂ ਜਿਹੜਾ ਹੈ ਆਪਣੇ ਸ਼ਰਧਾ ਦੇ ਜਿੱਦਾਂ ਕਹਿੰਦੇ ਹੁੰਦੇ ਹਾਂ ਨਾ, ਹਰ ਇੱਕ ਦੀ ਸ਼ਰਧਾ ਹੁੰਦੀ ਹੈ, ਕੋਈ ਮੰਦਰ ਜਾਂਦਾ ਹੈ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ ਹੈ। ਸੋ ਇਸ ਕਰਕੇ ਅਲੱਗ ਅਲੱਗ ਜਿਹੜਾ ਹੈ, ਪਰ ਉੱਥੇ ਇਹਨਾਂ ਦਾ ਜਿੱਦਾਂ ਕਹਿੰਦੇ ਮਹੱਤਵ ਹੈ। ਸੋ ਉੱਥੇ ਇੱਕ ਬਹੁਤ ਵਧੀਆ ਮੰਡੀ ਹੈ ਸਾਡੇ ਕੋਲ, ਹੈ ਕਿ ਨਹੀਂ? ਅਤੇ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਕਿਉਂਕਿ ਸ਼ਹਿਰਾਂ ਦੇ ਵਿੱਚ ਵਪਾਰ ਦੇ ਕੇਂਦਰ ਅਲੱਗ ਅਲੱਗ ਨੇ, ਵੱਡੇ ਵੱਡੇ ਹੋਟਲ ਹੈ ਜੀ, ਜਾਂ ਲੋਕਾਂ ਨੂੰ ਅੱਜ ਕੱਲ੍ਹ ਸ਼ੌਕ ਹੈ ਵੀ ਭਾਈ ਕੋਈ ਜਨਮ ਦਿਹਾੜਾ ਮਨਾਉਣਾ ਹੈ, ਉਹਨੂੰ ਫੁੱਲਾਂ ਦਾ ਗੁਲਦਸਤਾ ਦੇਣਾ ਹੈ, ਹੈ ਕਿ ਨਹੀਂ?
1: ਆ ਕੋਈ ਆਪਣੇ ਫੰਕਸ਼ਨ ਹੁੰਦਾ ਜੀ ਬਹੁਤ ਵੱਡਾ,
0: ਹਾਂ,
1: ਉੱਥੇ ਜਿਹੜਾ ਮੁੱਖ ਮਹਿਮਾਨ ਆਇਆ ਹੋਵੇ,
0: ਆਹੋ,
1: ਉਹਦਾ ਸਵਾਗਤ ਵੀ ਫੁੱਲਾਂ ਨਾਲ ਕਰਦੇ ਆ ਜੀ,
0: ਬਿਲਕੁਲ ਬਿਲਕੁਲ,
1: ਗੁਲਦਸਤੇ ਨਾਲ,
0: ਹਾਂ,
1: ਵੀ ਕਿੱਡਾ ਵੱਡਾ ਬਣਾਇਆ ਹੈਗਾ।
0: ਸੋ ਇਸ ਕਰਕੇ ਇਹੀ ਹੈ ਕਿ ਫੁੱਲਾਂ ਦੀ ਕਾਸ਼ਤਕਾਰੀ ਜਦੋਂ ਆਪਾਂ ਸੰਧੂ ਸਾਹਿਬ ਜ਼ਿਕਰ ਕਰਦੇ ਹਾਂ, ਹੈ ਕੰਮ ਬਰੀਕੀ ਦਾ, ਕਿਉਂਕਿ ਫੁੱਲਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਬੀਜ, ਬੜੀ ਮਹਿੰਗਾ ਹੈ, ਬਹੁਤ ਜ਼ਿਆਦਾ,
1: ਬਹੁਤ ਮਹਿੰਗਾ ਹੈ,
0: ਬਹੁਤ ਮਹਿੰਗਾ ਹੈ।
1: ਕਈ ਕਿਸਾਨ ਵੀਰ ਬੀਜ ਵੀ ਪੈਦਾ ਕਰਦੇ,
0: ਬੀਜ ਪੈਦਾ ਕਰਦੇ ਹੈ ਜੀ, ਬਿਲਕੁਲ।
1: ਉਹਨਾਂ ਕੰਮ ਹੀ ਦੇਖੋ ਕਿ ਆਪਾਂ ਜਿਹੜੀ ਜ਼ਮੀਨ ਦੀ ਚੋਣ ਕਰਨੀ,
0: ਹਾਂ,
1: ਆਪਣੇ ਇਲਾਕੇ ਦੇ ਹਿਸਾਬ ਨਾਲ ਵੀ ਮੇਰੇ ਇਲਾਕੇ 'ਚ ਕਿਹੜਾ ਫੁੱਲ,
0: ਹਾਂ,
1: ਵਧੀਆ ਪੈਦਾ ਹੁੰਦਾ ਆ ਜੀ। ਫਿਰ ਦੇਖੋ ਮੰਡੀ ਕਰਨ ਦੀ ਗੱਲ ਤਾਂ ਆ ਗਈ, ਕਈ ਕਿਸਾਨ ਵੀਰ ਤਾਂ ਦੂਰ ਦੂਰ ਮੰਡੀਆਂ ਤੱਕ ਵੀ ਜਿਹੜੇ ਲੈ ਜਾਂਦੇ ਆ ਜੀ,
0: ਲੈ ਜਾਂਦੇ,
1: ਫੁੱਲ ਇਹੋ ਜਾਂਦਾ ਕਿ ਜਿਹਨਾਂ ਦੀ ਜਿਵੇਂ ਆਪਣਾ ਜਿਹੜੀ ਸ਼ੈਲਫ ਲਾਈਫ ਹੈ ਨਾ, ਕਾਫੀ ਦੇਰ ਤੱਕ ਰਹਿੰਦੀ ਹੈ ਜੀ,
0: ਰਹਿੰਦੀ ਹੈ ਜੀ। ਅਲੱਗ ਅਲੱਗ ਕਿਸਮਾਂ ਨੇ ਨਾ, ਅਲੱਗ ਅਲੱਗ ਕਿਸਮਾਂ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ 'ਚ ਮੰਡੀਕਾਰੀ ਦੀ ਜਿਹੜੀ ਹੈ ਨਾ, ਹੁਣ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਯਾਰ ਸ਼ਹਿਰ 'ਚ ਕਿਹੜਾ ਲੈ ਕੇ ਜਾਊਗਾ, ਗੱਡੀ 'ਚ ਲੈ ਕੇ ਜਾਵਾਂਗੇ, ਪਰ ਜਿਹੜੇ ਬੰਦੇ ਇਹ ਕੰਮ ਕਰਦੇ ਹੈ, ਵਪਾਰ ਕਰਦੇ ਹੈ, ਇਹ ਬੱਸਾਂ ਵਾਲਿਆਂ ਨਾਲ ਉਹਨਾਂ ਦੇ ਤਾਲੁਕਾਤ ਬਣਾਏ ਹੋਏ ਨੇ,
1: ਬਣਾਉਣੇ ਪੈਂਦੇ ਆ,
0: ਉਹ ਬਣਾਉਣੇ ਪੈਂਦੇ ਹੈ ਉਹ ਭਾਈ, ਕਿਉਂਕਿ ਫੁੱਲਾਂ ਦੇ ਵਿੱਚ ਤੁਸੀਂ ਦੇਖ ਲਓ ਕੋਈ ਬਹੁਤਾ ਵਜ਼ਨ ਤਾਂ ਹੁੰਦਾ ਨਹੀਂ, ਹੈ ਨਾ, ਜਿਹੜੇ ਆਪਾਂ ਭੇਜਣੇ ਹੈ, ਜੇ ਹੁਣ ਇੱਕ ਗੱਟਾ ਪੈਦਾ ਕੀਤਾ, ਦੋ ਗੱਟੇ ਪੈਦਾ

0: ਕੀਤੇ ਹੈ ਜਾਂ ਆਪਾਂ ਬੰਨ ਕੇ ਤੋਰਦੇ ਹਾਂ, ਅਲੱਗ ਅਲੱਗ ਤਰੀਕੇ ਢੰਗ ਤਰੀਕੇ ਹੈਗੇ ਹੈ, ਅਤੇ ਉਹ ਲੋਕ ਬੱਸਾਂ ਵਾਲਿਆਂ ਨਾਲ ਜਿਹੜਾ ਹੈ ਉਹ ਤਾਲਮੇਲ ਰੱਖਦੇ ਹੈ, ਭਾਈ ਮੈਂ ਫਲਾਣੀ ਮੰਡੀ 'ਚ ਜਾ ਕੇ ਭੇਜਣੇ ਹੈ, ਤੂੰ ਇੱਥੋਂ ਲੈ ਜਾ ਅਤੇ ਉੱਥੇ ਫਲਾਣੇ ਬੰਦੇ ਨੇ ਲਾਹ ਲੈਣੇ ਹੈ, ਇਹ ਤਰੀਕਾ ਹੈ।
1: ਤਰੀਕਾ
0: ਸੋ ਇਸ ਕਰਕੇ ਆਪਾਂ ਇਹ ਜ਼ਿਕਰ ਤਾਂ ਕੀਤਾ ਹੈ ਕਿ ਪਹਿਲਾਂ ਤੁਸੀਂ ਫੁੱਲਾਂ ਦੀ ਕਾਸ਼ਤਕਾਰੀ ਤੋਂ ਇਹਦੀ ਮੰਡੀਕਾਰੀ ਲੱਭਣੀ ਬੜੀ ਲਾਜ਼ਮੀ ਹੈ ਕਿ ਮੈਂ ਕਿੱਥੇ ਮੰਡੀ ਕਰਨੀ ਹੈ, ਕਿਹੜੇ ਟਾਈਮ ਦੇ ਉੱਤੇ ਮੰਡੀਕਾਰੀ, ਮੰਡੀਕਾਰੀ ਕਰਨੀ ਕਿੱਦਾਂ ਹੈ।
1: ਹਾਂ, ਖਾਸ ਕਰਕੇ ਜਿਹੜੇ ਬੀਜ ਆ ਨਾ, ਇਹਦਾ ਤੁਸੀਂ ਜਿਹੜਾ ਆਪਾਂ ਕਹਿੰਦੇ ਰੁੜੀ ਆਰਾਮ ਜੀ ਵੀ ਜਿਹੜੀ ਕੰਟਰੈਕਟ ਫਾਰਮਿੰਗ ਹੁੰਦੀ ਹੈ ਨਾ, ਇਹ ਬੜੀ ਕਾਮਯਾਬ ਹੈ ਉਹਦੇ ਵਿੱਚ।
0: ਬਿਲਕੁਲ,
1: ਕਿ ਜਦੋਂ ਆਪਾਂ ਨੂੰ ਪਤਾ ਲੱਗ ਜਾਵੇ ਵੀ ਪੱਕੀ ਮੇਰੀ ਮਾਰਕੀਟ ਹੈਗੀ ਹੈ, ਹੈਗੀ ਕਿਸੇ ਵੀ ਕੀਮਤ 'ਤੇ, ਚਾਹੇ 2 ਪੈਸੇ ਘੱਟ ਮਿਲਦੇ ਹੋਣ, ਪਰ ਤੁਹਾਨੂੰ ਯਕੀਨ ਤਾਂ ਹੈ ਨਾ ਕਿ ਮੈਂ ਜੋ ਚੀਜ਼ ਪੈਦਾ ਕਰੂੰਗਾ ਬੀਜ, ਉਹ ਮੇਰਾ ਲਾਗਤ ਹੋ ਜੂਗੀ ਉਹਦੀ, ਉਹ ਆਪਾਂ ਕਰਕੇ ਰੱਖੀ ਜੀ।
0: ਬਿਲਕੁਲ ਬਿਲਕੁਲ। ਸੋ ਇੱਕ ਤਾਂ ਇਹਦੇ 'ਚ ਖਾਸ ਗੱਲ ਤਾਂ ਇਹੀ ਹੈ ਕਿ ਫੁੱਲਾਂ ਦੀ ਕਾਸ਼ਤਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਜਾਣਦੇ ਹਾਂ ਕਿ ਆਪਣੇ ਕੋਲ ਮਹਿਕਮਾ ਹੈ ਬਾਗਬਾਨੀ ਵਿਭਾਗ, ਉਹਦੇ ਨਾਲ ਜੇ ਆਪਾਂ ਸੰਪਰਕ ਬਣਾ ਕੇ ਇਸ ਖੇਤਰ 'ਚ ਆਈਏ ਤਾਂ ਜ਼ਿਆਦਾ ਬਿਹਤਰ ਹੈ, ਕਿਉਂਕਿ ਇੱਕ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਕਿਉਂਕਿ ਆਪਾਂ ਸਾਰੇ ਜਾਣਦੇ ਕਿ 12 ਮਹੀਨੇ 30 ਦਿਨ ਇਹਨਾਂ ਦੀ ਕਾਸ਼ਤ ਨਹੀਂ ਹੋ ਸਕਦੀ,
1: ਆਕਸੀਜਨ ਹੁੰਦੇ,
0: ਇਹਨਾਂ ਦਾ ਇੱਕ ਸੀਜ਼ਨ ਹੈ, ਉਸੇ ਸੀਜ਼ਨ ਦੇ ਵਿੱਚ ਆਪਾਂ ਕਾਸ਼ਤ ਕਰਨੀ ਹੈ। ਸੋ ਮਹਿਕਮੇ ਵੱਲੋਂ ਬਹੁਤ ਸਾਰੀਆਂ ਸੁਵਿਧਾਵਾਂ ਹੈ, ਜਦੋਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਹਾਂ, ਸਬਜ਼ੀਆਂ ਦੀ ਖੇਤੀ ਦੇ ਉੱਤੇ ਬਹੁਤ ਸਾਰੀਆਂ ਸੁਵਿਧਾਵਾਂ ਨੇ ਸਾਨੂੰ,
1: ਜਿਨ੍ਹਾਂ ਤੋਂ ਵੀ ਹੈਗੀਆਂ,
0: ਉਹੀ ਫੁੱਲਾਂ ਦੇ ਵਿੱਚ ਵੀ ਆਉਂਦਾ ਹੈ, ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਹੈ। ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜੇ ਕੋਈ ਬੰਦਾ ਚਾਹੁੰਦਾ, ਸਾਡਾ ਕਿਸਾਨ ਵੀਰ, ਕਿ ਮੈਂ ਫੁੱਲਾਂ ਦੀ ਕਾਸ਼ਤਕਾਰੀ ਵਾਲੇ ਪਾਸੇ ਜਾਣਾ ਹੈ, ਉਹਨੂੰ ਮਹਿਕਮਾ ਬਾਗਬਾਨੀ ਨਾਲ ਸੰਪਰਕ ਜ਼ਰੂਰ ਸਾਧਣਾ ਚਾਹੀਦਾ, ਕਿਉਂਕਿ ਹੁਣ ਤਾਂ ਹਰ ਜ਼ਿਲ੍ਹਾ ਪੱਧਰ 'ਤੇ ਵੀ ਮਾਹਰ ਬੈਠੇ ਆ ਜੀ,
1: ਹੈਗੇ ਆ,
0: ਹੈ ਕਿ ਨਹੀਂ,
1: ਕਿਸਾਨ ਵੀਰ ਵੀ ਹੈ ਜੀ,
0: ਕਿਸਾਨ ਹੈਗੇ ਜੀ, ਬਿਲਕੁਲ,
1: ਬਹੁਤ ਵਧੀਆ। ਦੇਖੋ ਜੇ ਆਪਾਂ ਕਹੀਏ ਨਾ, ਗਿਆਨ ਦਾ ਸੋਮਾ ਜਿਹੜਾ ਸਾਡਾ ਕਿਸਾਨ ਵੀਰ ਆ,
0: ਹਾਂ,
1: ਜਿਹਦੇ ਕੋਲ ਜਾਓ, ਉਹਦੇ ਕੋਲ ਥੋੜ੍ਹਾ ਸਮਾਂ ਬਿਤਾਓ, ਇੱਕ ਤਾਂ ਤੁਹਾਡਾ ਜਿਹੜਾ ਕਹਿੰਦੇ ਦਾਇਰਾ ਵਧੂਗਾ,
0: ਬਿਲਕੁਲ,
1: ਦੂਜਾ ਕਿ ਤੁਸੀਂ ਗਿਆਨ ਹਾਸਲ ਕਰੋਗੇ ਕਿ ਉਹ ਕੀ ਸਮੱਸਿਆਵਾਂ ਆਈਆਂ ਸੀ ਉਸਨੂੰ ਇਸ ਕੰਮ ਦੇ ਵਿੱਚ,
0: ਬਿਲਕੁਲ,
1: ਕਿਉਂਕਿ ਉਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈਗੀ, ਕੀ ਔਕੜਾਂ ਨੇ ਔਰ ਕਿਸ ਤਰੀਕੇ ਨਾਲ ਆਪਾਂ ਦੂਰ ਕਰਕੇ ਇਸ ਕੰਮ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ।
0: ਦੇਖੋ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਸਿਆਣਾ ਬੰਦਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਸਮੱਸਿਆ ਬਾਰੇ ਸੋਚਦਾ,
1: ਮੈਨੂੰ ਕੀ ਔਕੜਾ ਸੀ
0: ਕਿ ਮੈਨੂੰ ਔਕੜਾਂ, ਇਹ ਪੈਸੇ ਕਈ ਜਿਹੜੇ ਗਿਣਨ ਵਾਲੇ ਪਾਸੇ ਪੈਦੇ, ਲੈ ਵੀ ਮੈਂ ਹੁਣ 50 ਲਾਉਣੇ ਆ ਅਤੇ ਇਹਦੇ 500 ਬਣ ਜਾਣੇ, ਉਹ ਬੰਦੇ ਕਾਮਯਾਬ ਘੱਟ ਹੁੰਦੇ ਆ। ਜਿਹੜਾ ਮਤਲਬ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲਾ ਬੰਦਾ ਹੈ, ਉਹ ਇਹ ਸੋਚਦਾ ਹੈ ਕਿ ਜਿਹੜਾ ਵੀ ਕਿੱਤਾ ਧੰਦਾ ਮੈਂ ਕਰ ਰਿਹਾ ਹਾਂ, ਜਾਂ ਫੁੱਲਾਂ ਦਾ ਕਰ ਰਿਹਾ, ਜਾਂ ਸਬਜ਼ੀਆਂ ਦਾ ਕਰ ਰਿਹਾ, ਇਹ 'ਚ ਜ਼ਮੀਨੀ ਪੱਧਰ 'ਤੇ ਸਾਰੀਆਂ ਸਮੱਸਿਆਵਾਂ ਪਹਿਲਾਂ ਕਿਹੜੀਆਂ ਕਿਹੜੀਆਂ ਹੈ, ਉਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਵੀ ਉਹ ਤੁਹਾਨੂੰ ਜ਼ਿਮੀਦਾਰ ਨੇ ਦੱਸਣੀਆਂ ਨੇ, ਮਾਰ ਤੁਹਾਨੂੰ ਢੰਗ ਤਰੀਕਾ ਦੱਸ ਸਕਦਾ ਹੈ ਵੀ ਭਾਈ ਇਸ ਸੀਜ਼ਨ ਦੇ ਵਿੱਚ ਤੂੰ ਇਸ ਗੇਂਦੇ ਦੀ ਕਾਸ਼ਤ ਕਰ ਲੈ, ਕਿਉਂਕਿ ਹੁਣ ਗੇਂਦੇ ਦੀਆਂ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਕਿਸਮਾਂ ਨੇ ਸਾਡੇ ਕੋਲ, ਗਲੈਡੂਲਸ ਹੈ ਸਾਡੇ ਕੋਲ, ਹੈ ਨਾ, ਅਤੇ ਕੋਸਮੋਸ ਹੈ ਸਾਡੇ ਕੋਲ, ਬਹੁਤ ਸਾਰੇ ਫੁੱਲ ਨੇ ਅਲੱਗ ਅਲੱਗ ਸਮੇਂ ਦੇ ਉੱਤੇ ਕਾਸ਼ਤ ਜਿਹੜੀ ਇਹਨਾਂ ਦੀ ਕੀਤੀ ਜਾਂਦੀ ਹੈ,
1: ਕੱਟ ਫਲਾਵਰ ਹੁੰਦੇ ਜੀ,
0: ਬਿਲਕੁਲ,
1: ਬੜੇ ਕਾਮਯਾਬ,
0: ਉਹ ਬਹੁਤ ਜ਼ਿਆਦਾ ਚੱਲਦਾ ਜੀ,
1: ਸਜਾਵਟ ਵਿੱਚ ਬੜੇ ਕੰਮ ਆਉਂਦੇ ਹੈਗੇ।
0: ਹਾਂ,
1: ਸੋ ਇਹ ਹੈ ਕਿ ਆਪਾਂ ਇਹਦੀ ਫੁੱਲਾਂ ਦੀ ਪਨੀਰੀ ਵੀ ਦੇਖੋ ਰੁੜੀ ਆਰਾਮ ਜੀ ਤਿਆਰ ਹੋ ਜਾਂਦੀ,
0: ਹੋ ਜਾਂਦੀ ਹੈ ਜੀ, ਬਿਲਕੁਲ,
1: ਕਈ ਕਿਸਾਨ ਵੀ ਇਹੀ ਕੰਮ ਕਰਦੇ ਆ ਕਿ ਜਿੱਦਾਂ ਕੋਈ ਬੀਜ ਪੈਦਾ ਕਰਦਾ ਪਿਆ, ਕੋਈ ਫੁੱਲ ਪੈਦਾ ਕਰਦਾ ਪਿਆ, ਕੋਈ ਪਨੀਰੀ ਤਿਆਰ ਕਰਦਾ
0: ਪਿਆ,
1: ਤਾਂ ਕਿ ਇਹਦੇ ਵਿੱਚ ਵੀ ਆਪ ਜਿਹਾ ਕਹਿੰਦੇ ਕਿ ਕਿੰਨੀ ਭਿੰਨਤਾ ਹੈ, ਦੇਖੋ ਆਪਣੇ ਹਿਸਾਬ ਨਾਲ ਆਪਾਂ ਉਹ ਕੰਮ ਕਰ ਸਕਦੇ ਹੈਗੇ।
0: ਦੇਖੋ ਇਹਦੇ 'ਚ ਸਭ ਤੋਂ ਜ਼ਿਆਦਾ ਫਾਇਦਾ ਸੰਧੂ ਸਾਹਿਬ ਇਹ ਹੈ ਕਿ ਜਿੱਦਾਂ ਆਪਣੇ ਕੋਲ ਜੋਤ ਘੱਟਦੀ ਹੈ ਜਾ ਰਹੀ ਹੈ, ਜ਼ਮੀਨੀ ਆਕਾਰ ਨਹੀਂ ਸਾਡੇ ਕੋਲ ਜ਼ਮੀਨ ਦਾ ਉਨਾ, ਸੋ ਇਸ ਕਰਕੇ ਜੇ ਆਪਣੇ ਕੋਲ ਪੈਲੀ ਘੱਟ ਹੈ ਅਤੇ ਫੁੱਲਾਂ ਦੀ ਕਾਸ਼ਤਕਾਰੀ ਵਾਲੇ ਪਾਸੇ ਜਿਹੜਾ ਹੈ ਸਾਡੇ ਲਈ ਬਹੁਤ ਸੰਭਾਵਨਾ ਹੈ,
1: ਛੋਟੇ ਪੱਧਰ ਤੋਂ ਸ਼ੁਰੂ,
0: ਛੋਟੇ ਪੱਧਰ, ਪਰ ਇਹ ਹੈ ਕੰਮ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕੰਮ ਹਮੇਸ਼ਾ ਹੀ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਪਹਿਲਾਂ ਤੁਸੀਂ ਥੋੜ੍ਹਾ ਰਕਬਾ ਲਗਾ ਕੇ ਦੇਖੋ, ਫਿਰ ਤੁਹਾਨੂੰ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ ਜਿਨ੍ਹਾਂ ਦੇ ਬਾਬਤ ਤੁਸੀਂ ਸੋਚਿਆ ਨਹੀਂ ਹੁੰਦਾ, ਉਹ ਤੁਹਾਨੂੰ ਪਤਾ ਲੱਗਦੀਆਂ ਨੇ,
1: ਜੇ ਤਾਂ ਆਪਾਂ ਹੌਲੀ ਹੌਲੀ ਜਿਹਦਾ ਦਾਇਰਾ ਵੱਧਦਾ ਜਾਊਗਾ, ਸਾਡਾ ਗਿਆਨ ਵੱਧਦਾ ਜਾਊਗਾ, ਤੁਸੀਂ ਚੀਜ਼ ਦੇਖੋ ਵਧੀਆ ਪੈਦਾ ਕਰੋਗੇ, ਤੁਹਾਨੂੰ ਲੋਕ ਆਪਣੇ ਆਪ ਚੱਲ ਕੇ ਤੁਹਾਡੇ ਕੋਲ ਆਉਣਗੇ ਜੀ ਕਿ ਫਲਾਣਾ ਕਿਸਾਨ ਹੈ, ਇਹ ਪਨੀਰੀ ਬੜੀ ਵਧੀਆ ਪੈਦਾ ਕਰਦਾ, ਬੀਜ ਬੜੀ ਵਧੀਆ ਪੈਦਾ ਕਰਦਾ।
0: ਦੇਖੋ ਜੀ, ਇਹ ਜਿਹੜਾ ਤੁਸੀਂ ਬੜੀ ਅਹਿਮ ਗੱਲ ਕੀਤੀ ਹੈ ਕਿ ਇਹ ਉਹ ਕਾਸ਼ਤਕਾਰੀ ਹੈ ਜਿਹਦੇ 'ਚ ਤੁਹਾਨੂੰ ਆਪਣਾ ਪਹਿਲਾਂ ਨਾਮ ਸਥਾਪਿਤ ਕਰਨਾ ਪੈਣਾ, ਆਪਣਾ ਨਾਮ ਬਣਾਉਣਾ ਪੈਣਾ, ਫਿਰ ਜੇ ਨਾਮ ਬਣ ਗਿਆ ਫਿਰ ਮੰਡੀਕਾਰੀ ਦੀ ਕੋਈ ਸਮੱਸਿਆ ਨਹੀਂ
1: ਆਉਣੀ।
0: ਚੱਲੀਏ ਆਪਾਂ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਗਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 112ਵੀਂ ਕੜੀ।

ਮਾਨਸਕਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 112ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ ਪਰਿਚੇ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 'ਤੇ ਸਾਡਾ ਮੋਰਨਿੰਗ ਸ਼ੋਅ ਸੋਹਣੀ ਸਵੇਰ ਪ੍ਰਸਾਰਿਤ ਕੀਤਾ ਜਾਏਗਾ। ਸਵੇਰੇ 8:40 'ਤੇ ਤੁਹਾਨੂੰ ਯੋਗ ਦਿਵਸ 'ਤੇ ਆਧਾਰਿਤ ਇੱਕ ਵਿਸ਼ੇਸ਼ ਰੇਡੀਓ ਰਿਪੋਰਟ ਸੁਣਾਵਾਂਗੇ। ਸਵੇਰੇ 9:02 'ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ ਸੁਣੋਗੇ। ਅੱਜ ਦੇ ਪ੍ਰੋਗਰਾਮ 'ਚ ਵਿਦੁਸ਼ੀ ਕਿਸ਼ੋਰੀ ਅਮੋਂਕਰ ਦਾ ਰਾਗ ਅਲਈਆ ਬਿਲਾਵਲ ਵਿੱਚ ਤੁਸੀਂ ਗਾਇਨ ਸੁਣੋਗੇ। 9:30 ਤੁਸੀਂ ਗਜ਼ਲਾਂ ਸਮਾਪਤ ਫਰਮਾਓਗੇ। ਸਵੇਰੇ 10:02 'ਤੇ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਪ੍ਰਸਾਰਿਤ ਕੀਤਾ ਜਾਏਗਾ। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 01812-43-173। 11:05 'ਤੇ ਪ੍ਰਸਾਰਿਤ ਕੀਤਾ ਜਾਏਗਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਗੀਤ ਸੁਣਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੋਏਗਾ 94-655-36-077। ਦੁਪਹਿਰ 12:05 'ਤੇ ਪਰਿਵਾਰਿਕ ਪ੍ਰੋਗਰਾਮ ਵਾਸਤੇ ਵਿਹੜੇ ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਸਿਲਸਿਲਾ ਹੋਏਗਾ ਮਹਿਮਾਨ ਬਰੂਹਾਂ 'ਤੇ। ਇਸ ਤਹਿਤ ਤੁਸੀਂ ਅਸ਼ੋਕ ਗਰੋਵਰ ਅਤੇ ਪ੍ਰਵੀਨ ਗਰੋਵਰ ਹੋਰਾਂ ਦੇ ਨਾਲ ਕੀਤੀ ਮੁਲਾਕਾਤ ਸੁਣੋਗੇ। ਪਕਵਾਨ ਸਿਲਸਿਲਾ ਹੋਏਗਾ, ਗੀਤ ਸੰਗੀਤ ਵੀ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 1:15 ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਤੁਸੀਂ ਫਿਲਮੀ ਗੀਤ ਸੁਣੋਗੇ। ਸਾਡਾ ਇਹ ਪ੍ਰੋਗਰਾਮ 1:15 ਤੋਂ ਲੈ ਕੇ 2:15 ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਦੁਪਹਿਰ 2:30 ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ 'ਚ ਕਲਾਕਾਰ ਹੋਣਗੇ ਸੁਰਜੀਤ ਸਿੰਘ। ਦੁਪਹਿਰ 3:00 ਤੁਸੀਂ ਸਾਡੇ DTH ਚੈਨਲ ਤੋਂ ਸੁਣੋਗੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 'ਤੇ ਸਦਾਬਹਾਰ ਗੀਤ ਪ੍ਰੋਗਰਾਮ ਸੁਣੋਗੇ। ਇਸ ਪ੍ਰੋਗਰਾਮ 'ਚ ਤੁਸੀਂ ਪੁਰਾਣੇ ਫਿਲਮੀ ਗੀਤ ਸੁਣਦੇ ਹੋ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਸ਼ਾਮ 6:30 ਦਾ ਹੋਏਗਾ। ਅੱਜ ਦੇ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਅਵਤਾਰ ਸਿੰਘ ਬਿਲਿੰਗ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ ਹੋਇਆ ਦੇਸ ਪਰਾਇਆ ਇਹਦੀ 12ਵੀਂ ਕੜੀ ਸੁਣੋਗੇ ਅਤੇ ਗੀਤ ਸੰਗੀਤ ਵੀ ਪ੍ਰਸਾਰਿਤ ਕੀਤਾ ਜਾਏਗਾ। ਰਾਤ 7:40 'ਤੇ ਵਿਵਿਧਾ ਪ੍ਰੋਗਰਾਮ 'ਚ ਤੁਸੀਂ ਡਾਕਟਰ ਰੂਪਿਕਾ ਭਨੋਟ ਹੋਰਾਂ ਦੀ ਵਾਰਤਾ ਸੁਣੋਗੇ। ਸ਼ਿਆਮਾ ਪ੍ਰਸਾਦ ਮੁਖਰਜੀ, ਏਕ ਜੀਵਨ ਪਰਿਚੈ। ਰਾਤ 8:00 ਸੁਣੋ ਫਿਲਮੀ ਗੀਤਾਂ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾਏਗਾ। ਰਾਤ 9:30 ਤੁਹਾਨੂੰ ਨਾਟਕ ਸੁਣਾਵਾਂਗੇ ਸਰਹੱਦ। ਰਾਤ 10:02 'ਤੇ ਮੁਸ਼ਾਇਰਾ ਨਸ਼ਰ ਕੀਤਾ ਜਾਏਗਾ। ਸ਼ਿਰਕਤ ਕਰਨ ਵਾਲੇ ਸ਼ਾਇਰ ਹੋਣਗੇ ਮੁਹੰਮਦ ਓਵੈਕ, ਰੇਣੂ ਨਈਅਰ, ਮੁਹੰਮਦ ਅਨਵਾਰ ਆਜ਼ਰ, ਡਾਕਟਰ ਮੁਹੰਮਦ ਜਮੀਲੁਰ ਰਹਿਮਾਨ। ਰਾਤ 10:30 ਤੁਸੀਂ ਵੱਖ ਵੱਖ ਫਨਕਾਰਾਂ ਦੀ ਆਵਾਜ਼ 'ਚ ਗਜ਼ਲਾਂ ਸਮਾਪਤ ਫਰਮਾਓਗੇ।

ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਖਾਮੋਸ਼ੀ ਫਿਲਮ ਦਾ ਗੀਤ ਸੁਣ ਰਹੇ ਸੀ ਜੀ, ਅਤੇ ਬਸ ਕੁਛ ਇੱਦਾਂ ਦੇ ਗੀਤ ਹੋਣਗੇ ਆਲੇ ਦੁਆਲੇ ਦੀ ਜਾਣਕਾਰੀ ਹੋਏਗੀ ਪ੍ਰੋਗਰਾਮ ਸੋਹਣੀ ਸਵੇਰ ਵਿੱਚ, ਜੋ ਕਿ ਇਸ ਵੇਲੇ ਸ਼ੁਰੂ ਹੋ ਚੁੱਕਾ ਹੈ ਅਤੇ 8 ਵਜੇ ਤੱਕ ਚੱਲੇਗਾ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। ਮੈਨੂੰ ਪਤਾ ਹੈ ਜੀ ਕਿ ਹਾਲ ਚਾਲ ਤਾਂ ਤੁਹਾਡੇ ਬਹੁਤ ਵਧੀਆ ਹੋਣਗੇ। ਕੱਲ੍ਹ ਅੰਤਰਰਾਸ਼ਟਰੀ ਯੋਗ ਦਿਵਸ ਸੀ, ਅਸੀਂ ਸਾਰਿਆਂ ਨੇ ਰਲ ਮਿਲ ਕੇ ਕੱਲ੍ਹ ਯੋਗ ਕੀਤਾ, ਅਤੇ ਕੱਲ੍ਹ ਬਹੁਤ ਸਾਰਿਆਂ ਨੇ ਇਰਾਦਾ ਵੀ ਕੀਤਾ ਕਿ ਯਾਰ ਯੋਗ ਦੇ ਇਹ ਆਸਨ, ਇਹ ਪ੍ਰਾਣਾਯਾਮ ਜਿਹੜੇ ਛੁੱਟ ਗਏ ਸੀ ਨਾ, ਹੁਣ ਬਸ ਛੱਡਣੇ ਨੇ। ਹਰ ਰੋਜ਼ ਨਿਤਨੇਮ ਬਣਾ ਲੈਣਾ, ਅਸੂਲ ਬਣਾ ਲੈਣਾ ਕਿ ਸਵੇਰੇ ਉੱਠ ਕੇ, ਸਵੇਰੇ ਜਲਦੀ ਉੱਠ ਕੇ ਯੋਗ ਜ਼ਰੂਰ ਕਰਿਆ ਕਰਨਾ। ਬਸ ਜੀ, ਇਹ ਇਰਾਦਾ ਕਮਜ਼ੋਰ ਨਹੀਂ ਪੈਣ ਦੇਣਾ, ਆਪਣੇ ਪ੍ਰਣ ਨੂੰ ਭੁੱਲਣਾ ਨਹੀਂ, ਯੋਗ ਨੂੰ ਆਪਣੇ ਮਨ ਵਿੱਚ ਵਸਾ ਲੈਣਾ। ਜੇ ਆਪਾਂ ਇੱਦਾਂ ਕਰਾਂਗੇ ਤਾਂ ਫਿਰ ਤੰਦਰੁਸਤੀ ਅਤੇ ਸਕੂਨ ਦਾ ਖਜ਼ਾਨਾ ਸਾਡੇ ਕੋਲ ਹੋਏਗਾ। ਵੈਸੇ ਵੀ ਜੀ, ਕੋਈ ਵੀ ਕੰਮ ਅਸੀਂ ਮਨ ਨਾਲ ਕਰੀਏ ਨਾ, ਤਾਂ ਉਸ ਕੰਮ ਦੀ ਗੱਲ ਹੀ ਵੱਖਰੀ ਹੁੰਦੀ ਹੈ। ਅਤੇ ਇਸ ਵਿਚਾਰ ਨੂੰ ਇੱਕ ਛੋਟੀ ਜਿਹੀ ਕਹਾਣੀ ਹੋਰ ਵੱਡਾ ਕਰਦੀ ਹੈ। ਉਹ ਕਹਾਣੀ ਇੱਦਾਂ ਸੀ ਕਿ ਇੱਕ ਵਾਰ ਨਾ ਜੀ, ਹਥੌੜੇ ਅਤੇ ਚਾਬੀ ਦਾ ਆਪਸ ਵਿੱਚ ਸੰਵਾਦ ਹੋਇਆ, ਗੱਲਬਾਤ ਹੋਈ। ਹਥੌੜਾ ਕਹਿਣ ਲੱਗਾ ਕਿ ਦੇਖ, ਤੂੰ ਵੀ ਲੋਹਾ, ਮੈਂ ਵੀ ਲੋਹਾ, ਮੈਂ ਤੇਰੇ ਨਾਲੋਂ ਕਿੰਨਾ ਮਜ਼ਬੂਤ, ਕਿੰਨਾ ਵੱਡਾ, ਪਰ ਬੜੀ ਅਫਸੋਸ ਦੀ ਗੱਲ ਹੈ ਕਿ ਤੂੰ ਤਾਲੇ ਨੂੰ ਸਕਿੰਟਾਂ ਦੇ ਵਿੱਚ ਖੋਲ੍ਹ ਲੈਂਦੀ, ਅਤੇ ਮੈਨੂੰ ਕਈ ਵਾਰ ਪ੍ਰਹਾਰ ਕਰਨੇ ਪੈਂਦੇ ਨੇ, ਸੱਟਾਂ ਮਾਰਨੀਆਂ ਪੈਂਦੀਆਂ ਨੇ, ਫਿਰ ਜਾ ਕੇ ਮੇਰੇ ਕੋਲੋਂ ਕਿਤੇ ਤਾਲਾ ਖੁੱਲ੍ਹਦਾ। ਇਹ ਇੱਦਾਂ ਕਿਉਂ ਹੈ? ਮੈਂ ਤਾਕਤਵਰ ਹੋਣ ਦੇ ਬਾਵਜੂਦ ਇੰਨਾ ਸਮਾਂ ਕਿਉਂ ਲੈਂਦਾ? ਤਾਂ ਹਥੌੜੇ ਦੇ ਇਸ ਸਵਾਲ 'ਤੇ ਚਾਬੀ ਨੇ ਮੁਸਕਰਾ ਕੇ ਕਿਹਾ ਕਿ ਤੇਰੇ ਅਤੇ ਮੇਰੇ 'ਚ ਫਰਕ ਬਸ ਇੰਨਾ ਹੈ ਕਿ ਤੂੰ ਜ਼ੋਰ ਦਾ, ਤਾਕਤ ਦਾ ਇਸਤੇਮਾਲ ਕਰਦਾ, ਅਤੇ ਮੈਂ ਤਾਲੇ ਦੇ ਹਿਰਦੇ 'ਚ ਉਤਰਦੀ ਹਾਂ, ਅਤੇ ਜਦੋਂ ਮੈਂ ਤਾਲੇ ਦੇ ਹਿਰਦੇ 'ਚ ਉਤਰਦੀ ਹਾਂ, ਉਹ ਉਸੇ ਪਲ ਮੈਨੂੰ ਰਸਤਾ ਦੇ ਦਿੰਦਾ। ਸੋ ਜੀ, ਪ੍ਰੇਮ ਨਾਲ, ਲਗਨ ਨਾਲ ਦੁਨੀਆ ਦੇ ਹਿਰਦੇ 'ਚ ਉਤਰਨ ਦੀ ਕੋਸ਼ਿਸ਼ ਕਰਾਂਗੀ ਨਾ, ਅਤੇ ਹਰ ਕਿਸੇ ਤੋਂ ਸਾਨੂੰ ਪਿਆਰ ਮਿਲੇਗਾ, ਹਰ ਰਸਤੇ 'ਤੇ ਕਾਮਯਾਬੀ ਮਿਲੇਗੀ। ਇਸ ਗੱਲ ਨੂੰ ਪੱਲੇ ਬੰਨ ਲਈਏ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਵਾਕਈ ਜੀ ਵੇਖਣ 'ਚ ਇਹੀ ਲੱਗਦਾ ਹੈ ਕਿ ਜਿੰਨਾ ਇਸ਼ਕ ਕੀਤਾ ਉਹਨਾਂ ਨੂੰ ਜੱਗ ਵਿੱਚ ਰਸਵਾਈਆਂ ਅਤੇ ਤਾਹਨੇ ਮਿਹਣੇ ਮਿਲੇ। ਪਰ ਸੱਚਾਈ ਇਹ ਹੈ ਕਿ ਇਸ਼ਕ ਦੇ ਰੰਗ ਵਿੱਚ ਜਿਹੜੇ ਰੰਗੇ ਗਏ ਨਾ, ਉਹਨਾਂ ਨੇ ਆਪਣੇ ਅੰਦਰ ਦੇ ਹੰਕਾਰ ਅਤੇ ਖੁਦਗਰਜ਼ੀ ਨੂੰ ਸਾੜ ਕੇ ਸੁਰਤ ਦੀ ਐਸੀ ਉੱਚੀ ਅਵਸਥਾ ਹਾਸਿਲ ਕੀਤੀ ਜੋ ਦੁਨੀਆ ਨੂੰ ਦਿਸਦੀ ਨਹੀਂ। ਅਤੇ ਜੱਗ ਵਿੱਚ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਦੀ ਕਮਾਈ ਸੱਚੀ ਨਹੀਂ ਲੱਗਦੀ। ਹੁਣ ਵੇਖ ਲਓ ਜੀ, ਇਨਸਾਨ ਨੇ ਧਰਤੀ 'ਤੇ ਵੱਡੇ ਵੱਡੇ ਕਾਰਖਾਨੇ ਅਤੇ ਇਮਾਰਤਾਂ ਖੜੀਆਂ ਕੀਤੀਆਂ, ਤਰੱਕੀ ਕੀਤੀ। ਪਰ ਇਸ ਤਰੱਕੀ ਬਾਰੇ ਨਾ ਅਸਮਾਨ 'ਚ ਉੱਡਦੇ ਪੰਛੀਆਂ ਨੂੰ ਪੁੱਛ ਕੇ ਵੇਖੋ। ਉਹ ਕਹਿਣਗੇ ਕਿ ਬੰਦੇ ਨੇ ਕਾਹਦੀ ਤਰੱਕੀ ਕੀਤੀ ਹੈ, ਹਵਾ ਇੰਨੀ ਜ਼ਹਿਰੀਲੀ ਕਰ ਦਿੱਤੀ ਹੈ ਕਿ ਸਾਡਾ ਸਾਹ ਲੈਣਾ ਔਖਾ ਹੋ ਗਿਆ, ਆਪ ਵੀ ਮੁਸ਼ਕਿਲ 'ਚ। ਜ਼ਹਿਰੀਲੀ ਹਵਾ ਕਰਕੇ ਹਰ ਸਾਲ 79 ਤੋਂ 81 ਲੱਖ ਲੋਕ ਆਪਣੇ ਸਮੇਂ ਤੋਂ ਪਹਿਲਾਂ ਮਾਰੇ ਜਾਂਦੇ ਨੇ। ਵੇਖਿਆ ਜਾਵੇ ਤਾਂ ਪੰਛੀਆਂ ਦੀ ਇਹ ਸ਼ਿਕਾਇਤ ਤਾਂ ਸਹੀ ਹੈ, ਅਸੀਂ ਤਰੱਕੀ ਦੀ ਦੌੜ ਵਿੱਚ ਆਪਣੀ ਹਵਾ ਨੂੰ ਜ਼ਹਿਰੀਲਾ ਕਰ ਲਿਆ। ਅਤੇ ਬੰਦਾ ਆਪਣੀ ਗਲਤੀ ਨੂੰ ਸੁਧਾਰ ਵੀ ਰਿਹਾ ਜੀ। ਭੋਪਾਲ ਵਿੱਚ ਨਾ ਸਵਾਮੀ ਵਿਵੇਕਾਨੰਦ ਪਾਰਕ ਵਿੱਚ ਹਵਾ ਦੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਐਲਗਈ ਰੁੱਖ ਲਾਏ ਗਏ ਨੇ ਜੋ ਸੋਲਰ ਪਾਵਰ ਨਾਲ ਚੱਲਦੇ ਨੇ। ਇਹਨਾਂ ਐਲਗਈ ਰੁੱਖਾਂ ਵਿੱਚ ਨਾ ਜੀ ਪੱਖੇ ਲੱਗੇ ਨੇ ਜੋ ਆਲੇ ਦੁਆਲੇ ਦੀ ਹਵਾ ਨੂੰ ਖਿੱਚਦੇ ਨੇ, ਹਵਾ 'ਚ ਮੌਜੂਦ ਹਾਨੀਕਾਰਕ ਤੱਤਾਂ ਨੂੰ, ਕਾਰਬਨ ਡਾਈਆਕਸਾਈਡ ਗੈਸ ਨੂੰ ਆਪਣੇ 'ਚ ਸੋਖ ਲੈਂਦੇ ਨੇ ਅਤੇ ਅੰਦਰ ਆਈ ਹਵਾ ਨੂੰ ਸ਼ੁੱਧ ਕਰਕੇ ਆਕਸੀਜਨ 'ਚ ਬਦਲ ਕੇ ਵਾਪਸ ਵਾਤਾਵਰਣ 'ਚ ਭੇਜਦੇ ਨੇ। ਯਾਨੀ ਇਹ ਬੰਦੇ ਵੱਲੋਂ ਬਣਾਇਆ ਗਿਆ ਮਸ਼ੀਨੀ ਐਲਗਈ ਰੁੱਖ 25 ਅਸਲੀ ਰੁੱਖਾਂ ਦੇ ਬਰਾਬਰ ਵਾਤਾਵਰਣ 'ਚ ਆਕਸੀਜਨ ਪੈਦਾ ਕਰਨ ਦਾ ਕੰਮ ਕਰਦਾ। ਅਤੇ ਅੰਦਾਜ਼ਾ ਹੈ ਕਿ ਇੱਕ ਰੁੱਖ ਸਾਲ ਵਿੱਚ 1.5 ਟਨ ਕਾਰਬਨ ਡਾਈਆਕਸਾਈਡ ਆਪਣੇ 'ਚ ਸੋਖ ਕੇ ਵਾਤਾਵਰਣ 'ਚ ਆਕਸੀਜਨ ਵੰਡੇਗਾ। ਸੋ ਜੀ, ਇੱਦਾਂ ਦੀਆਂ ਯੋਗਤਾਂ ਦੇ ਨਾਲ, ਇੱਦਾਂ ਦੀ ਟੈਕਨੋਲੋਜੀ ਦੇ ਨਾਲ ਬੰਦੇ ਨੂੰ ਆਪਣੀ ਇਹ ਗਲਤੀ ਸੁਧਾਰਨੀ ਪਏਗੀ ਜੋ ਗਲਤੀ ਉਹਨੇ ਕੀਤੀ ਹੈ ਤਰੱਕੀ ਕਰਦਿਆਂ ਹਵਾ ਨੂੰ ਜ਼ਹਿਰੀਲਾ ਕਰਨ ਦੀ। ਇਸ ਗਲਤੀ ਨੂੰ ਸੁਧਾਰਨ 'ਚ ਆਪਾਂ ਵੀ ਆਪੋ ਆਪਣਾ ਯੋਗਦਾਨ ਪਾ ਸਕਦੇ ਹਾਂ, ਆਲੇ ਦੁਆਲੇ ਨੂੰ ਹਰਿਆ ਕਰਕੇ, ਬੂਟੇ ਲਾ ਕੇ ਅਤੇ ਉਹਨਾਂ ਬੂਟਿਆਂ ਦਾ ਪਾਲਣ ਪੋਸ਼ਣ ਕਰਕੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਸੁਨਿਧੀ ਚੌਹਾਨ ਦੀ ਆਵਾਜ਼ 'ਚ ਗੀਤ ਸੀ ਜੀ, ਜਿਹਨੂੰ ਸੁਣ ਕੇ ਮਨ ਦੇ ਸਾਰੇ ਫਿਕਰ ਅਤੇ ਮਾਯੂਸੀਆਂ ਉੱਡ ਜਾਂਦੀਆਂ ਨੇ। ਵੈਸੇ ਵੇਖਿਆ ਜਾਵੇ ਤਾਂ ਸੰਗੀਤ ਚੀਜ਼ ਹੀ ਇੱਦਾਂ ਦੀ ਹੈ ਜੋ ਮਨ ਹੌਲਾ ਕਰ ਦਿੰਦੀ ਹੈ ਅਤੇ ਬੰਦਾ ਖੁਸ਼ੀ ਅਤੇ ਚਾਅ ਨਾਲ ਉੱਡਦਾ ਰਹਿੰਦਾ ਹੈ ਜਦੋਂ ਵੀ ਸੰਗੀਤ ਨੂੰ ਸੁਣਦਾ। ਹੁਣ ਇਹ ਗੱਲ ਜਦੋਂ ਮੈਂ ਆਪਣੇ ਦੋਸਤ ਭੋਲੇ ਨੂੰ ਕਹੀ ਨਾ, ਤਾਂ ਭੋਲਾ ਕਹਿੰਦਾ ਕਿ ਭਰਾਵਾ ਚਾਅ ਤਾਂ ਮੇਰੇ 'ਚ ਵੀ ਬੜੇ ਸੀ, ਸਿਰਜਣਾ ਅਤੇ ਕਲਾ ਮੇਰੇ ਵਿੱਚ ਵੀ ਬਹੁਤ ਸੀ, ਅਤੇ ਮੈਂ ਇੰਨਾ ਤਗੜਾ ਕਲਾਕਾਰ ਸੀ ਕਿ ਤੈਨੂੰ ਦੱਸ ਨਹੀਂ ਸਕਦਾ। ਮੈਂ 10-10 ਬੰਦਿਆਂ ਦੀਆਂ ਆਵਾਜ਼ਾਂ ਕੱਢ ਲੈਂਦਾ ਹੁੰਦਾ ਸੀ, ਪਰ ਵਿਆਹ ਤੋਂ ਬਾਅਦ ਨਾ ਹੁਣ ਮੇਰੀ ਆਪਣੀ ਆਵਾਜ਼ ਬੰਦ ਹੋ ਗਈ ਹੈ। ਸੋ ਜੀ, ਕਬੀਲਦਾਰੀ 'ਚ ਭੋਲੇ ਦੀ ਆਵਾਜ਼ ਦੱਬੀ ਗਈ ਹੈ, ਪਰ ਆਪਾਂ ਨਾ ਹੁਣ ਸੋਹਣੀ ਸਵੇਰ ਪ੍ਰੋਗਰਾਮ 'ਚ ਇਤਿਹਾਸ ਦੀ ਆਵਾਜ਼ ਸੁਣਨੀ ਹੈ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹਨਾ ਹੈ ਜੀ, ਸੋ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦਾ ਇਤਿਹਾਸ ਇਹ ਕਹਿੰਦਾ ਜੀ ਕਿ ਸਾਲ 1897 ਵਿੱਚ ਨਾ ਅੱਜ ਦੇ ਹੀ ਦਿਨ ਪੁਣੇ ਵਿੱਚ ਇਨਕਲਾਬੀ ਚਾਪੇਕਰ ਭਰਾਵਾਂ ਦਾਮੋਦਰ ਅਤੇ ਬਾਲ ਕ੍ਰਿਸ਼ਨ ਨੇ ਅੰਗਰੇਜ਼ ਕਮਿਸ਼ਨਰ ਡਬਲਿਊ ਸੀ ਰੈੱਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜੋ ਭਾਰਤੀ ਹਥਿਆਰਬੰਦ ਇਨਕਲਾਬ ਦੀ ਇੱਕ ਵੱਡੀ ਘਟਨਾ ਮੰਨੀ ਜਾਂਦੀ। ਅੱਜ ਦੇ ਹੀ ਦਿਨ ਸਾਲ 1939 ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਤੋਂ ਵੱਖ ਹੋ ਕੇ ਆਲ ਇੰਡੀਆ ਫਾਰਵਰਡ ਬਲਾਕ ਪਾਰਟੀ ਦੀ ਸਥਾਪਨਾ ਕੀਤੀ ਸੀ। ਅੱਜ ਦੇ ਹੀ ਦਿਨ ਸਾਲ 1946 ਵਿੱਚ ਆਜ਼ਾਦੀ ਤੋਂ ਪਹਿਲਾਂ ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਇਤਿਹਾਸਿਕ ਕ੍ਰਿਕਟ ਟੈਸਟ ਮੈਚ ਲੰਡਨ ਦੇ ਲਾਰਡਸ ਮੈਦਾਨ ਵਿੱਚ ਸ਼ੁਰੂ ਹੋਇਆ ਸੀ। ਸਾਲ 2007 ਵਿੱਚ ਅੱਜ ਦੇ ਹੀ ਦਿਨ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਪੁਲਾੜ ਵਿੱਚ ਸਭ ਤੋਂ ਲੰਮਾ ਸਮਾਂ ਬਿਤਾਉਣ ਦਾ ਰਿਕਾਰਡ ਬਣਾ ਕੇ ਧਰਤੀ 'ਤੇ ਵਾਪਸ ਆਈ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਵੇਖੋ ਜੀ, ਦੁਪੱਟਾ ਹੀ ਸਤਰੰਗਾ ਨਹੀਂ ਹੁੰਦਾ, ਮਨ ਵੀ ਸਤਰੰਗਾ ਹੋ ਜਾਂਦਾ ਜਦੋਂ ਰਿਸ਼ਤਿਆਂ 'ਚ ਭਰੋਸਾ ਅਤੇ ਪਿਆਰ ਹੁੰਦਾ, ਜਦੋਂ ਕੰਮ 'ਚ ਤਰੱਕੀ ਮਿਲਦੀ। ਅਤੇ ਇਸ ਵੇਲੇ ਨਾ ਜੀ, ਉਹਨਾਂ ਕਿਸਾਨਾਂ ਦਾ ਮਨ ਸਤਰੰਗਾ ਹੋਇਆ ਪਿਆ ਜਿਨ੍ਹਾਂ ਨੇ ਮੂੰਗੀ ਦੀ ਫਸਲ 'ਤੇ ਆਪਣਾ ਸਮਾਂ ਅਤੇ ਮਿਹਨਤ ਲਾਈ ਸੀ। ਪੰਜਾਬ ਦੀਆਂ ਮੰਡੀਆਂ 'ਚ ਨਾ, ਖਾਸ ਕਰਕੇ ਕੋਟਕਪੂਰਾ ਅਤੇ ਫਰੀਦਕੋਟ ਇਲਾਕੇ 'ਚ ਮੂੰਗੀ ਦੀ ਫਸਲ ਨੂੰ 8,200 ਰੁਪਏ ਪ੍ਰਤੀ ਕੁਇੰਟਲ ਰੇਟ ਮਿਲਿਆ। ਅਤੇ ਇਸ ਵਾਰ ਮੂੰਗੀ ਦਾ ਝਾੜ ਵੀ ਵਧੀਆ ਹੋਇਆ ਦੱਸਦੇ ਨੇ। ਪਿਛਲੇ ਸਾਲ ਨਾਲੋਂ ਨਾ ਇਸ ਸਾਲ ਮੂੰਗੀ ਦੇ ਰੇਟ ਵਿੱਚ 2,000 ਦਾ ਵਾਧਾ ਵੇਖਿਆ ਗਿਆ। ਹੁਣ ਜਿੰਨਾ ਸਿਆਣੇ ਕਿਸਾਨਾਂ ਨੇ ਸਮਝ ਲਿਆ ਕਿ ਯਾਰ, ਇਹ 60 ਤੋਂ 65 ਦਿਨਾਂ ਦੀ ਫਸਲ, ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਵਿਚਕਾਰਲੇ ਸਮੇਂ 'ਚ ਵਿਹਲੇ ਬਹਿਣ ਨਾਲੋਂ ਇਸ ਫਸਲ 'ਤੇ ਕੰਮ ਹੀ ਕਰ ਲਓ। ਜਿਨ੍ਹਾਂ ਨੇ ਇੱਦਾਂ ਦੀ ਸੋਚ ਰੱਖੀ ਨਾ, ਉਹ ਕਿਸਾਨ ਖੱਟ ਗਏ। ਸਿਆਣੇ ਕਹਿੰਦੇ ਨੇ ਜੀ ਕਿ ਸੋਚ ਜਦੋਂ ਚੰਗੇ ਪਾਸੇ ਜਾਂਦੀ ਹੈ ਤਾਂ ਬੰਦਾ ਕੁਛ ਨਾ ਕੁਛ ਖੱਟਦਾ ਜ਼ਰੂਰ ਹੈ। ਅਤੇ ਤੁਹਾਨੂੰ ਦੱਸਾਂ ਜੀ ਕਿ ਸਾਡੇ ਪੰਜਾਬ ਦਾ ਜਿਹੜਾ ਅੰਮ੍ਰਿਤਸਰੀ ਕੁਲਚਾ ਹੈ ਨਾ, ਜਿਸ 'ਤੇ ਸਵਾਦ ਦਾ ਹਰ ਕੋਈ ਦੀਵਾਨਾ, ਜਿਸ ਦਾ ਨਾਂ ਸੁਣ ਕੇ ਤੁਹਾਡੇ ਮੂੰਹ 'ਚ ਪਾਣੀ ਆ ਰਿਹਾ ਇਸ ਵੇਲੇ, ਇਹ ਜਿਹੜਾ ਅੰਮ੍ਰਿਤਸਰੀ ਕੁਲਚਾ ਹੈ ਨਾ, ਇਹ ਪੂਰੀ ਦੁਨੀਆਂ 'ਚ ਮਸ਼ਹੂਰ ਹੋਣ ਜਾ ਰਿਹਾ, ਆਪਣੀ ਪਛਾਣ ਹਾਸਿਲ ਕਰਨ ਜਾ ਰਿਹਾ। ਹੁਣ ਜਦੋਂ ਇਹ ਵੇਖਿਆ ਗਿਆ ਨਾ ਕਿ ਦੂਜੇ ਸੂਬਿਆਂ 'ਚ, ਦੂਜੇ ਮੁਲਕਾਂ 'ਚ ਅੰਮ੍ਰਿਤਸਰੀ ਕੁਲਚੇ ਦੇ ਨਾਂ 'ਤੇ ਕੁਛ ਹੋਰ ਹੀ ਬਣਾ ਦਿੱਤਾ ਜਾਂਦਾ ਹੈ ਅਤੇ ਨਾ ਅੰਮ੍ਰਿਤਸਰੀ ਕੁਲਚੇ ਦਾ ਬਦਨਾਮ ਹੁੰਦਾ, ਉਹ ਸਵਾਦ ਮਿਲਦਾ ਨਹੀਂ, ਇਹ ਸਾਰਾ ਕੁਛ ਵੇਖਦਿਆਂ ਪੰਜਾਬ ਸਰਕਾਰ ਨੇ ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ ਯਾਨੀ ਜੋਗ੍ਰਾਫਿਕਲ ਟੈਗ ਦਵਾਉਣ ਲਈ ਕਾਨੂੰਨੀ ਪ੍ਰਕਿਰਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। GI ਟੈਗ ਨਾਲ ਅੰਮ੍ਰਿਤਸਰੀ ਕੁਲਚਾ ਗਲੋਬਲ ਬ੍ਰਾਂਡ ਬਣੇਗਾ, ਇਹਦੇ ਨਾਂ 'ਤੇ ਕੁਛ ਨਕਲੀ ਨਹੀਂ ਵਿਕੇਗਾ, ਅਤੇ ਇਹ ਲਜ਼ੀਜ਼ ਅੰਮ੍ਰਿਤਸਰੀ ਕੁਲਚਾ ਵਿਸ਼ਵ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗਾ। ਫਿਲਹਾਲ ਜੀ, ਇਹ ਗੀਤ ਤੁਹਾਨੂੰ ਸੁਣਾ ਰਹੇ ਹਾਂ, ਇਹ ਵੀ ਤੁਹਾਨੂੰ ਆਪਣੇ ਵੱਲ ਖਿੱਚੇਗਾ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਸਿਆਣੇ ਕਹਿੰਦੇ ਨੇ ਜੀ ਕਿ ਅੱਜ ਦੇ ਸਮੇਂ 'ਚ ਸਕਾ ਉਹੀ ਹੈ ਜੋ ਔਖੇ ਵੇਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੁੰਦਾ। ਨਹੀਂ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਹੱਸਦੇ ਹੋ ਸੌਖੇ ਹੋ ਤਾਂ ਸਾਰੇ ਤੁਹਾਡੇ ਨਾਲ ਹੁੰਦੇ ਨੇ, ਪਰ ਔਖੇ ਸਮੇਂ 'ਚ ਰੋਂਦੇ ਤੁਸੀਂ ਇਕੱਲੇ ਹੀ ਹੋ ਉਦੋਂ ਸਾਰੇ ਸਾਥ ਛੱਡ ਜਾਂਦੇ ਨੇ। ਵੇਖੋ ਜੀ, ਕੋਈ ਤੁਹਾਡੇ ਨਾਲ ਹੋਵੇ ਨਾ ਹੋਵੇ, ਪਰ ਅਸੀਂ ਨਾ ਜ਼ਿੰਦਗੀ ਦੇ ਨਾਲ ਜ਼ਰੂਰ ਹੋਈਏ। ਜ਼ਿੰਦਗੀ ਦੇ ਹਰ ਫੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਇਹਦਾ ਸ਼ੁਕਰਾਨਾ ਜ਼ਰੂਰ ਕਰੀਏ। ਕੁਝ ਸਾਲ ਪਹਿਲਾਂ ਨਾ ਰਸ਼ੀਆ 'ਚ ਇੱਕ 10 ਮਿੰਟ ਦੀ ਫਿਲਮ ਬਣੀ। ਇਸ ਫਿਲਮ ਨੂੰ ਬੈਸਟ ਫਿਲਮ ਦਾ ਅਵਾਰਡ ਦਿੱਤਾ ਗਿਆ। ਹੁਣ ਲੋਕਾਂ 'ਚ ਉਤਸੁਕਤਾ ਹੋਈ ਕਿ 10 ਮਿੰਟ ਦੀ ਇਹ ਫਿਲਮ ਹੈ, ਇਹਨੂੰ ਬੈਸਟ ਅਵਾਰਡ ਕਿਉਂ ਦਿੱਤਾ ਗਿਆ, ਐਸਾ ਕੀ ਹੈ ਇਸ ਫਿਲਮ ਵਿੱਚ। ਸੋ ਉਸ ਫਿਲਮ ਨੂੰ ਵੇਖਣ ਲਈ ਨਾ ਲੋਕ ਥੀਏਟਰ ਗਏ, ਥੀਏਟਰ ਪੂਰੀ ਤਰ੍ਹਾਂ ਦੇ ਨਾਲ ਭਰ ਗਏ ਸਨ। ਫਿਲਮ ਸ਼ੁਰੂ ਹੋਈ ਅਤੇ ਸ਼ੁਰੂ 'ਚ ਨਾ ਇੱਕ ਸੀਨ ਸੀ ਜਿਹਦੇ 'ਚ ਸਪਾਟ ਛੱਤ ਨੂੰ ਵਿਖਾਇਆ ਗਿਆ ਸੀ। 6 ਮਿੰਟ ਤੱਕ ਉਸੇ ਸਪਾਟ ਛੱਤ ਨੂੰ ਪਰਦੇ 'ਤੇ ਵਿਖਾਇਆ ਗਿਆ। ਲੋਕ ਬੇਚੈਨ ਹੋਣੇ ਸ਼ੁਰੂ ਹੋ ਗਏ। ਉਹ ਕਹਿਣ ਲੱਗੇ ਕਿ ਯਾਰ ਇਹ ਵੀ ਕੋਈ ਫਿਲਮ ਹੈ, 6 ਮਿੰਟ ਲੰਘ ਗਏ ਨੇ, 10 ਮਿੰਟ ਦੀ ਫਿਲਮ ਹੈ, ਛੱਤ ਹੀ ਵਿਖਾਈ ਜਾਂਦੇ ਨੇ। ਕੁਛ ਤਾਂ ਥੀਏਟਰ ਛੱਡ ਕੇ ਜਾਣ ਲੱਗੇ, ਕੁਛ ਹੂਟਿੰਗ ਕਰਨ ਲੱਗੇ ਕਿ ਫਿਲਮ ਬੇਕਾਰ ਹੈ, ਇੰਨੀ ਨੀਰਸ ਹੈ। 6 ਮਿੰਟ ਬਾਅਦ ਕੈਮਰਾ ਛੱਤ ਤੋਂ ਜ਼ਮੀਨ 'ਤੇ ਪਏ ਬਿਸਤਰੇ 'ਤੇ ਪੈਂਦਾ ਹੈ। ਉਸ ਬਿਸਤਰੇ 'ਤੇ 10-12 ਸਾਲ ਦਾ ਬੱਚਾ ਛੱਤ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ। ਉਸ ਬੱਚੇ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਸੀ, ਜਿਸ ਕਰਕੇ ਉਹਦਾ ਸਰੀਰ ਹਰਕਤ ਨਹੀਂ ਕਰ ਪਾ ਰਿਹਾ ਸੀ। ਅਤੇ ਫਿਰ ਸਕਰੀਨ 'ਤੇ ਸਭ ਨੇ ਲਿਖਿਆ ਹੋਇਆ ਪੜ੍ਹਿਆ ਕਿ ਅਸੀਂ ਤੁਹਾਨੂੰ 6 ਮਿੰਟ ਇਹ ਛੱਤ ਵਿਖਾਈ ਅਤੇ ਤੁਸੀਂ ਬੇਚੈਨ ਹੋ ਗਏ, ਪਰ ਇਹ ਬੱਚਾ ਆਉਣ ਵਾਲੇ ਕਿੰਨੇ ਸਾਲ ਇਸ ਛੱਤ ਨੂੰ ਹੀ ਵੇਖਣ ਜੋਗਾ। ਸੋ ਜ਼ਿੰਦਗੀ ਦੀ ਕਦਰ ਕਰੋ, ਜੋ ਵੀ ਮਿਲੇ ਰੱਬ ਦਾ ਸ਼ੁਕਰਾਨਾ ਕਰੋ। ਵਾਕਈ ਜੀ ਬਹੁਤ ਸਾਰੀਆਂ ਮਿਸਾਲਾਂ ਨੇ ਜੋ ਬਿਆਨ ਕਰਦੀਆਂ ਨੇ ਕਿ ਜ਼ਿੰਦਗੀ ਬੜੀ ਕੀਮਤੀ ਨਿਮਤ ਹੈ, ਇਹਦੀ ਕਦਰ ਕੀਤੀ ਜਾਵੇ। ਅਤੇ ਜਿਹੜਾ

ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਹੈ ਨਾ, ਉਹ ਵੀ ਹਾਲਾਤ ਦੀ ਕਦਰ ਕਰਦਿਆਂ, ਆਉਣ ਵਾਲੇ ਸਮੇਂ ਦੀ ਨਬਜ਼ ਸਮਝਦਿਆਂ ਕੰਮ ਕਰ ਰਿਹਾ। ਹੁਣ ਮੌਨਸੂਨ ਆਉਣ ਵਾਲੀ ਹੈ ਜੀ, ਬਰਸਾਤਾਂ ਦਾ ਪਾਣੀ ਕਿਸੇ ਲਈ ਮਾਰੂ ਨਾ ਹੋਵੇ, ਉਹਦੇ ਲਈ ਡਰੇਨੇਜ ਵਿਭਾਗ, ਨਗਰ ਨਿਗਮ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਇਹ ਸਾਰੇ ਜਣੇ ਮਿਲ ਕੇ ਲਗਨ ਨਾਲ ਨਿਕਾਸ ਨਾਲੀਆਂ, ਨਦੀਆਂ ਅਤੇ ਸੀਵਰੇਜ ਪ੍ਰਣਾਲੀ ਦੀ ਸਫਾਈ 'ਤੇ ਕੰਮ ਕਰ ਰਹੇ ਨੇ। 1.62 ਕਰੋੜ ਰੁਪਇਆ ਖਰਚ ਕੀਤਾ ਗਿਆ ਹੈ ਜੀ ਨਾਲਿਆਂ ਅਤੇ ਨਦੀਆਂ ਦੀ ਸਫਾਈ ਦੇ ਕੰਮ 'ਤੇ, ਅਤੇ 30 ਜੂਨ ਤੱਕ ਮੁਕੰਮਲ ਕਰਨ ਲਈ ਬੜੀ ਤੇਜ਼ੀ ਨਾਲ ਉਪਰਾਲੇ ਹੋ ਰਹੇ ਨੇ। ਨਾਲਿਆਂ 'ਚੋਂ ਸਰਕੰਡਾ, ਜੰਗਲੀ ਬੂਟੀ, ਜਲ ਕੁੰਭੀ ਇਹ ਕੱਢੀ ਜਾ ਰਹੀ ਹੈ ਤਾਂ ਕਿ ਇਸ ਇਲਾਕੇ 'ਚ ਹੜ੍ਹ ਵਰਗੇ ਹਾਲਾਤ ਨਾ ਹੋਣ, ਬਾਰਿਸ਼ ਦਾ ਪਾਣੀ ਕਿਸੇ ਦਾ ਨੁਕਸਾਨ ਨਾ ਕਰੇ। ਸੋ ਅਸੀਂ ਆਸ ਕਰਦੇ ਹਾਂ ਜੀ ਕਿ ਸਮੇਂ ਰਹਿੰਦਿਆਂ ਇਸ ਕੰਮ ਨੂੰ ਮੁਕੰਮਲ ਕੀਤਾ ਜਾਏਗਾ, ਅਤੇ ਇਸ ਵਾਰ ਅਸੀਂ ਸਾਰੇ ਬਾਰਿਸ਼ ਦਾ ਮਜ਼ਾ ਹੀ ਲਵਾਂਗੇ, ਬਾਰਿਸ਼ ਸਾਨੂੰ ਦੁਖੀ ਨਹੀਂ ਕਰੇਗੀ। ਸੋ ਇਸ ਵੇਲੇ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਹੋਣਾ ਪਵੇਗਾ। ਇਸੇ ਕਰਕੇ ਸਰਕਾਰ ਦੀਆਂ ਯੋਜਨਾਵਾਂ ਦੇਸ਼ ਦੇ ਨੌਜਵਾਨਾਂ ਮੁਟਿਆਰਾਂ ਨੂੰ ਹੁਨਰਮੰਦ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਚੰਡੀਗੜ੍ਹ ਦੇ ਨਾ 42 ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ 'ਚ ਹੁਨਰ ਆਧਾਰਿਤ ਕੋਰਸਿਸ ਸ਼ੁਰੂ ਕੀਤੇ ਗਏ ਨੇ, ਜਿਨ੍ਹਾਂ 'ਚ ਆਰਟੀਫਿਸ਼ਲ ਇੰਟੈਲੀਜੈਂਸ ਹੈ, ਵੈੱਬ ਐਪਲੀਕੇਸ਼ਨ ਹੈ, ਬੈਂਕਿੰਗ ਹੈ, ਮਾਰਕੀਟਿੰਗ ਹੈ, ਹੈਲਥ ਕੇਅਰ ਹੈ, ਬਿਊਟੀ ਐਂਡ ਵੈਲਨੈਸ ਹੈ, ਫੂਡ ਪ੍ਰੋਡਕਸ਼ਨ ਅਤੇ ਇਲੈਕਟ੍ਰੀਕਲ ਟੈਕਨੋਲੋਜੀ ਦੇ ਨਾਲ ਜੁੜੇ ਵੀ ਸਕਿੱਲਡ ਕੋਰਸਿਸ ਨੇ। ਸੋ ਜੀ, ਇਹਨਾਂ ਖੇਤਰਾਂ 'ਚ ਜਿਹੜੇ ਕੋਰਸਿਸ ਨੇ, ਇਹ ਸਾਡੇ ਬੱਚਿਆਂ ਨੂੰ ਹੁਨਰਮੰਦ ਬਣਾਉਣਗੇ। ਅਤੇ ਪੰਜਾਬ 'ਚ ਜਿਹੜੀਆਂ ਸਰਕਾਰੀ ਮਹਿਲਾ ਕਰਮਚਾਰੀਆਂ ਲਈ ਨਵੀਂ ਨੀਤੀ ਬਣੀ, ਉਹ ਸਰਕਾਰੀ ਮਹਿਲਾ ਕਰਮਚਾਰੀਆਂ ਦੇ ਜੀਵਨ 'ਚ ਥੋੜ੍ਹਾ ਸੰਤੁਲਨ ਲਿਆਏਗੀ। ਸਰਕਾਰ ਵੱਲੋਂ ਇਹ ਫੈਸਲਾ ਹੋ ਗਿਆ ਜੀ ਕਿ ਮਹਿਲਾ ਕਰਮਚਾਰੀਆਂ ਦੀ ਪੋਸਟਿੰਗ ਉਹਨਾਂ ਦੇ ਘਰ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ 'ਚ ਹੋਏਗੀ, ਤਾਂ ਕਿ ਉਹਨਾਂ ਦੇ ਦਫ਼ਤਰ ਅਤੇ ਘਰ ਦੇ ਜੀਵਨ ਵਿੱਚ ਇੱਕ ਸੰਤੁਲਨ ਆ ਸਕੇ। ਬਾਕੀ ਜੀ, ਮਹਿਲਾ ਕਰਮਚਾਰੀਆਂ ਦੇ ਜੀਵਨ 'ਚ ਇੱਦਾਂ ਦਾ ਸੰਤੁਲਨ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਮੇਰਾ ਦੋਸਤ ਭੋਲਾ ਕਹਿੰਦਾ ਹੈ ਕਿ ਮੇਰੇ ਜੀਵਨ ਦਾ ਸੰਤੁਲਨ ਮੇਰੇ ਫੋਨ ਨੇ ਵਿਗਾੜਿਆ ਹੋਇਆ। ਮੈਂ ਫੋਨ ਦੀਆਂ ਰੀਲਾਂ 'ਚ ਇੰਨਾ ਗੁਆਚ ਜਾਂਦਾ ਕਿ ਘਰ ਦੇ ਕੰਮ ਹੀ ਭੁੱਲ ਜਾਂਦਾ। ਅਤੇ ਕਦੇ ਕਦੇ ਮੈਂ ਇਹ ਸੋਚਦਾ ਹੁੰਦਾ ਕਿ ਸ਼ੁਕਰ ਹੈ ਫੋਨ ਬੈਟਰੀ 'ਤੇ ਚੱਲਦਾ, ਜੇ ਕਿਤੇ ਪੈਟਰੋਲ ਡੀਜ਼ਲ 'ਤੇ ਚੱਲਦਾ ਹੁੰਦਾ ਮੈਂ ਤਾਂ ਕੰਗਾਲ ਹੋ ਜਾਂਦਾ। ਫੋਨ 'ਚ ਪੈਟਰੋਲ ਪਵਾਉਣ ਦੇ ਮੇਰੇ ਕੋਲ ਪੈਸੇ ਨਹੀਂ ਸੀ ਹੋਣੇ। ਸੋ ਜੀ, ਭੋਲੇ ਦੀ ਆਪਣੀ ਤਰ੍ਹਾਂ ਦੀ ਸੋਚ ਹੈ, ਪਰ ਇਸ ਵੇਲੇ ਮੇਰੀ ਸੋਚ ਇਹ ਹੈ ਕਿ ਸੋਹਣੀ ਸਵੇਰ ਪ੍ਰੋਗਰਾਮ 'ਚ ਇੱਕ ਗੀਤ ਸੁਣ ਲਿਆ ਜਾਵੇ।

7:43 ਤੇ 15 ਸੈਕਿੰਡ ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ ਤੇ ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣ ਰਹੇ ਹੋ। ਕਹਿੰਦੇ ਨੇ ਜੀ ਕਿ ਸਮਾਂ ਉਹਦਾ ਜਿਹੜਾ ਸਮੇਂ ਦੇ ਨਾਲ ਚੱਲਦਾ, ਜਿਹੜਾ ਹਾਲਾਤ ਦੇ ਮੁਤਾਬਿਕ ਚੱਲਦਾ। ਅਤੇ ਸਾਡੇ ਭਾਰਤ ਵਾਸੀਆਂ ਲਈ ਨਾ ਇਹ ਬੜੇ ਫਖਰ ਦੀ ਗੱਲ ਹੈ ਕਿ ਅਸੀਂ ਵਕਤ ਦੇ ਮੁਤਾਬਿਕ ਟੈਕਨੋਲੋਜੀ ਦੇ ਨਾਲ ਚੱਲ ਰਹੇ ਹਾਂ, ਬਦਲਦੇ ਹਾਲਾਤ ਦੇ ਨਾਲ ਆਪਣੀ ਸੋਚ ਅਤੇ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਹੇ ਹਾਂ। ਹੁਣ ਬਿਜਲੀ ਉਤਪਾਦਨ ਦੀ ਗੱਲ ਕਰ ਲਓ ਜੀ। ਅਸੀਂ ਸਿਰਫ ਰਵਾਇਤੀ ਜਿਹੜੇ ਬਿਜਲੀ ਦੇ ਸਰੋਤ ਨੇ ਆਪਾਂ ਉਹਨਾਂ 'ਤੇ ਹੀ ਨਹੀਂ ਬੈਠੇ, ਅਸੀਂ ਨਵੇਂ ਤਰੀਕੇ ਦੀ ਟੈਕਨੋਲੋਜੀ ਦੇ ਨਾਲ, ਨਵੇਂ ਤਰੀਕਿਆਂ ਦੇ ਨਾਲ ਬਿਜਲੀ ਪੈਦਾ ਕਰ ਰਹੇ ਹਾਂ। ਜੇ ਸੌਰ ਊਰਜਾ ਦੇ ਨਾਲ ਬਿਜਲੀ ਪੈਦਾ ਕਰਨ ਦੀ ਗੱਲ ਕਰੀਏ ਤਾਂ ਅਸੀਂ ਪੂਰੇ ਸੰਸਾਰ ਵਿੱਚ 3 ਨੰਬਰ 'ਤੇ ਆ ਗਏ ਹਾਂ। ਸਾਲ 2025-2026 ਦੇ ਅੰਕੜੇ ਦੱਸਦੇ ਨੇ ਕਿ ਸਾਡੇ ਦੇਸ਼ ਵਿੱਚ 173.525 ਬਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਸੌਰ ਊਰਜਾ ਦੇ ਨਾਲ ਕੀਤਾ ਗਿਆ ਸੀ। ਸਾਲ 2026 ਤੱਕ ਭਾਰਤ ਵਿੱਚ ਕੁੱਲ ਸਥਾਪਿਤ ਸੂਰਜੀ ਊਰਜਾ ਜਿਹੜੀ ਸਮਰੱਥਾ ਹੈ ਨਾ, ਉਹ 157.05 ਗੀਗਾਵਾਟ ਤੱਕ ਪਹੁੰਚ ਗਈ ਹੈ। ਜ਼ਮੀਨਾਂ 'ਤੇ ਜਿਹੜੇ ਅਸੀਂ ਸੋਲਰ ਪਲਾਂਟ ਲਾਏ ਨੇ ਉਹਦੇ ਨਾਲ 118.79 ਗੀਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਛੱਤਾਂ 'ਤੇ ਜਿਹੜੇ ਸੋਲਰ ਪੈਨਲ ਲੱਗੇ ਨੇ ਉਹਦੇ ਨਾਲ 27.88 ਗੀਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਔਰ ਇਹ ਜਿਹੜੀ ਸਮਰੱਥਾ ਹੈ ਨਾ ਸਾਡੀ, ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਦਿਨੋਂ ਦਿਨ ਅਸੀਂ ਇਹਦਾ ਪਸਾਰ ਕਰਦੇ ਜਾ ਰਹੇ ਹਾਂ। ਸੋਹਣੀ ਸਵੇਰ ਪ੍ਰੋਗਰਾਮ 'ਚ ਹੁਣੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ 'ਚ ਜਿਹੜੀ ਸੌਰ ਊਰਜਾ ਹੈ ਉਹਦੀ ਸਥਿਤੀ ਕਿੱਦਾਂ, ਔਰ ਜਿੰਨੇ ਵੀ ਸਾਡੇ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਸੌਰ ਊਰਜਾ 'ਚ ਬਦਲਣ 'ਚ ਕਿੱਦਾਂ ਦੇ ਕੰਮ ਚੱਲ ਰਹੇ ਨੇ, ਇਸ ਬਾਰੇ ਆਓ ਜੀ ਗੱਲਬਾਤ ਕਰੀਏ ਸ਼ੁਭਕਰਮਨ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਜ਼ਿਲ੍ਹਾ ਮੈਨੇਜਰ ਨੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ। ਸ਼ੁਭਕਰਮਨ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਸਾਨੂੰ ਇਹ ਦੱਸੋ ਕਿ ਜਿਹੜੇ ਪੰਜਾਬ ਦੇ ਸਰਕਾਰੀ ਦਫ਼ਤਰ ਨੇ ਇਹਨਾਂ 'ਚ ਸੌਰ ਊਰਜਾ ਦੀ ਇੰਸਟਾ

0: ਇੰਸਟਾਲੇਸ਼ਨ ਦਾ ਕੰਮ ਕਿੱਦਾਂ ਚੱਲ ਰਿਹਾ ਹੈ ਜੀ?
1: ਸਰ ਇਸ ਤਰ੍ਹਾਂ ਹੈ, ਹੁਣ ਜਿਹੜੀ ਆਪਣੀ ਚੱਲ ਰਹੀ ਹੈ ਪ੍ਰੋਗਰਾਮ ਚੱਲ ਰਹੇ ਆ ਗਵਰਨਮੈਂਟ ਬਿਲਡਿੰਗਸ ਤੇ ਸੋਲਰਾਈਜੇਸ਼ਨ ਦੇ ਜਿਹੜੇ ਪ੍ਰੋਗਰਾਮਸ ਹੈ ਇਹਨੂੰ ਆਪਾਂ ਟਾਰਗੇਟ ਕਰ ਰਹੇ ਹਾਂ ਜਿਹੜੀ ਗਵਰਨਮੈਂਟ ਬਿਲਡਿੰਗਸ, ਲਾਈਕ ਐਡਮਿਨਿਸਟ੍ਰੇਸ਼ਨਸ, ਆਫਿਸਿਸ, ਹਸਪੀਟਲ, ਸਕੂਲਸ ਐਂਡ ਅਦਰ ਡਿਪਾਰਟਮੈਂਟਸ ਜਿਹੜੀਆਂ ਵੀ ਗਵਰਨਮੈਂਟ ਦੀਆਂ ਬਿਲਡਿੰਗਸ ਹੈਗੀਆਂ ਨੇ, ਅਸੀਂ ਹੁਣ ਉਹਨਾਂ ਨੂੰ ਟਾਰਗੇਟ ਕਰ ਰਹੇ ਹਾਂ ਤੇ ਉਹਨਾਂ ਨੂੰ ਸੋਲਰਾਈਜੇਸ਼ਨ ਦਾ ਕੰਮ ਕਰ ਰਹੇ ਹਾਂ, ਉਹਨੂੰ ਸੋਲਰੇਸ਼ਨ ਕਰਨ ਕੰਮ ਕਰਨ ਦਾ ਸਟਾਰਟ ਕਰ ਰਹੇ ਹਾਂ ਜੀ।
0: ਸੋ ਬਹੁਤ ਵਧੀਆ ਗੱਲ ਹੈ ਜੀ ਕਿ ਇਹ ਕੰਮ ਸਟਾਰਟ ਹੋਇਆ ਹੈ। ਇਹ ਦੱਸੋ ਕਿ ਕਿੰਨੀ ਕੁ ਦੇਰ ਹੋਈ ਹੈ ਔਰ ਕਿੰਨਾ ਕੁ ਕੰਮ ਹੋ ਚੁੱਕਾ ਹੈ ਜੀ ਸਰਕਾਰੀ ਬਿਲਡਿੰਗਸ ਨੂੰ ਸੌਰ ਊਰਜਾ ਦੇ ਵਿੱਚ ਬਦਲਣ ਦਾ?
1: ਸਰ ਇਸ ਤਰ੍ਹਾਂ ਹੈ, ਹਜੇ ਤਾਂ ਸਟਾਰਟਿੰਗ ਹੀ ਹੈ, ਮਤਲਬ ਕਿ ਮਤਲਬ ਕਾਫੀ ਪ੍ਰੋਜੈਕਟਸ ਪਹਿਲਾਂ ਤੋਂ ਚੱਲ ਰਹੇ ਨੇ, ਬਟ ਹੁਣ ਜਿਹੜੇ ਹੈ ਨਵੇਂ ਆਪਾਂ ਮੇਜਰ ਜਿਹੜੀਆਂ ਡਿਸਟ੍ਰਿਕਟ ਦੀਆਂ ਮੇਜਰ ਬਿਲਡਿੰਗਸ ਨੇ ਲਾਈਕ ਹਸਪੀਟਲਸ, ਐਡਮਿਨਿਸਟ੍ਰੇਸ਼ਨ ਆਫ ਹਸਪੀਟਲ, ਆਫਿਸਿਸ ਤੇ ਜਿਹੜੇ ਸਕੂਲਸ ਹੈ ਉਹਨਾਂ ਨੂੰ ਅਸੀਂ ਹੁਣ ਟਾਰਗੇਟ ਕਰ ਰਹੇ ਹਾਂ ਤੇ ਜਿਨ੍ਹਾਂ ਦਾ ਲੋਡ ਕਾਫੀ ਹੈ, ਜਿਨ੍ਹਾਂ ਦੀ ਕੰਜਮਪਸ਼ਨ ਕਾਫੀ ਹੈ ਇਲੈਕਟ੍ਰਿਸਿਟੀ ਦੀ।
0: ਜੀ, ਸੋ ਵਾਕਈ ਜੀ ਜਿੰਨੇ ਵੀ ਸਾਡੇ ਸਰਕਾਰੀ ਸੈਟਅਪ ਨੇ ਭਾਵੇਂ ਉਹ ਕੋਈ ਦਫ਼ਤਰ ਹੋਣ, ਹਸਪੀਟਲਸ ਹੋਣ, ਸਕੂਲਸ ਹੋਣ, ਉਹਨਾਂ ਦੀ ਬਿਜਲੀ ਦੀ ਖਪਤ ਤਾਂ ਜ਼ਿਆਦਾ ਹੀ ਹੈ। ਇਹ ਦੱਸੋ ਕਿ ਜਦੋਂ ਇਹ ਸਾਰੀ ਇੰਸਟਾਲੇਸ਼ਨ ਕੰਪਲੀਟ ਹੋ ਗਈ, ਬਿਜਲੀ ਦਾ ਜਿਹੜਾ ਖਰਚਾ ਹੈ ਸਰਕਾਰ ਦਾ ਉਹ ਕਿੰਨਾ ਕੁ ਘਟੇਗਾ ਜੀ? ਬਿਜਲੀ ਦੇ ਬਿੱਲ 'ਤੇ ਕਿੰਨਾ ਕੁ ਭਾਰ ਘਟੇਗਾ?
1: ਇਸ ਚੀਜ਼ ਤੇ ਵਰਕ ਚੱਲ ਰਿਹਾ ਹੈ ਵੀ ਸਾਡੇ ਜਿਹੜੀ ਅਕੋਰਡਿੰਗ ਟੂ ਜਿਹੜੇ 70% ਪਹਿਲਾਂ ਜਿਹੜੇ ਆਪਾਂ ਵਰਕ ਜਿਹੜੇ ਇਸ ਤੇ ਵਰਕ ਕੀਤਾ ਸੀਗਾ ਉਹ ਆਪਾਂ 70% ਲੋਡ ਦੇ 70% ਦੇ ਹਿਸਾਬ ਨਾਲ ਪ੍ਰੋਜੈਕਟ ਡਿਜ਼ਾਈਨ ਕੀਤੇ ਸੀਗੇ ਤੇ
0: ਜੀ
1: ਦੈਨ ਹੁਣ ਤਾਂ ਐਸ ਪਰ ਜਿਹੜੇ ਗਵਰਨਮੈਂਟ ਨੋਰਮਸ ਹੈ MNRE ਦੇ ਉਹ ਹੁਣ ਚੇਂਜ ਹੋ ਚੁੱਕੇ ਆ, ਉਹ 100% ਹੋ ਗਏ ਆ, ਬਟ ਇਹਦੇ ਵਿੱਚ ਜਿੰਨੇ ਵੀ ਅਸੀਂ ਕਪੈਸਿਟੀ ਇੰਸਟਾਲ ਕਰਾਂਗੇ ਉਹ ਲੋਡ ਦਾ 70% ਜਿਹੜਾ 70% ਖਰਚਾ ਹੋਊਗਾ ਉਹ ਰਿਡਿਊਸ ਕਰੂਗਾ ਡਿਪਾਰਟਮੈਂਟਸ ਦਾ।
0: ਜੀ, ਯਾਨੀ ਕਿ ਜਿੰਨਾ ਹੁਣ ਬਿਜਲੀ ਦਾ ਖਰਚਾ ਆਉਂਦਾ ਹੈ, ਜੇ 100 ਰੁਪਈਏ ਆਉਂਦਾ ਹੈ ਤਾਂ 70 ਰੁਪਏ ਜਿਹੜਾ ਖਰਚਾ ਉਹ ਘੱਟ ਜਾਣਾ। ਵਾਕਈ ਜੀ ਬੜੀ ਫਾਇਦੇ ਵਾਲੀ ਗੱਲ ਹੈ। ਅੱਛਾ ਸ਼ੁਭਕਰਮਨ ਜੀ, ਕੁਛ ਵੀ ਕੰਮ ਸ਼ੁਰੂ ਕਰਨਾ ਹੋਵੇ ਇੰਨਾ ਸੌਖਾ ਤਾਂ ਹੁੰਦਾ ਨਹੀਂ ਜਦ ਤੱਕ ਤੁਹਾਨੂੰ ਸਾਰਿਆਂ ਦਾ ਸਹਿਯੋਗ ਨਾ ਮਿਲੇ। ਸੋ ਇਹਨਾਂ ਦਫ਼ਤਰਾਂ 'ਚ ਜਿਹੜੀ ਤੁਸੀਂ ਸੋਲਰ ਇੰਸਟਾਲੇਸ਼ਨ ਕਰ ਰਹੇ ਹੋ, ਸੋਲਰ ਇਹ ਪੈਨਲਸ ਲਾ ਰਹੇ ਹੋ, ਇਹਦੇ 'ਚ ਦਫ਼ਤਰਾਂ ਦਾ ਰਿਸਪੋਂਸ ਕਿੱਦਾਂ ਦਾ ਹੈ ਜੀ? ਉਹਨਾਂ ਵੱਲੋਂ ਸਹਿਯੋਗ ਕਿੱਦਾਂ ਦਾ ਮਿਲਦਾ ਹੈ?
1: ਰਿਸਪੋਂਸ ਸਰ ਕਾਫੀ ਉਹਨਾਂ ਦਾ ਬਹੁਤ ਵਧੀਆ ਮਿਲ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਡਿਪਾਰਟਮੈਂਟਸ ਦਾ ਜਿਹੜਾ ਮੇਜਰ ਐਕਸਪੈਂਸਿਸ ਹੈ ਉਹ ਉਹਨਾਂ ਦੇ ਰਿਡਿਊਸ ਹੋ ਜਾਣਗੇ, ਉਹ ਘੱਟ ਜਾਣਗੇ। ਸਭ ਤੋਂ ਜਿਹੜਾ ਕਿ ਹਰ ਇੱਕ ਕੋਈ ਵੀ ਡਿਪਾਰਟਮੈਂਟ ਆ ਉਹਨਾਂ ਦਾ ਮੇਜਰ ਐਕਸਪੈਂਸ ਹੀ ਇਲੈਕਟ੍ਰਿਸਿਟੀ ਦਾ ਹੁੰਦਾ ਆ,
0: ਜੀ
1: ਵੀ ਉਹ ਕਿੱਦਾਂ ਮਤਲਬ ਕਿ ਉਹਨਾਂ ਨੂੰ ਕਾਫੀ ਕਈ ਡਿਪਾਰਟਮੈਂਟ ਸਾਨੂੰ ਵੇਖਣ ਨੂੰ ਮਿਲੇ ਕਿ ਵੀ ਉਹਨਾਂ ਦੇ ਕਾਫੀ ਮਤਲਬ ਕਿ ਇਲੈਕਟ੍ਰਿਸਿਟੀ ਬਿੱਲ ਕਾਫੀ ਮੰਥਸ ਤੋਂ ਪੈਂਡਿੰਗ ਪਏ ਸੀਗੇ, ਜੀ ਸਾਨੂੰ ਵੀ ਦੇਖ ਕੇ ਬੜੇ ਹੈਰਾਨ ਲੱਗਾ ਕਿ ਵੀ ਇੰਨੇ ਇੰਨੇ ਬਿਲਸ ਕਿਵੇਂ ਇਕੱਠੇ ਹੋ ਸਕਦੇ ਨੇ,
0: ਜੀ
1: ਬਟ ਕਾਫੀ ਇਹਨਾਂ ਨੂੰ ਰਿਲੀਫ, ਬਹੁਤ ਵੱਡੀ ਰਿਲੀਫ ਮਿਲੇਗੀ ਡਿਪਾਰਟਮੈਂਟਸ ਨੂੰ ਜਦੋਂ
0: ਜੀ
1: ਵੀ ਪ੍ਰੋਜੈਕਟ ਇੰਸਟਾਲ ਹੋ ਜਾਣਗੇ। ਜੀ ਸਰ,
0: ਜੀ ਸ਼ੁਭਕਰਮਨ ਜੀ, ਇਹ ਦੱਸੋ ਕਿ ਇਹ ਜਿਸ ਟੈਕਨੋਲੋਜੀ ਦੇ ਨਾਲ ਜਿਹੜੇ ਸੋਲਰ ਪੈਨਲਸ ਔਰ ਇਹ ਸੋਲਰ ਇੰਸਟਾਲੇਸ਼ਨ ਕੀਤੀ ਜਾ ਰਹੀ ਹੈ, ਇਹ ਟੈਕਨੋਲੋਜੀ ਕਿੱਦਾਂ ਦੀ ਹੈ ਔਰ ਇਹਦਾ ਜਿਹੜਾ ਰੱਖ ਰਖਾਅ ਦਾ ਖਰਚਾ ਹੈ ਕਿਤੇ ਇਹ ਤਾਂ ਨਹੀਂ ਬਹੁਤ ਜ਼ਿਆਦਾ ਹੋਏਗਾ ਜੀ?
1: ਸਰ ਇਸ ਤਰ੍ਹਾਂ ਹੈ ਹੁਣ ਤਾਂ ਕਾਫੀ ਮਤਲਬ ਕਿ ਚੇਂਜ ਆ ਗਿਆ ਟੈਕਨੋਲੋਜੀ ਦੇ ਵਿੱਚ, ਕਾਫੀ ਵਧੀਆ ਹੋ ਚੁੱਕੀ ਹੈ, ਬਹੁਤ ਹੀ ਲੋ ਇਹਦੇ ਆਪਰੇਸ਼ਨਲ ਕਾਸਟ ਨੇ, ਕੋਈ ਇੰਨਾ ਜ਼ਿਆਦਾ ਕੋਈ ਕੋਈ ਹੈ ਨਹੀਂ ਗਾ ਇਹਨੂੰ ਇਹਦੀ ਮੇਨਟੇਨੈਂਸ ਦਾ ਖਰਚਾ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਜਿਹੜੀ ਗ੍ਰਿਡ ਨੂੰ ਬਹੁਤ ਜ਼ਿਆਦਾ ਰਿਲੀਫ ਮਿਲਦੀ ਹੈ ਇਹਦੇ ਵਿੱਚ, ਜਦੋਂ ਕਿ ਇਹ ਪਲਾਂਟ ਜਦੋਂ ਇੰਸਟਾਲ ਹੋ ਜਾਂਦੇ ਨੇ ਕਾਫੀ ਮਤਲਬ ਕਿ ਜਿਵੇਂ ਕਿ ਰਿਡਿਊਸ ਹੁੰਦੀ ਹੈ ਇਹਨਾਂ ਦਾ ਜਿਹੜਾ ਬਲੈਕਆਊਟ ਦਾ ਰਿਸਕ ਹੈ ਉਹ ਘੱਟ ਜਾਂਦਾ, ਜਿਵੇਂ ਕਿ ਹੁਣ ਆਪਾਂ ਦੇਖ ਸਕਦੇ ਹਾਂ ਡਿਊਰਿੰਗ ਦੀ ਸਮਰਸ ਹਾਈਲੀ ਪੀਕ ਜਦੋਂ ਮਤਲਬ ਕਿ ਇਲੈਕਟ੍ਰਿਸਿਟੀ ਦੀ ਲੋੜ ਹੁੰਦੀ ਹੈ ਤੇ ਉਸ ਦੇ ਵਿੱਚ ਇਹ ਬਹੁਤ ਵੱਡੀ ਰਾਹਤ ਮਿਲੂਗੀ ਆਪਾਂ ਬਿਜਲੀ ਮਹਿਕਮੇ ਨੂੰ ਕਿ ਵੀ ਉਸ ਦੇ ਵਿੱਚ ਬਲੈਕਆਊਟਸ ਦਾ ਜਿਹੜਾ ਰਿਸਕ ਹੈ ਉਹ ਬਹੁਤ ਘੱਟ ਜਾਏਗਾ ਤੇ ਚੀਪ ਐਂਡ ਬੈਸਟ ਸੋਰਸ ਹੈਗਾ ਸਰ, ਇਹਨੂੰ ਦੇਖਿਆ ਜਾਏ ਤੇ ਇਹਦੇ 'ਚ ਕੋਈ ਪੋਲਿਊਸ਼ਨ ਨਹੀਂ ਹੁੰਦਾ ਹੈਗਾ, ਕਾਫੀ ਮਤਲਬ ਕਿ ਜੇ ਆਪਾਂ ਦੇਖੀ ਜਾਈਏ ਆਪਾਂ ਡੀਪਲੀ ਦੇਖੀਏ ਇਹ ਬਹੁਤ ਵਧੀਆ ਮਤਲਬ ਕਿ ਟੈਕਨੋਲੋਜੀ ਹੈ, ਵੀ ਨਾ ਤੇ ਇਹਦੇ ਵਿੱਚ ਕੋਈ ਪ੍ਰਦੂਸ਼ਣ ਹੁੰਦਾ ਆ ਤੇ ਨਾ ਕੋਈ ਇਹਦਾ ਕੋਈ ਜ਼ਿਆਦਾ ਕੋਈ ਓਪਰੇਸ਼ਨਲ ਦਾ ਖਰਚਾ ਆ, ਇਹ ਵਨ ਟਾਈਮ ਇਨਵੈਸਟਮੈਂਟ ਹੈ, ਇੱਕ ਵਾਰੀ ਜਦੋਂ ਇਹਨੂੰ ਅਸੀਂ ਇੰਸਟਾਲ ਕਰ ਦਈਏ ਤੇ ਕਾਫੀ ਲੰਬੇ ਸਮੇਂ ਤੱਕ ਅਸੀਂ ਇਹਦੇ ਬੈਨੀਫਿਟ ਲੈ ਸਕਦੇ ਹਾਂ।
0: ਜੀ ਸ਼ੁਭਕਰਮਨ ਸਿੰਘ ਜੀ, ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਦੱਸਣਾ ਚਾਹੋਗੇ ਕਿ ਹੋਰ ਕਿਹੜੀਆਂ ਕਿਹੜੀਆਂ ਸਕੀਮਸ ਨੇ ਸਰਕਾਰ ਦੀਆਂ ਜਿਹੜੀਆਂ ਸੌਰ ਊਰਜਾ ਨੂੰ ਪ੍ਰਫੁੱਲਿਤ ਕਰਦੀਆਂ ਨੇ ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇਹਦਾ ਇਸਤੇਮਾਲ ਕਰ ਸਕਣ ਜੀ?
1: ਸਰ ਇਸ ਟਾਈਮ ਜਿਹੜਾ ਡਿਪਾਰਟਮੈਂਟ ਵੱਲੋਂ ਸਾਨੂੰ ਜਿਹੜੀ ਨਬਾਰਡ ਦੇ ਕੰਮ ਚੱਲ ਰਹੇ ਨੇ ਸੋਲਰ ਰਿਲੇਸ਼ਨ ਦੇ

0: ਤਿੰਨ ਅਬਾਟ ਵੱਲੋਂ ਸਾਨੂੰ 3 ਸਾਲ ਤੱਕ ਦਾ ਸਮੇਂ ਮਿਲਿਆ, ਜਿਹੜੇ ਕਿ ਆਪਾਂ ਬਿਲਡਿੰਗ ਸਿਲੈਕਟ ਕੀਤੇ ਨੇ, ਜਿਹੜੇ ਵੀ ਆਪਾਂ ਗਵਰਨਮੈਂਟ ਅਦਾਰੇ ਸਿਲੈਕਟ ਕੀਤੇ ਨੇ, 3 ਸਾਲ ਦੇ ਵਿੱਚ ਜਿਹੜੇ ਵੀ ਅਸੀਂ ਟਾਰਗੇਟ ਅਚੀਵ ਕਰਾਂਗੇ ਉਹਨਾਂ ਨੂੰ ਆਪਾਂ।
1: ਜੀ, ਸਰਕਾਰੀ ਅਦਾਰਿਆਂ 'ਚ ਤਾਂ ਚਲੋ 3 ਸਾਲ ਤੱਕ ਇਹ ਸਾਰਾ ਪ੍ਰੋਜੈਕਟ ਮੁਕੰਮਲ ਹੋ ਜਾਏਗਾ, ਸੌਰ ਊਰਜਾ ਹਰ ਪਾਸੇ ਹੋਏਗੀ, ਬਿਜਲੀ ਦਾ ਖਰਚਾ ਘੱਟ ਜਾਏਗਾ, ਪ੍ਰਦੂਸ਼ਣ ਨੂੰ ਵੀ ਉਹਦੇ 'ਚ ਵੀ ਠੱਲ ਪਏਗੀ। ਸਰਕਾਰੀ ਸਕੀਮਸ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ?
0: ਮੈਂ ਦੱਸਣਾ ਚਾਹਾਂਗਾ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਪਕਮਿੰਗ ਮੰਥਸ ਦੇ ਵਿੱਚ ਇਸੇ ਸਕੀਮਾਂ ਨੂੰ ਅਸੀਂ ਦੁਬਾਰਾ ਨਵੇਂ ਰੇਟਾਂ ਦੇ ਨਾਲ ਵੇਖਾਂਗੇ, ਜਿਵੇਂ ਕਿ ਸੋਲਰ ਰਿਲੇਸ਼ਨ ਔਨ ਗਵਰਨਮੈਂਟ ਬਿਲਡਿੰਗਸ, PM ਕੁਸੁਮ, ਸੋਲਰ ਪੰਪਿੰਗ। ਇਹਦੇ ਵਿੱਚ 3 ਕੰਪੋਨੈਂਟ ਹੁੰਦੇ ਨੇ ਸਰ, ਕੰਪੋਨੈਂਟ ਏ, ਕੰਪੋਨੈਂਟ ਬੀ ਐਂਡ ਕੰਪੋਨੈਂਟ ਸੀ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਹੀ ਮਹੀਨਿਆਂ ਦੇ ਵਿੱਚ ਇਹ ਸਕੀਮ ਵੀ ਦੁਬਾਰਾ ਲਾਂਚ ਹੋ ਜਾਏਗੀ, ਤੇ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਵੀ ਉਹ ਵੱਧ ਤੋਂ ਵੱਧ ਇਸ ਸਕੀਮ ਦੇ ਵਿੱਚ ਹਿੱਸਾ ਲੈਣ।
1: ਜੀ, ਸ਼ੁਭਕਰਮਨ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ ਸਾਡੇ ਨਾਲ ਜੁੜਨ ਲਈ। ਸਾਡੇ ਨਾਲ ਸਨ ਜ਼ਿਲ੍ਹਾ ਮੈਨੇਜਰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਸ਼ੁਭਕਰਮਨ ਸਿੰਘ, ਜੋ ਕਿ ਜਲੰਧਰ 'ਚ ਕੰਮ ਕਰ ਰਹੇ ਨੇ ਅਤੇ ਜੋ ਸਾਨੂੰ ਦੱਸ ਰਹੇ ਸਨ ਕਿ ਸਰਕਾਰੀ ਜਿਹੜੀਆਂ ਬਿਲਡਿੰਗਸ ਨੇ ਉਹਦੇ 'ਚ ਸੌਰ ਊਰਜਾ ਦੇ ਨਾਲ ਬਿਜਲੀ ਦਾ ਪ੍ਰਵਾਹ ਚੱਲੇਗਾ, ਜਿਸ ਕਰਕੇ ਖਰਚਾ ਵੀ ਘਟੇਗਾ ਅਤੇ ਪ੍ਰਦੂਸ਼ਣ ਵੀ ਘਟੇਗਾ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਜੱਸੀ ਗਿੱਲ ਹੋਰਾਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ 'ਤੇ। ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਹੁਣ ਬਸ ਇਸ ਪ੍ਰੋਗਰਾਮ 'ਚ ਇੰਨਾ ਕੁ ਸਮਾਂ ਸਾਡੇ ਕੋਲ ਹੈ ਕਿ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਮੌਸਮ ਜਿਹੜਾ ਵਿਭਾਗ ਹੈ ਉਹ ਕੱਲ੍ਹ ਦੇ ਵੱਖ ਵੱਖ ਸ਼ਹਿਰਾਂ ਦੇ ਤਾਪਮਾਨ ਬਾਰੇ ਕੀ ਕਹਿੰਦਾ ਹੈ। ਸੋ ਜੀ, ਚੰਡੀਗੜ੍ਹ ਦਾ ਮੌਸਮ ਵਿਭਾਗ ਇਹ ਕਹਿੰਦਾ ਹੈ ਕਿ ਕੱਲ੍ਹ ਦੇ ਦਿਨ ਬਠਿੰਡਾ 'ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 42.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਪੰਜਾਬ 'ਚ ਘੱਟ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ ਭਾਖੜਾ ਡੈਮ ਨੰਗਲ, ਜਿੱਥੇ ਕਿ 22.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਜੀ ਕਿ ਚੰਡੀਗੜ੍ਹ 'ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 39.8 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 38.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 27.1 ਡਿਗਰੀ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ ਜੀ 39.8 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 29 ਡਿਗਰੀ ਸੈਲਸੀਅਸ। ਅਤੇ ਪਟਿਆਲਾ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਸੀ। ਸੋ ਜੀ, ਅਸੀਂ ਮੌਸਮ ਸੰਬੰਧੀ ਸੂਚਨਾ ਅਤੇ ਹੁਣ ਸਾਨੂੰ ਜੋ ਘੜੀ ਦੀ ਸੂਚਨਾ ਨਾ ਉਹਦੇ ਮੁਤਾਬਿਕ ਚੱਲਣਾ ਪੈਣਾ। ਘੜੀ ਇਹ ਕਹਿ ਰਹੀ ਹੈ ਕਿ ਬਸ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਇੱਥੇ ਖਤਮ ਕਰ ਦਿਓ। ਸੋ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

ਤੁਸੀਂ ਸੋਨੀ ਸਵੇਰ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 8 ਵਜਣ ਵਾਲੇ ਨੇ। ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣ

0: ਵਿਧੀ ਪ੍ਰੀਖਿਆ ਸ਼ੁਰੂ ਕਰੇਗੀ ਅਤੇ ਪੁਰਸ਼ ਹਾਕੀ ਵਿੱਚ ਭਾਰਤ ਨੇ ਐੱਫ ਆਈ ਐੱਚ ਪ੍ਰੋ ਲੀਗ ਰੋਟਰਡਮ ਗੇਮ ਗੇੜ ਦੇ ਆਪਣੇ ਅੰਤਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕੱਲ੍ਹ ਕੋਲਕਾਤਾ ਵਿੱਚ ਸਮੁੰਦਰੀ ਫੌਜ ਦੇ 3 ਸਵਦੇਸ਼ੀ ਤੌਰ 'ਤੇ ਬਣੇ ਜਹਾਜ਼ਾਂ ਦੂਨਾਗਿਰੀ, ਸੰਸ਼ੋਧਨ ਅਤੇ ਆਗਰੇ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ ਹਥਿਆਰਾਂ ਦਾ ਖਰੀਦਦਾਰ ਦੇਸ਼ ਬਣ ਕੇ ਨਹੀਂ ਰਹਿਣਾ ਚਾਹੁੰਦਾ, ਸਗੋਂ ਨਿਰਮਾਤਾ ਬਣਨਾ ਚਾਹੁੰਦਾ ਹੈ।
1: ਭਾਰਤ ਨਿਰਮਾਤਾ ਬਣਨਾ ਚਾਹਤਾ ਔਰ ਜਿਸ ਦਿਨ ਨਿਰਮਾਤਾ ਹੋਗੇ ਨਾ ਉਸ ਦਿਨ ਹਮ ਨਿਰਣਾਇਕ ਵੀ ਹੋਗੇ। ਬੀਤੇ ਵਰਸੋਂ ਮੈਂ 40 ਸੇ ਅਧਿਕ ਮੇਡ ਇਨ ਇੰਡੀਆ ਯੁੱਧਪੋਤ ਔਰ ਪਨਡੁੱਬੀਆਂ ਨੌ ਸੇਨਾ ਮੈਂ ਸ਼ਾਮਿਲ ਹੋਈ ਹੈ। ਵਰਤਮਾਨ ਮੈਂ ਵੀ 45 ਬੜੇ ਨੌ ਸੈਨਿਕ ਪਲੇਟਫਾਰਮ ਨਿਰਮਾਣਾਧੀਨ ਹੈ। ਯਹ ਕੇਵਲ ਸੰਖਿਆ ਨਹੀਂ ਹੈ, ਯਹ ਭਾਰਤ ਕੀ ਔਦਯੋਗਿਕ ਕਸ਼ਮਤਾ ਕਾ ਪ੍ਰਮਾਣ ਹੈ।
0: ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਸਮੁੰਦਰੀ ਸਮਰੱਥਾ ਤੋਂ ਬਿਨਾਂ ਇੱਕ ਵਿਸ਼ਵ ਸ਼ਕਤੀ ਨਹੀਂ ਬਣ ਸਕਦਾ। ਵਿਕਾਸ, ਸੁਰੱਖਿਆ ਅਤੇ ਖੁਸ਼ਹਾਲੀ ਸਿੱਧੇ ਤੌਰ 'ਤੇ ਸਮੁੰਦਰ ਨਾਲ ਜੁੜੇ ਹੋਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ INS ਵਿਕਰਾਂਤ ਨਾਲ ਸ਼ੁਰੂ ਹੋਈ ਆਤਮ ਨਿਰਭਰਤਾ ਦੀ ਯਾਤਰਾ ਇਨ੍ਹਾਂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਹੋਰ ਤੇਜ਼ ਹੋਏਗੀ।
1: INS ਵਿਕਰਾਂਤ ਸੇ ਲੇਕਰ ਆਜ ਤੱਕ ਕੀ ਯਾਤਰਾ ਕੇਵਲ ਨਏ ਯੁੱਧ ਪੋਤੋਂ ਕੀ ਯਾਤਰਾ ਨਹੀਂ ਹੈ, ਇਹ ਭਾਰਤ ਕੀ ਬੜਤੀ ਆਤਮ ਨਿਰਭਰਤਾ ਕੀ ਯਾਤਰਾ ਵੀ ਹੈ। ਇਨਕਾ ਨਿਰਮਾਣ ਭਾਰਤ ਮੈਂ ਹੁਆ ਹੈ, ਇਨਕੀ ਡਿਜ਼ਾਈਨ ਭਾਰਤ ਮੈਂ ਤਿਆਰ ਹੋਈ ਹੈ, ਇਨਕੇ ਨਿਰਮਾਣ ਮੈਂ ਭਾਰਤੀ ਉਦਯੋਗੋਂ ਕੀ ਪ੍ਰਤਿਭਾ ਲਗੀ ਹੈ ਔਰ ਯਹੀ ਨਏ ਭਾਰਤ ਕੀ ਸਭਸੇ ਬੜੀ ਤਾਕਤ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ 2014 ਤੋਂ ਬਾਅਦ ਉਹਨਾਂ ਦੀ ਸਰਕਾਰ ਨੇ ਵੱਡੇ ਨੀਤੀਗਤ ਸੁਧਾਰ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਯੋਗ ਜੀਵਨ ਦੇ ਸਾਰੇ ਖੇਤਰ ਦੇ ਲੋਕਾਂ ਅਤੇ ਵੱਖ ਵੱਖ ਦੇਸ਼ਾਂ ਨੂੰ ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦੇ ਸਾਂਝੇ ਯਤਨ ਵਿੱਚ ਇੱਕਜੁੱਟ ਕਰ ਰਿਹਾ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਇਹ ਦਿਨ ਆਉਣ ਵਾਲੇ ਸਮੇਂ ਵਿੱਚ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਹੋਰ ਲੋਕਾਂ ਨੂੰ ਪ੍ਰੇਰਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਮੱਧ ਪ੍ਰਦੇਸ਼ ਦੇ ਕੁਨੂ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਹਨਾਂ ਨੇ ਭਾਰਤ ਦੀ ਪ੍ਰਮੁੱਖ ਪਹਿਲਕਦਮੀ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਦੌਰੇ ਦੌਰਾਨ ਰਾਸ਼ਟਰਪਤੀ ਨੇ ਪਾਰਕ ਦੇ ਚੀਤਾ ਪ੍ਰਬੰਧਨ ਖੇਤਰ ਦਾ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਉਹਨਾਂ ਨੂੰ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਦੇਸ਼ ਦਾ ਪਹਿਲਾ ਚੀਤਾ ਪੁਨਰਵਾਸ ਸਥਾਨ ਕੁਨੂ, ਇਸ ਦੇ ਢੁਕਵੇਂ ਨਿਵਾਸ ਸਥਾਨ, ਭਰਪੂਰ ਸ਼ਿਕਾਰ ਆਧਾਰ ਅਤੇ ਮੁਕਾਬਲਤਨ ਘੱਟ ਮਨੁੱਖੀ ਦਖਲ ਅੰਦਾਜ਼ੀ ਕਾਰਨ ਪ੍ਰੋਜੈਕਟ ਚੀਤਾ ਤਹਿਤ ਵਿਕਸਿਤ ਕੀਤਾ ਗਿਆ ਹੈ। ਨਵੰਬਰ 2025 ਵਿੱਚ ਰਾਸ਼ਟਰਪਤੀ ਮੁਰਮੂ ਦੇ ਅਫਰੀਕੀ ਦੇਸ਼ ਬੋਤਸਵਾਨਾ ਦੇ ਦੌਰੇ ਦੌਰਾਨ 8 ਚੀਤਿਆਂ ਦਾ ਪ੍ਰਤੀਕਾਤਮਕ ਤਬਾਦਲਾ ਕੀਤਾ ਗਿਆ ਸੀ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿੱਚ ਸਾਈਬਰ ਸੁਰੱਖਿਆ, ਡਿਜੀਟਲ ਖਤਰਿਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲੋਂ ਪੈਦਾ ਹੋਣ ਵਾਲੇ ਜ਼ੋਖਮਾਂ ਅਤੇ ਹੋਰ ਗੈਰ ਰਵਾਇਤੀ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕੀਤੀ ਜਾਏਗੀ। ਪ੍ਰਤੀਨਿਧ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਅਤੇ ਸੂਚਨਾ ਅਤੇ ਸੰਚਾਰ ਤਕਨੋਲੋਜੀਆਂ ਦੀ ਸੁਰੱਖਿਅਤ ਵਰਤੋਂ ਨਾਲ ਸੰਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕਰਨਗੇ। ਇਸ ਮੀਟਿੰਗ ਵਿੱਚ ਭਾਰਤ, ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਸੁਰੱਖਿਆ ਮੁਖੀ ਸ਼ਾਮਲ ਹੋਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRN ਜਲੰਧਰ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਰਾਸ਼ਟਰੀ ਪੱਧਰ ਦੀ ਇਹ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ ਵਿੱਚ ਕੰਪਿਊਟਰ ਆਧਾਰਿਤ ਟੈਸਟ CBT ਮੋਡ ਵਿੱਚ ਕਰਾਈ ਜਾਏਗੀ। UGC ਨੈੱਟ ਪ੍ਰੀਖਿਆ ਜੂਨੀਅਰ ਰਿਸਰਚ ਫੈਲੋਸ਼ਿਪ, ਸਹਾਇਕ ਪ੍ਰੋਫੈਸਰਾਂ ਦੇ ਅਹੁਦਿਆਂ ਅਤੇ PhD ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਰਾਈ ਜਾਂਦੀ ਹੈ। NTA ਨੇ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸੰਬੰਧਿਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਪ੍ਰੀਖਿਆ ਦੀ ਤਰੀਕ, ਸ਼ਿਫਟ, ਸਮਾਂ ਅਤੇ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। NTA ਨੇ ਨੀਟ UGC 2026 ਮੁੜ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਸ਼ਨ ਪੱਤਰ ਟੈਲੀਗ੍ਰਾਮ 'ਤੇ ਲੀਕ ਹੋਇਆ ਸੀ। NTA ਨੇ ਕਿਹਾ ਕਿ ਪ੍ਰੀਖਿਆ ਸਖ਼ਤ ਸੁਰੱਖਿਆ ਦਰਮਿਆਨ ਸਫਲਤਾਪੂਰਵਕ ਕਰਾਈ ਗਈ ਹੈ। ਏਜੰਸੀ ਨੇ ਕਿਹਾ ਕਿ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਹੋਰ ਏਜੰਸੀਆਂ ਦੇ

0: ਯੋਗ ਨਾਲ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। NTA ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਿਰਫ ਅਧਿਕਾਰਤ ਸਰੋਤਾਂ ਤੋਂ ਹੀ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ ਹੈ। CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਅਨੁਸਾਰ 87% ਤੋਂ ਵੱਧ ਅਰਜ਼ੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦੋਂ ਕਿ ਬਾਕੀ ਦੇ ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਨੇ ਕਿਹਾ ਕਿ ਈਰਾਨ ਨਾਲ ਗੱਲਬਾਤ 'ਚ ਪ੍ਰਗਤੀ ਹੋ ਰਹੀ ਹੈ। ਅਮਰੀਕਾ ਅਤੇ ਈਰਾਨ ਦੇ ਸੀਨੀਅਰ ਡੈਲੀਗੇਟਸ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਸਵਿਟਜ਼ਰਲੈਂਡ ਵਿੱਚ ਗੱਲਬਾਤ ਕਰ ਰਹੇ ਨੇ। ਲੇਕ ਲਿਊਸਨ ਨੇੜੇ ਬਰਗੇਨਸਟੋਕ ਰਿਸੋਰਟ ਵਿਖੇ ਗੱਲਬਾਤ ਤੋਂ ਪਹਿਲਾਂ JD ਵੈਂਸ ਨੇ ਕਿਹਾ ਕਿ ਪਹਿਲਾਂ ਹੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਨੇ ਅਤੇ ਹੋਰ ਪ੍ਰਗਤੀ ਦੀ ਉਮੀਦ ਹੈ। ਗੱਲਬਾਤ ਦਾ ਮੁੱਖ ਕੇਂਦਰ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਹੈ। ਇਸਰਾਈਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ ਬਣਾਈ ਰੱਖਣ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ ਕੱਲ੍ਹ ਰੋਟਰਡਮ ਵਿਖੇ FIH ਪ੍ਰੋ ਲੀਗ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਜਿੰਦਰ ਸਿੰਘ ਨੇ ਗੋਲ ਕੀਤੇ। ਭਾਰਤੀ ਟੀਮ ਦੇ ਸਟੈਂਡ ਇਨ ਕਪਤਾਨ ਹਾਰਦਿਕ ਸਿੰਘ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਸ਼ਾਨਦਾਰ ਪ੍ਰਾਪਤੀ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਅਤੇ ਉਹਨਾਂ ਨੇ ਟੀਮ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਿੱਤ ਕਈ ਨੌਜਵਾਨ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਭਾਰਤ ਨੇ ਕੱਲ੍ਹ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਨੇਸ਼ਨਸ ਕੱਪ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਅਤੇ ਸੁਨੀਰਿਤਾ ਟੋਪੂ ਨੇ ਗੋਲ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸੁਰੇਸ਼ ਅਈਅਰ ਉਪ ਕਪਤਾਨ ਹੋਣਗੇ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਵਿੱਚ ਰੋਹਿਤ ਸ਼ਰਮਾ, KL ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ 14 ਜੁਲਾਈ ਨੂੰ ਐਜਬੈਸਟਨ ਵਿਖੇ ਸ਼ੁਰੂ ਹੋਏਗੀ। ਕ੍ਰਿਕਟ ਵਿੱਚ ਇੰਡੀਆ A ਨੇ ਕੱਲ੍ਹ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ A ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਬਣਾਈਆਂ। ਜਵਾਬ ਵਿੱਚ ਸ੍ਰੀਲੰਕਾ A ਦੀ ਟੀਮ 47.1 ਓਵਰਾਂ ਵਿੱਚ 311 ਦੌੜਾਂ 'ਤੇ ਹੀ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੂ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਹਨਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਅੱਜ ਤੋਂ UGC NET June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਹੁਣ ਸੁਣੋ, ਕੱਲ੍ਹ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਇੱਕ ਵਿਸ਼ੇਸ਼ ਰਿਪੋਰਟ।
2: ਹਰ ਸਾਲ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾਂਦਾ ਹੈ।
3: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सब

0: ਇਸ ਪਾਸੇ ਸਮਾਜ ਸੇਵੀ ਸੰਸਥਾਵਾਂ, ਸਰਕਾਰਾਂ ਅਤੇ ਆਮ ਲੋਕ ਬਹੁਤ ਜ਼ਿਆਦਾ ਧਿਆਨ ਦੇਣ ਲੱਗ ਪਏ ਹਨ। ਇਸ ਸੰਬੰਧੀ ਜਾਗਰੂਕ ਹੋਣ ਦੀ ਲੋੜ ਹੈ। ਅਗਰ ਜਾਗਰੂਕ ਹੋਵਾਂਗੇ ਤਾਂ ਹੀ ਸਿਹਤ ਚੰਗੀ ਅਤੇ ਨਰੋਈ ਹੋ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਿਹਤ ਦੇ ਨਾਲ ਨਾਲ ਯੋਗ ਵਿੱਚ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਰਿਆਂ ਹੀ ਵਿਅਕਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਯੋਗ ਅਪਣਾਉਣ 'ਤੇ ਹੀ ਅਸੀਂ ਨਿਰੋਗ ਰਹਿ ਸਕਦੇ ਹਾਂ। ਧੰਨਵਾਦ ਜੀ।
1: ਨਮਸਕਾਰ ਜੀ, ਮੈਂ ਪੂਨਮ ਗੁਲਾਟੀ। ਅੱਜ ਇਸ ਦੇਵੀ ਤਲਾਬ ਦੇ ਵਿੱਚ ਅਸੀਂ ਅੱਜ ਯੋਗ ਕਰਨ ਆਏ ਹਾਂ। ਸਾਰਿਆਂ ਨੂੰ ਅੱਜ ਯੋਗ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ। ਅੱਜ ਅਸੀਂ ਯੋਗਾ ਦਾ ਲਾਭ ਲੈ ਰਹੇ ਹਾਂ। ਯੋਗਾ ਦਾ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੈ। ਯੋਗ ਦਾ ਮਤਲਬ ਹੀ ਹੈ ਜੋੜ। ਅਸੀਂ ਯੋਗ ਦਾ ਮਤਲਬ ਇਹ ਹੈ ਕਿ ਪਰਮਾਤਮਾ ਦੇ ਨਾਲ ਜੁੜਨਾ, ਆਪਣੇ ਸਰੀਰ ਦੇ ਨਾਲ ਜੁੜਨਾ। ਅਸੀਂ ਆਪਣੇ ਸਰੀਰ ਲਈ ਕੀ ਕਰਦੇ ਹਾਂ? ਰੋਜ਼ ਦਿਨ ਦੇ ਕੰਮ ਕਰਦੇ ਹਾਂ, ਬਟ ਆਪਾਂ ਆਪਣੇ ਸਰੀਰ ਲਈ ਕੋਈ ਧਿਆਨ ਨਹੀਂ ਦਿੰਦੇ। ਯੋਗਾ ਦੁਆਰਾ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਅਸੀਂ ਹਰ ਕੰਮ ਸਾਰੇ ਬੜੀ ਹੀ ਐਨਰਜੀ ਦੇ ਨਾਲ ਕਰ ਸਕਦੇ ਹਾਂ। ਯੋਗ ਸਾਨੂੰ ਬਹੁਤ ਹੀ ਜ਼ਿਆਦਾ ਐਨਰਜੀ ਦਿੰਦਾ ਹੈ, ਪਾਵਰ ਦਿੰਦਾ ਹੈ, ਕਿਉਂਕਿ ਯੋਗ ਦਾ ਸੰਬੰਧ ਸਾਡੇ ਅੰਤਰ ਆਤਮਾ ਦੇ ਨਾਲ ਹੈ। ਯੋਗ ਰਾਹੀਂ ਤੁਸੀਂ ਆਸਨ, ਪ੍ਰਾਣਾਯਾਮ, ਆਸਨ ਰਾਹੀਂ ਬਾਹਰੀ ਅੰਗਾਂ ਨੂੰ ਫਾਇਦਾ ਹੁੰਦਾ ਹੈ। ਜਿਹੜੇ ਪ੍ਰਾਣਾਯਾਮ ਹੈ ਉਹ ਸਾਡੇ ਆਂਤਰਿਕ ਅੰਗਾਂ ਲਈ ਹੁੰਦਾ ਹੈ। ਪ੍ਰਾਣਾਯਾਮ ਦਾ ਮਤਲਬ ਹੁੰਦਾ ਹੈ ਸਵਾਸਾਂ ਦਾ ਯੋਗ। ਪ੍ਰਾਣਾ ਮਤਲਬ ਪ੍ਰਾਣੋ ਕਾ ਵਿਆਮ। ਪ੍ਰਾਣਾਯਾਮ ਮੇਂ ਹਮ ਅਨੁਲੋਮ ਵਿਲੋਮ ਔਰ ਕਪਾਲ ਭਾਤੀ ਜੋ ਹੈ ਵੋ ਮਾਸਟਰ ਪ੍ਰਾਣਾਯਾਮ ਹੈ। ਇਸਸੇ ਕਮ ਸੇ ਕਮ 80% ਬਿਮਾਰੀਆਂ ਦੂਰ ਹੋਤੀ ਹੈ। ਇਸੀ ਮੰਗਲ ਕਾਮਨਾ ਕੇ ਸਾਥ ਆਪ ਰੋਜ਼ ਯੋਗ ਕਰੋ, ਸਵਸਥ ਰਹੋ, ਤੰਦਰੁਸਤ ਰਹੋ। ਜਿੱਦਾਂ ਅਸੀਂ ਦਿਨ ਦੇ ਲਈ ਸਾਰੇ ਟਾਈਮ ਕੱਢਦੇ ਹਾਂ, ਉਦਾਂ ਹੀ ਅਸੀਂ ਆਪਣੇ ਸਰੀਰ ਲਈ ਵੀ ਜ਼ਰੂਰ 1 ਘੰਟਾ, ਚਾਹੇ 1/2 ਘੰਟਾ ਜ਼ਰੂਰ ਕਰੀਏ, ਚਾਹੇ ਸਵੇਰੇ ਚਾਹੇ ਸ਼ਾਮੀ। ਇਸੀ ਮੰਗਲ ਕਾਮਨਾ ਦੇ ਨਾਲ ਮੈਂ ਪੂਨਮ ਗੁਲਾਟੀ ਸਭ ਨੂੰ ਯੋਗ ਦਿਵਸ ਦੀ ਵਧਾਈ ਦਿੰਦੀ ਹਾਂ। ਸਾਰੇ ਸਵਸਥ ਰਹੋ ਅਤੇ ਤੰਦਰੁਸਤ ਰਹੋ।
2: ਨਮਸਤੇ ਜੀ, 12ਵਾਂ ਯੋਗਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਯੋਗਾਚਾਰੀਆ ਪ੍ਰਵੀਨ ਚੁੰਕਾਰੀਆ ਪਿਛਲੇ 30 ਸਾਲਾਂ ਤੋਂ ਲਗਭਗ ਲੋਕਾਂ ਨੂੰ ਯੋਗ ਸਿਖਾ ਰਹੀ ਹਾਂ। ਕਾਸ਼ੀ ਯੋਗ ਸੈਂਟਰ ਹੈਰੀਟੇਜ ਸਿਟੀ ਕਪੂਰਥਲਾ ਅਕੈਡਮੀ ਦੀ ਸੰਚਾਲਨ ਆ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਹੈ ਕਿ ਯੋਗ ਦੇ ਮਾਧਿਅਮ ਦੇ ਨਾਲ ਅਨੇਕਾਂ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ, ਸਰੀਰਕ ਮਾਨਸਿਕ ਸਮੱਸਿਆਵਾਂ ਤੋਂ ਰਾਹਤ ਮਿਲੀ ਹੈ ਅਤੇ ਉਹਨਾਂ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਪੈਦਾ ਹੋਈ ਹੈ। ਮੈਂ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਹੋਈ ਅਤੇ ਯੋਗ ਨੂੰ ਵਿਸ਼ਵ ਪੱਧਰ ਤੱਕ ਇੱਕ ਨਵੀਂ ਪਹਿਚਾਣ ਮਿਲੀ। ਅੱਜ ਉਹਨਾਂ ਦੇ ਸੰਕਲਪ ਦੇ ਕਾਰਨ ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਵਿੱਚ ਬੜੇ ਉਤਸ਼ਾਹ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਹ ਹਰ ਇੱਕ ਭਾਰਤੀ ਲਈ ਮਾਣ ਦੀ ਗੱਲ ਹੈ ਕਿ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਯੋਗ ਪਰੰਪਰਾ ਅੱਜ ਪੂਰੀ ਦੁਨੀਆ ਨੂੰ ਸਿਹਤਮੰਦ ਜੀਵਨ ਦਾ ਸੰਦੇਸ਼ ਦੇ ਰਹੀ ਹੈ। ਪੰਜਾਬ ਵਿੱਚ ਵੀ ਮਾਣਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਰੋਜ਼ਾਨਾ ਰਾਜ ਦੇ ਵੱਖ ਵੱਖ ਸਥਾਨਾਂ 'ਤੇ ਯੋਗ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਯੋਗ ਨਾਲ ਜੁੜ ਸਕਣ ਅਤੇ ਸਿਹਤਮੰਦ ਜੀਵਨ ਦਾ ਲਾਭ ਪ੍ਰਾਪਤ ਕਰ ਸਕਣ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਯੋਗ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਹੋ ਗਈ ਹੈ। ਤਣਾਅ, ਚਿੰਤਾ, ਸ਼ੂਗਰ, ਉੱਚ ਰਕਤਚਾਪ, ਮੋਟਾਪਾ ਅਤੇ ਬਿਮਾਰੀਆਂ ਜਿਹੜੀ ਹੈ ਤੇਜ਼ੀ ਨਾਲ ਵੱਧ ਰਹੀਆਂ ਹਨ। ਅਜਿਹੇ ਸਮੇਂ ਵਿੱਚ ਯੋਗ ਸਿਰਫ ਇੱਕ ਕਸਰਤ ਨਹੀਂ ਸਗੋਂ ਇੱਕ ਸੰਪੂਰਨ ਜੀਵਨ ਸ਼ੈਲੀ ਹੈ ਜੋ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਕਾਇਮ ਕਰਦੀ ਹੈ। ਨਿਯਮਤ ਯੋਗ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਮਨ ਸ਼ਾਂਤ ਰਹਿੰਦਾ, ਇਕਾਗਰਤਾ ਵੱਧਦੀ ਹੈ, ਰੋਗਾਂ ਨਾਲ ਲੜਨ ਦੀ ਸ਼ਮਤਾ ਵੱਧਦੀ ਹੈ, ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਯੋਗ ਸਾਨੂੰ ਨਾ ਸਿਰਫ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਸਗੋਂ ਇੱਕ ਖੁਸ਼ਹਾਲ ਅਤੇ ਸੰਤੁਸ਼ਟ ਜੀਵਨ ਜਿਉਣ ਦੀ ਪ੍ਰੇਰਣਾ ਵੀ ਦਿੰਦਾ ਹੈ। ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਯੋਗ ਨੂੰ ਸਿਰਫ ਇੱਕ ਦਿਨ ਤੱਕ ਸੀਮਤ ਨਾ ਰੱਖੋ, ਸਗੋਂ ਇਸ ਨੂੰ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਓ। ਜੇਕਰ ਅਸੀਂ ਹਰ ਰੋਜ਼ ਕੁਝ ਸਮਾਂ ਯੋਗ ਲਈ ਕੱਢਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਿਹਤਮੰਦ ਬਿਸਤਰ ਭਵਿੱਖ ਦਿੰਦੇ ਹਾਂ। ਆਓ ਇਸ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 'ਤੇ ਅਸੀਂ ਸਾਰੇ ਸੰਕਲਪ ਲਈਏ, ਕਰੋ ਯੋਗ, ਰਹੋ ਨਿਰੋਗ, ਜੋ ਕਰੇਗਾ ਸੋ ਪਾਏਗਾ। ਤੰਦਰੁਸਤ ਰਹਿਣਾ ਅਤੇ ਯੋਗ ਕਰਨਾ ਹੀ ਪੈਣਾ। ਧੰਨਵਾਦ। ਜੈ ਹਿੰਦ, ਜੈ ਭਾਰਤ ਮਾਤਾ ਕੀ ਜੈ।
3: ਸਾਰੇ ਪੰਜਾਬ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਔਰ ਸਾਰਿਆਂ ਨੂੰ, ਪੂਰੇ ਪੰਜਾਬ ਵਾਸੀਆਂ ਨੂੰ, ਪੂਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਹੈ। ਅੱਜ ਅਸੀਂ 21 ਜੂਨ ਦੇ ਜਿਹਦੇ ਦਿਵਸ ਨੂੰ ਮਨਾ ਜਾ ਰਹੇ ਹਾਂ। ਭਾਰਤ ਨੇ ਪੂਰੇ ਵਿਸ਼ਵ ਨੂੰ

ਤੁਸੀਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗੀਤ ਸੁਣਿਆ, ਇੱਕ ਕੁੜੀ ਪੰਜਾਬ ਦੀ ਫਿਲਮ 'ਚੋਂ। ਕਮਾਲ ਖਾਨ ਨੂੰ ਸੁਣਦੇ ਹਾਂ ਡਿਸਕੋ ਸਿੰਘ ਫਿਲਮ 'ਚੋਂ।

ਤੁਸੀਂ ਡਿਸਕੋਸਿੰਗ ਫਿਲਮ ਚੋ ਇਹ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਆਰਥਿਕ ਤੇ ਰਣਨੀਤਿਕ ਸ਼ਕਤੀ ਵਿਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁਨੋ

ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MET ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਵਿਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿਚ ਭਾਰਤ ਨੇ FIH ਪ੍ਰੋ ਲੀਗ ਰੋਟਰਡਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿਚ ਨੈਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਸਵੇਰੇ 10 ਵਜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਵਿਦੋਸ਼ੀ ਕਿਸ਼ੋਰੀ ਅਮੋਂਕਰ ਦਾ ਰਾਗ ਅਲਈਆ ਬਿਲਾਵਲ ਵਿੱਚ ਗਾਇਨ।

0: ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਤੁਸੀਂ ਵਿਦੁਸ਼ੀ ਕਿਸ਼ੋਰੀ ਅਮੋਂਕਰ ਦਾ ਰਾਗ ਅਲਈਆ ਬਿਲਾਵਲ ਚ ਗਾਇਨ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਦਿਲਾ ਵਿੱਚ ਟੱਪ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜਗਜੀਤ ਸਿੰਘ ਦੀ ਆਵਾਜ਼ 'ਚ ਤੁਸੀਂ ਰਾਜੇਸ਼ ਰੈਡੀ ਹੋਰਾਂ ਦਾ ਕਲਾਮ ਸੁਣ ਰਹੇ ਸੀ ਅਤੇ ਕਿੰਨਾ ਖੂਬਸੂਰਤ ਕਲਾਮ ਸੀ ਜੀ, ਕਿੰਨੇ ਸੋਹਣੇ ਅਲਫਾਜ਼ ਸੀ। ਦਿਲ ਵੀ ਇੱਕ ਜ਼ਿੱਦ ਪੇ ਅੜਾ ਹੈ ਕਿਸੀ ਬੱਚੇ ਕੀ ਤਰ੍ਹਾਂ, ਜਾਂ ਤੋ ਸਭ ਕੁਛ ਹੀ ਇਸੇ ਚਾਹੀਏ ਜਾਂ ਕੁਛ ਵੀ ਨਹੀਂ। ਵਾਕਈ ਜੀ, ਦਿਲ ਜ਼ਿੱਦੀ ਵੀ ਹੈ, ਦਿਲ ਚੰਚਲ ਵੀ ਹੈ, ਅਤੇ ਦਿਲ ਹੀ ਹੈ ਜਿਹੜਾ ਇਨਸਾਨ ਨੂੰ ਕਦੇ ਇੱਧਰ ਅਤੇ ਕਦੇ ਉੱਧਰ ਭਟਕਾਉਂਦਾ, ਦੌੜਾਉਂਦਾ। ਸੋ ਜਿਹੜੇ ਦਿਲ ਦੇ ਸਿਕੰਦਰ ਹੋ ਜਾਂਦੇ ਨੇ ਨਾ, ਉਹ ਜ਼ਿੰਦਗੀ ਦੇ ਸਿਕੰਦਰ ਹੋ ਜਾਂਦੇ ਨੇ। 9:44 ਹੋਏ ਨੇ, ਆਕਾਸ਼ਵਾਣੀ ਜਲੰਧਰ 'ਤੇ ਗਜ਼ਲਾਂ ਨਸ਼ਰ ਕੀਤੀਆਂ ਜਾ ਰਹੀਆਂ ਨੇ। ਜਗਜੀਤ ਸਿੰਘ ਦੀ ਗਾਈ ਇਸ ਗਜ਼ਲ ਤੋਂ ਬਾਅਦ ਹੁਣ ਤੁਹਾਨੂੰ ਹਰੀਹਰੰਤ ਦੀ ਗਾਈ ਇਹ ਗਜ਼ਲ ਸੁਣਾ ਰਹੇ ਹਾਂ।

ਤੁਸੀਂ ਤਲਤ ਅਜ਼ੀਜ਼ ਦੀ ਆਵਾਜ਼ 'ਚ ਗਜ਼ਲ ਸੁਣ ਰਹੇ ਸੀ। ਗਜ਼ਲਾਂ ਦਾ ਇਹ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਆਖਿਰ 'ਚ ਜਗਜੀਤ ਸਿੰਘ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇਹ ਗਜ਼ਲ ਸੁਣਦੇ ਹਾਂ।

0: अवतार सिंह बिलिंग दे नावल होया देश पराया ते आधारित ए रेडियो लड़ीवार नाटक तुसी सुनोगे हर सोमवार शाम 6:30 बजे देहाती प्रोग्राम लड़ीवार नाटक होया देश पराया।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 10 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਇੱਕ ਵਿਸ਼ਵ ਵਿਆਪੀ ਉਤਸਵ ਬਣਾਉਣ ਲਈ ਦੁਨੀਆ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ

0: ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ FIH ਪ੍ਰੋ ਲੀਗ ਰੋਟਰਡਮ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੈਦਰਲੈਂਡ ਨੂੰ 3-2 ਨਾਲ ਹਰਾ ਦਿੱਤਾ ਅਤੇ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਅਤੇ ਸ਼੍ਰੇਯਸ ਅਈਅਰ ਉਪ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੈਲੋ ਫਰਮਾਇਸ਼ ਪ੍ਰੋਗਰਾਮ ਇਸ ਬ੍ਰੇਕ ਤੋਂ ਬਾਅਦ।
1: ਹਿੰਦੁਸਤਾਨ ਹੈਜ਼ ਟੂ ਬੀ ਡਿਵਾਈਡਿਡ ਨਾਟ ਇਨਟੂ ਜਸਟ

ਆਕਾਸ਼ਵਾਣੀ ਜਲੰਧਰ, ਤੁਸੀਂ ਟਿਊਨ ਕੀਤਾ ਹੈ ਜੀ, ਅਤੇ ਇਸ ਵੇਲੇ ਵੇਲਾ ਹੈ ਹੈਲੋ ਫਰਮਾਇਸ਼ ਪ੍ਰੋਗਰਾਮ ਦਾ। ਆਕਾਸ਼ਵਾਣੀ ਜਲੰਧਰ ਤੋਂ ਹੈਲੋ ਫਰਮਾਇਸ਼ ਪ੍ਰੋਗਰਾਮ 11 ਵਜੇ ਤੱਕ ਪ੍ਰਸਾਰਿਤ ਕੀਤਾ ਜਾਣਾ ਹੈ, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣੋਗੇ। ਤੁਹਾਡਾ ਦੋਸਤ ਵੀਰਿੰਦਰ ਹਾਜ਼ਰ ਹੈ ਜੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਲਓ ਤੁਸੀਂ ਇਹ ਗੀਤ ਸੁਣੋ ਅਤੇ ਨਾਲ ਨਾਲ ਕੋਸ਼ਿਸ਼ ਕਰੋ ਸਾਡੇ ਤੱਕ ਪਹੁੰਚ ਕਰਨ ਦੀ। ਸਾਡਾ ਨੰਬਰ 0181 23 42 173।

0: ਵੇਖੋ ਜੀ, ਤੁਹਾਡੇ ਦਿਲਾਂ ਦੇ ਬਾਗ 'ਚ ਨਾ ਹੁਣ ਫਿਲਮੀ ਗੀਤਾਂ ਦੇ ਇੱਦਾਂ ਦੇ ਹੀ ਜਿਹੜੇ ਫੁੱਲ ਨੇ ਉਹ ਗੁਣਗੁਣਾਉਣਗੇ, ਭਵਰੇ ਗੁਣਗੁਣਾਉਣਗੇ। ਬਸ ਤੁਸੀਂ ਕਾਲ ਕਰਨੀ ਹੈ ਸਾਨੂੰ, ਸਾਡਾ ਨੰਬਰ ਹੈ 0182-42-173, 0182-43-42-173। ਹਾਂਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਹੋਰ ਜੀ ਕੁਲਦੀਪ ਜੀ, ਕਿਹੜਾ ਗੀਤ ਸੁਣਾਈਏ ਅੱਜ ਤੁਹਾਨੂੰ? ਬਹੁਤ ਹੀ ਵਧੀਆ
1: ਗਾਣਾ ਆਪਾਂ ਸੁਣਨਾ ਸਰ ਅੱਜ, ਗੁਰਿੰਦਰ ਜੀ ਦਿਲ ਮੂਵੀ ਦਾ ਗਾਣੇ ਦੇ ਬੋਲ ਆ ਜੀ, ਮੇਰੇ ਨੀਂਦ ਨਾ ਆਏ ਮੇਰੇ ਚੈਨ ਨਾ।
0: ਇਸ ਉਮਰ ਚ ਵੈਸੇ ਹੀ ਨੀਂਦ ਘਟ ਜਾਂਦੀ ਹੁੰਦੀ ਹੈ ਕੁਲਦੀਪ ਜੀ।
1: ਹੈ ਜੀ,
0: ਮੈਂ ਕਿਹਾ ਇਸ ਉਮਰ ਚ ਵੈਸੇ ਹੀ ਨੀਂਦ ਘਟ ਜਾਂਦੀ ਹੁੰਦੀ ਹੈ।
1: ਗੁਰਿੰਦਰ ਜੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ ਜੀ।
0: ਠੀਕ ਹੈ ਜੀ, ਆਪਾਂ ਦਿਲ ਫਿਲਮ ਦਾ ਤੁਹਾਡੀ ਫਰਮਾਇਸ਼ ਤੇ ਇਹ ਗੀਤ ਸੁਣਦੇ ਆ ਜੀ, ਉਦਿਤ ਨਾਰਾਇਣ ਤੇ ਅਨੁਰਾਧਾ ਪੌਡਵਾਲ ਦਾ ਗਾਇਆ।
1: ਧੰਨਵਾਦ ਸਰ,
0: ਲਓ ਸੁਣੋ।

0: ਚੱਲਣਾ ਹੈਲੋ ਫਰਮਾਇਸ਼, ਜਿਹਦੇ 'ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਨੇ ਆ। ਸਾਡਾ ਫੋਨ ਨੰਬਰ ਇੱਕ ਵਾਰ ਨੋਟ ਕਰ ਲਓ, ਜੇ ਭੁੱਲ ਗਏ ਹੋ ਤਾਂ 0181 8143173। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਮੋਹਨ ਸਿੰਘ, ਪਿੰਡ ਭੰਗਾਲਾਂ ਤੋਂ ਬੋਲਦਾ ਜੀ।
0: ਹੋਰ ਜੀ ਮੋਹਨ ਸਿੰਘ ਜੀ,
1: ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਜੀ।
0: ਹੋਰ ਪਿੰਡ ਭੰਗਾਲਾਂ ਦੇ ਕੀ ਹਾਲ ਨੇ?
1: ਠੀਕ ਆ ਜੀ, ਬਹੁਤ ਵਧੀਆ ਜੀ। ਮੌਸਮ ਅੱਜ ਤਾਂ ਠੀਕ ਆ ਜੀ, ਕੱਲ੍ਹ ਤਾਂ ਗਰਮੀ ਬਹੁਤ ਸੀ ਜੀ।
0: ਅੱਛਾ, ਅੱਜ ਕੀ ਬੱਦਲ, ਹਵਾ, ਬਾਰਿਸ਼, ਕੀ ਚੱਲ ਰਿਹਾ?
1: ਹਾਂਜੀ, ਰਾਤ ਬਾਰਿਸ਼ ਸੀਗੀ ਨਾ, ਬਹੁਤ ਬਾਰਿਸ਼ ਸੀਗੀ, ਅੱਜ ਠੰਡ ਹੋਈ ਪਈ ਆ, ਬੱਦਲ ਵਾਹੀ ਹੋਈ ਖੜੀ ਆ ਜੀ।
0: ਅੱਛਾ, ਵਾਹ ਜੀ ਵਾਹ, ਫਿਰ ਤਾਂ ਮੌਜਾਂ ਨੇ।
1: ਹਾਂਜੀ ਹਾਂਜੀ, ਅੱਜ ਤੱਕ ਬਹੁਤ, ਕੱਲ੍ਹ ਨਾਲ ਠੰਡ ਆ, ਜਦ ਬੱਦਲ ਵਾਹੀ ਹੈ ਜੀ ਅਤੇ ਹਵਾ ਚੱਲਦੀ ਹੈ।
0: ਮੌਸਮ ਠੀਕ ਰਹੇ ਨਾ ਜੀ, ਫਿਰ ਕੰਮ ਕਰਨ ਦਾ ਵੀ ਜੀ ਕਰਦਾ।
1: ਹਾਂਜੀ, ਹੁਣ ਕੰਮ ਪੱਠੇ ਵੱਢੀ ਜਾਂਦੇ ਸਾ ਜੀ, ਅਤੇ ਨਾਲ ਰੇਡੀਆ ਸੁਣੀ ਜਾਂਦੇ ਨਾਲ ਜੀ।
0: ਅੱਛਾ, ਚਲੋ, ਇਹ ਜਿਹੜਾ ਰੇਡੀਓ ਦਾ ਸੰਗੀਤ ਹੈ ਨਾ, ਇਹ ਤੁਸੀਂ ਭਾਵੇਂ ਪੱਠੇ ਵੱਢੋ, ਖੇਤ ਦਾ ਕੋਈ ਕੰਮ ਕਰੋ, ਤੁਹਾਡੇ 'ਚ ਊਰਜਾ ਲੈ ਆਉਂਦਾ ਵੈਸੇ, ਹੈ ਨਾ?
1: ਹਾਂਜੀ ਹਾਂਜੀ,
0: ਟੌਨਿਕ ਹੀ ਹੈ ਇੱਕ ਤਰ੍ਹਾਂ ਦਾ ਤੁਹਾਡਾ।
1: ਹਾਂਜੀ ਹੈ ਸਰ, ਰੌਣਕੀ ਜੀ।
0: ਠੀਕ ਹੈ, ਫਿਰ ਤਾਂ ਰੋਜ਼ ਸੁਣਦੇ ਹੋਵੋਗੇ ਰੇਡੀਓ ਤੁਸੀਂ?
1: ਰੋਜ਼ ਰੋਜ਼ਾਨਾ ਜੀ, ਸਾਰੇ ਸੁਣਦੇ ਆ ਪ੍ਰੋਗਰਾਮ ਜੀ।
0: ਠੀਕ ਹੈ, ਅਤੇ ਚਲੋ ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਮੈਨੂੰ ਲਾਵਾਰਿਸ ਦਾ ਸੁਣਾ ਦਿਓ ਜੀ, ਕੋਈ ਮਰਜ਼ੀ ਸੁਣਾ ਦਿਓ ਜੀ।
0: ਠੀਕ ਹੈ ਜੀ, ਮੋਹਨ ਸਿੰਘ ਜੀ, ਤੁਹਾਡੀ ਫਰਮਾਇਸ਼ 'ਤੇ ਲਾਵਾਰਿਸ ਫਿਲਮ 'ਚੋਂ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦਾ ਗਾਇਆ ਗੀਤ ਸੁਣਦੇ ਹਾਂ ਜੀ।
1: ਧੰਨਵਾਦ ਜੀ,
0: ਮਿਹਰਬਾਨੀ ਜੀ।

0: ਵੇਖੋ ਜੀ, ਅਸੀਂ ਵੀ ਵਿਛੜਿਆਂ ਨੂੰ ਮਿਲਾਉਣ ਦਾ ਕੰਮ ਹੀ ਕਰ ਰਹੇ ਹਾਂ। ਉਹ ਫਿਲਮੀ ਗੀਤ ਜਿਹੜੇ ਤੁਹਾਡੇ ਤੋਂ ਵਿਛੜੇ ਹੋਏ ਨੇ ਉਹਨਾਂ ਨੂੰ ਸਾਡੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ, ਤੁਹਾਡੇ ਨਾਲ ਮਿਲਾਇਆ ਜਾਂਦਾ ਹੈ। ਸੋ ਡਾਇਲ ਕਰੋ ਜੀ ਨੰਬਰ 0181-23-42-173। ਹਾਂਜੀ, ਸਵਾਗਤ ਹੈ ਜੀ।
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸਰ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਹੋਰ ਜੀ ਪੌਲ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਹਾਂਜੀ ਸਭ ਠੀਕ ਹੈ, ਵਧੀਆ, ਮੌਸਮ ਵਧੀਆ ਹੋ ਗਿਆ ਹੁਣ ਤਾਂ।
0: ਹਾਂਜੀ ਹਾਂਜੀ, ਮੌਸਮ ਵਧੀਆ ਹੋ ਗਿਆ ਜੀ।
1: ਹਾਂਜੀ,
0: ਵਧੀਆ ਮੌਸਮ 'ਚ ਨਾ ਫਿਰ ਮੂਡ ਵੀ ਵਧੀਆ ਰਹਿੰਦਾ।
1: ਬਿਲਕੁਲ ਜੀ ਬਿਲਕੁਲ, ਵਧੀਆ ਮੌਸਮ 'ਚ ਮੂਡ ਵੀ ਵਧੀਆ ਰਹਿੰਦਾ। ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਕੰਮ ਕਰਨ ਨੂੰ ਵੀ ਦਿਲ ਹੋਏਗਾ, ਗਰਮੀ

0: हो गए ने आकाशवाणी जलंधर तो हैलो फरमाइश प्रोग्राम च असीं तुहाडी पसंद दे फिल्मी गीत तुहाडे तक पहुंचा रहे हैं। देखिए कौन आए ने। हाँ जी स्वागत है जी।
1: हेलो सत श्री अकाल भाजी।
0: सत श्री अकाल जी। कौन बोल रहे हो?
1: प्रवीण बोलदा गोपाल नगर जलंधर तो जी।
0: होर जी प्रवीण जी की हाल है?
1: बस हाल चाल बहुत वधिया। 30 दिनां बाद कॉल लाई है जी।
0: की गल इन्नी देर बाद क्यों लाई तुसीं कॉल?
1: बस तुसीं छुट्टी ते सी ते बाद च तुसीं आए सी ते उदों प्रोग्राम खराब होया सी।
0: देखो जी रेडियो दा काम ही मैसेज देना ते यां तुहाडी पसंद दे गीत सुनाउणा। ਹੁਣ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ ਸੁਣਾਉਣ ਲੱਗੇ ਹਾਂ ਅਸੀਂ।
1: ਬਸ ਮੈਂ ਥਕਾਵਟ ਇਹੀ ਜੋ ਕੀਤਾ ਇਹ ਐਕਸਰਸਾਈਜ਼ ਲਾਈ ਸੀ ਭਲਵਾਨਾਂ ਵਾਲੀ।
0: ਅੱਛਾ ਜੀ।
1: ਯਾ ਲਾਤੀਆਂ ਹੀ ਨਾਲੇ ਕਾਲ ਮਿਲ ਗਈ ਕੁੰਜੀ ਹੋਣ ਲੱਗੀ ਕਾਲ ਮਿਲ ਗਈ ਮੈਂ ਕਿਹਾ ਚਲੋ ਗੱਲਬਾਤ ਕਰਦੇ ਫਿਰ ਲਾ ਲੈਂਦੇ ਫਿਰ।
0: ਚਲੋ ਪ੍ਰਵੀਨ ਜੀ ਐਕਸਰਸਾਈਜ਼ ਕਰਨਾ ਵਧੀਆ ਗੱਲ ਹੈ ਪਰ ਆਪਣਾ ਸਰੀਰ ਦੇਖ ਕੇ ਕਰੋ ਐਵੇਂ ਕਿਤੇ ਖੱਲੀਆਂ ਨਾ ਜ਼ਿਆਦਾ ਪੈ ਜਾਣ।
1: ਨਹੀਂ ਖੱਲੀਆਂ ਤਾਂ ਫਿਰ ਹਟੇ ਜਿੰਨੀਆਂ ਡਰਾਂਗੇ ਨਾ ਜਿਹੜੀ ਮੰਜ਼ਿਲ ਤੇ ਜਾਵਾਂਗੇ ਉਹ ਡਰਾਂਗੇ ਉਹ ਕੰਮ ਨਹੀਂ ਹੋਣਾ।
0: ਹਾਂ ਨਹੀਂ ਇਹ ਤਾਂ ਗੱਲ ਸਹੀ।
1: ਕੁਛ ਹੀ ਕਰੋ ਬਸ
0: ਬਿਲਕੁਲ ਸਹੀ
1: ਡਰਨਾ ਨਹੀਂ ਆਪਾਂ।
0: ਬਿਲਕੁਲ ਡਰਨਾ ਨਹੀਂ ਤੇ ਦੱਸੋ ਗੀਤ ਕਿਹੜਾ ਸੁਣੀਏ?
1: ਆਈ ਮੌਸਮ ਕਿੱਦਾਂ ਦਾ ਜੀ? ਬਹੁਤ ਵਧੀਆ ਨਾ ਬੱਦਲ ਬਹੁਤ ਹੋਏ ਆ।
0: ਜੀ ਜੀ
1: ਤੇ ਕਿਸ਼ੋਰ ਕੁਮਾਰ ਕਹਿੰਦੇ ਹੈ ਡਾਰਲਿੰਗ ਡਾਰਲਿੰਗ ਦਾ ਮੌਸਮ ਬੜਾ ਸੁਹਾਣਾ
0: ਐਸੇ ਨਾ ਮੁਝੇ ਤੁਮ ਦੇਖੋ ਹਨਾ।
1: ਹਾਂਜੀ ਹਾਂਜੀ ਬਿਲਕੁਲ
0: ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ ਕਾਲ ਕਰਨ ਲਈ। ਸੁਣਦੇ ਹਾਂ ਤੁਹਾਡੀ ਪਸੰਦ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ, ਅਤੇ ਫਿਰ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣ ਰਹੇ ਹੋ। ਨੰਬਰ ਹੈ 0181-23-42-173। ਹਾਂਜੀ, ਸਵਾਗਤ ਹੈ ਜੀ।
4: ਹਜ਼ਾਰੋਂ ਮੰਜ਼ਿਲੇ ਹੋਗੀ, ਹਜ਼ਾਰੋਂ ਕਾਰਵਾਂ ਹੋਗੇ, ਨਿਗਾਹੇ ਹਮਕੋ ਜੁੜੇਗੀ, ਵਰਿੰਦਰ ਨੇ ਨਾ ਜਾਣੇ ਹਮ ਕੱਲ ਕਹਾਂ ਹੋਗੇ। ਨਮਸਕਾਰ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ। ਕੱਲ ਆਊਟ ਆਫ ਸਟੇਸ਼ਨ ਜਾ ਰਹੇ ਹੋ ਕਿਤੇ ਤੁਸੀਂ?
4: ਠੀਕ ਹੈ ਜੀ,
3: ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।

0: ਆਸ਼ਾ ਭੋਸਲੇ, ਮੁਹੰਮਦ ਰਫੀ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਆਕਾਸ਼ਵਾਣੀ ਜਲੰਧਰ ਤੋਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੋਂ। ਦੇਖੀਏ ਹੁਣ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਕੌਣ ਆਏ ਨੇ। ਹਾਂਜੀ, ਸਵਾਗਤ ਹੈ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਕੌਣ ਬੋਲ ਰਹੇ ਨੇ
1: ਜੀ? ਗੁਰਮੁਖ, ਪਿੰਡ ਪਰਜਿਆ ਕਲਾ ਸ਼ਾਹਕੋਟ ਤੋਂ ਸਰ।
0: ਹਾਂਜੀ ਗੁਰਮੁਖ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਬਹੁਤ ਵਧੀਆ ਸਰ।
0: ਸ਼ਾਹਕੋਟ ਵੀ ਮੌਸਮ ਬਹੁਤ ਵਧੀਆ ਹੋਇਆ ਪਿਆ ਜੀ।
1: ਬਹੁਤ ਵਧੀਆ ਸਰ।
0: ਅੱਛਾ, ਬੱਦਲ ਹੈਗੇ ਆ, ਬਾਰਿਸ਼ ਹੋਈ ਕਿ ਨਹੀਂ ਅਜੇ?
1: ਰਾਤੀ ਬੜੀ ਤਗੜੀ ਬਾਰਿਸ਼ ਹੋਈ ਸਰ।
0: ਅੱਛਾ, ਫੇਰ ਤਾਂ ਠੰਡ ਪੈ ਗਈ ਹੋਣੀ ਹੈ ਨਾ?
1: ਬਹੁਤ ਠੰਡ ਹੈ ਕਿ ਵਧੀਆ, ਬਿਲਕੁਲ
0: ਠੀਕ ਹੈ, ਚਲੋ ਵਧੀਆ ਗੱਲ ਹੈ। ਤੇ ਗੁਰਮੁਖ ਹੋਰਾਂ ਨੂੰ ਗੀਤ ਕਿਹੜਾ ਸੁਣਾਈਏ?
1: ਸਰ ਜੀ ਇੱਕ ਗੱਲ ਕਹਾਂ ਥੋੜੀ ਜੀ।
0: ਹਾਂਜੀ ਹਾਂਜੀ।
1: ਸ਼ਿਕਾਇਤ ਹੈਗੀ ਮੇਰੇ 'ਚ ਯਾਰ, ਅਜੀ ਤੁਸੀਂ ਫੋਨ ਮੈਂ ਕਈ ਵਾਰ ਲੱਗ ਜਾਂਦਾ, ਫੋਨ ਚੱਕਦੇ ਨਹੀਂ, ਬੜੀ ਮਿਹਨਤ ਕਰਨੀ ਪੈਂਦੀ ਸਰ।
0: ਗੱਲ ਇਹ ਹੈ ਗੁਰਮੁਖ ਜੀ, ਜਿਹੜਾ ਤੁਹਾਨੂੰ ਲੱਗਦਾ ਨਾ ਫੋਨ ਲੱਗ ਗਿਆ, ਉਹ ਦਰਅਸਲ ਲੱਗਾ ਨਹੀਂ ਹੁੰਦਾ, ਉਹ ਤੁਹਾਡੀ ਬੈੱਲ ਐਕਸਚੇਂਜ ਵਿੱਚ ਜਾ ਰਹੀ ਹੁੰਦੀ ਹੈ। ਸਾਡਾ ਫੋਨ ਬਹੁਤ ਜ਼ਿਆਦਾ ਬਿਜ਼ੀ ਹੁੰਦਾ, ਪਰਿਵਾਰ ਬਹੁਤ ਵੱਡਾ ਹੈ ਜੀ, ਬਹੁਤ ਸਾਰੇ ਦੋਸਤ ਸਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ।
1: ਅੱਛਾ, ਇਹ ਵੀ ਗੱਲ ਸਹੀ ਹੈ ਤੇਰੀ, ਗੱਲ ਹੋ ਤਾਂ ਮੈਨੂੰ ਤਾਂ ਤੇਰੀ ਗੱਲ ਸਮਝ ਗਿਆ, ਤੇ ਉਦਾਂ ਹੋਰ ਚੈਨਲਾਂ ਤੇ ਨਹੀਂ ਹੁੰਦੀ ਸਰ।
0: ਅੱਛਾ, ਹੋਰ ਚੈਨਲਾਂ ਤੇ ਗੱਲ ਨਹੀਂ ਹੁੰਦੀ?
1: ਨਹੀਂ, ਹੋਰ ਚੈਨਲਾਂ ਤੇ ਇੱਦਾਂ ਨਹੀਂ ਹੁੰਦਾ, ਜੇ ਦਿਲ ਜਾਵੇ ਤੇ।
0: ਗੱਲ ਇਹ ਹੈ ਗੁਰਮੁਖ ਜੀ, ਹੋਰ ਜਿਹੜੇ ਚੈਨਲਸ ਨੇ ਨਾ ਜੀ, ਉਹ ਇੰਨੀ ਦੂਰ ਤੱਕ ਜਾਂਦੇ ਨਹੀਂ, ਹੁਣ ਸਾਡਾ ਬਹੁਤ ਸਾਰੀਆਂ ਫ੍ਰੀਕੁਐਂਸੀਜ਼ ਤੇ ਜਾਣ ਕਰਕੇ ਪਰਿਵਾਰ ਬਹੁਤ ਵੱਡਾ। ਮੈਂ ਫਿਰ ਗੱਲ ਦੁਹਰਾਵਾਂਗਾ ਕਿ ਬਹੁਤ ਸਾਰੇ ਲੋਕ ਉਸ ਵੇਲੇ ਕੋਸ਼ਿਸ਼ ਕਰ ਰਹੇ ਹੁੰਦੇ ਆ, ਤਾਂ ਤੁਹਾਨੂੰ ਮਾਯੂਸੀ ਹੁੰਦੀ ਹੈ।
1: ਹਾਂਜੀ ਚਲੋ,
0: ਸਾਨੂੰ ਜਦੋਂ ਤੁਹਾਡੀ ਬੈੱਲ ਮਿਲੀ ਅਸੀਂ ਚੁੱਕ ਲਿਆ ਤੇ ਤੁਹਾਨੂੰ ਪੁੱਛ ਲਿਆ ਵੀ ਕਿਹੜਾ ਗੀਤ ਸੁਣਨਾ, ਦੱਸੋ।
1: ਹਾਂਜੀ ਹਾਂਜੀ,
0: ਕਿਹੜਾ ਸੁਣਾਈਏ?
1: ਇੱਕ ਨਾਰੀ ਦੋ ਰੂਪ ਦਾ ਦਿਲ ਕਾ ਸੋਨਾ ਸਾਜ਼ ਤਰਾਨਾ ਢੂੰਡੇਗਾ, ਮੁਝਕੋ ਮੇਰੇ ਬਾਅਦ ਜਮਾਨਾ ਢੂੰਡੇਗਾ।
0: ਵਾਹ ਜੀ ਵਾਹ, ਮੁਹੰਮਦ ਰਫੀ ਹੋਰਾਂ ਦਾ ਗਾਇਆ।
1: ਹਾਂਜੀ ਬਿਲਕੁਲ ਸਰ।
0: ਆਪਾਂ ਸੁਣਦੇ ਹਾਂ ਗੁਰਮੁਖ ਜੀ।
1: ਸੁਣਾਓ ਜੀ।
0: ਮਿਹਰਬਾਨੀ।

0: ਇੱਕ ਨਾਰੀ ਦੋ ਰੂਪ ਫਿਲਮ ਚੋਂ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ, ਮੁਹੰਮਦ ਰਫੀ ਹੋਰਾਂ ਦੀ ਆਵਾਜ਼ 'ਚ, ਅਸਦ ਭੋਪਾਲੀ ਹੋਰਾਂ ਦੇ ਬੋਲ ਸੀ ਅਤੇ ਗਣੇਸ਼ ਹੋਰਾਂ ਦੀ ਤਰਸ ਸੀ। ਦੇਖੀਏ ਹੁਣ ਕੌਣ ਆਏ ਨੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ। ਹਾਂਜੀ ਸਵਾਗਤ ਹੈ ਜੀ।
1: ਸਰ ਜੀ ਨਮਸਤੇ।
0: ਨਮਸਤੇ,
1: ਮੈਂ ਜੀਪੁਰ ਹੀਰਾ ਹੁਸ਼ਿਆਰਪੁਰ ਤੋਂ ਪ੍ਰਤਿਮਾ ਬੋਲਦੀ।
0: ਹਾਂਜੀ ਪ੍ਰਤਿਮਾ ਜੀ, ਕੀ ਹਾਲ ਹੈ, ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ। ਅੱਜ ਜਿਨ੍ਹਾਂ ਜਿਨ੍ਹਾਂ ਨੇ ਵੀ ਫੋਨ ਕੀਤੇ ਨਾ, ਉਹ ਸਾਰੇ ਇਸ ਗੱਲ ਤੇ ਖੁਸ਼ ਨੇ ਕਿ ਮੌਸਮ ਬੜਾ ਵਧੀਆ ਹੋਇਆ ਪਿਆ। ਹੁਸ਼ਿਆਰਪੁਰ 'ਚ ਵੀ ਇੱਦਾਂ ਹੀ ਹੈ ਜੀ?
1: ਹਾਂਜੀ ਹਾਂਜੀ ਬੱਦਲ ਹੋਏ ਆ। ਹਾਂਜੀ
0: ਠੀਕ ਹੈ ਜੀ, ਚਲੋ ਵਧੀਆ ਗੱਲ ਹੈ। ਤੇ ਦੱਸੋ ਗੀਤ ਕਿਹੜਾ ਸੁਣੀਏ?
1: ਸਰ ਵੰਦਨਾ ਫਿਲਮ ਦਾ ਸੁਣਾ ਦੋ, ਮਨਮੋਹਨਾ ਤੂੰ ਜੋ ਵੀ ਦੇ ਖੁਸ਼ੀ ਹੋ ਜਾ ਦੋ।
0: ਲਤਾ ਮੰਗੇਸ਼ਕਰ ਹੋਰਾਂ ਦੀ ਆਵਾਜ਼ 'ਚ। ਠੀਕ ਹੈ ਜੀ, ਆਪਾਂ ਸੁਣਦੇ ਹਾਂ।

0: ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਹੁਣ ਆਪਾਂ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ ਸਵਾਗਤ ਹੈ ਜੀ।
1: ਹਾਂਜੀ ਬਿੰਦਰ ਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਦੇਵ ਸਿੰਘ ਗੱਲ ਨਾਲ, ਮੇਰਾ ਪੋਤਾ ਜੀ ਹਰ ਸਿੰਘ ਗੱਲ ਮੱਲਾ ਹਰਨਾਮਪੁਰਾ ਕੋਟਪੁਰ ਤੋਂ ਬੋਲਦੇ ਹਾਂ ਜੀ।
0: ਵਾਹ ਜੀ ਵਾਹ, ਦਾਦਾ ਪੋਤਾ ਇਕੱਠੇ ਹੀ ਆਉਂਦੇ ਹੁੰਦੇ ਹੈ ਨਾ?
1: ਹਾਂਜੀ ਹਾਂਜੀ
0: ਠੀਕ ਹੈ। ਹੋਰ ਸੁਖਦੇਵ ਜੀ ਠੀਕ ਠਾਕ ਹੋ?
1: ਹਾਂ ਬਹੁਤ ਵਧੀਆ, ਕਿਰਪਾ ਵਾਹਿਗੁਰੂ ਜੀ। ਮੌਸਮ ਠੰਡਾ ਜੀ ਅੱਜ ਤਾਂ?
0: ਹਾਂ ਮੌਸਮ ਠੰਡਾ ਜੀ, ਸਾਰਿਆਂ ਤੋਂ ਪਤਾ ਲੱਗ ਗਿਆ ਸਾਨੂੰ ਪੰਜਾਬ 'ਚ ਅੱਜ ਹਰ ਪਾਸੇ ਮੌਸਮ ਠੰਡਾ ਹੀ ਠੰਡਾ।
1: ਹਾਂਜੀ
0: ਠੀਕ ਹੈ ਜੀ।
1: ਗੀਤ ਜੀ ਆਪਣਾ 1999 'ਚ ਫਲਵਾਈ ਸੀ ਸੰਜੇ ਖਾਂ ਅਤੇ ਦਿਨੇ ਚੰਦਰਵਾਕਰ ਦੀ ਜੀ।
0: ਅੱਛਾ।
1: ਅਤੇ ਮਹਿੰਦਰ ਕਪੂਰ ਅਤੇ ਆਸ਼ਾ ਜੀ ਬਾਅਦ 'ਚ ਬਹੁਤ ਪਿਆਰਾ ਗੀਤ ਆ ਜੀ।
0: ਅੱਛਾ।
1: ਤੂੰ ਤੂੰ ਬੋਲ ਨਾ ਬੋਲ ਬਸ ਰਹਿ ਮੇਰੇ ਕੋਲ।
0: ਅੱਛਾ ਠੀਕ ਹੈ, ਆਪਾਂ ਸੁਣਦੇ ਹਾਂ ਜੀ। ਚਿੰਗਾਰੀ ਫਿਲਮ 'ਚੋਂ ਇਹ ਗੀਤ ਹੈ ਨਾ?
1: ਹਾਂਜੀ ਹਾਂਜੀ।
0: ਠੀਕ ਹੈ ਜੀ, ਲਓ ਸੁਣੋ ਆਪਣੀ ਪਸੰਦ ਦਾ ਇਹ ਗੀਤ।

0: ਘੜੀ ਬੋਲ ਰਹੀ ਹੈ ਜੀ ਕਿ 10:48 ਹੋ ਗਏ ਨੇ, 12 ਮਿੰਟ ਇਸ ਪ੍ਰੋਗਰਾਮ ਦੇ ਬਾਕੀ ਰਹਿ ਗਏ ਨੇ। ਜਿਨ੍ਹਾਂ ਨੇ ਵੀ ਆਪਣੀ ਪਸੰਦ ਦਾ ਫਿਲਮੀ ਗੀਤ ਸੁਣਨਾ, ਉਹ ਜਲਦੀ ਜਲਦੀ ਕਰ ਲੈਣ ਤਾਂ ਕਿ ਇਹਨਾਂ 12 ਮਿੰਟਾਂ 'ਚ ਉਹਨਾਂ ਦੀ ਕਾਲ ਆ ਜਾਏ ਸਾਡੇ ਪ੍ਰੋਗਰਾਮ 'ਚ। ਹਾਂਜੀ, ਸਵਾਗਤ ਹੈ ਜੀ।
1: ਜੀ ਨਮਸਕਾਰ।
0: ਨਮਸਕਾਰ, ਕੌਣ ਬੋਲ ਰਹੇ ਹੋ?
1: ਮੈਂ ਰਾਕੇਸ਼ ਬਾਤ ਕਰ ਰਹਾ ਹੂੰ।
0: ਜੀ ਰਾਕੇਸ਼ ਜੀ, ਕਿੱਥੋਂ ਫੋਨ ਕੀਤਾ?
1: ਸ਼ਿਮਲਾ, ਹਿਮਾਚਲ ਪ੍ਰਦੇਸ਼।
0: ਵਾਹ ਜੀ ਵਾਹ, ਸ਼ਿਮਲਾ ਤੋਂ ਬੋਲ ਰਹੇ ਹੋ?
1: ਜੀ ਜੀ, ਸ਼ਿਮਲਾ ਤੋਂ ਬੋਲ ਰਹਾ ਹੂੰ।
0: ਠੰਡੀਆਂ ਹਵਾਵਾਂ ਲੈ ਰਹੇ ਹੋ?
1: ਬਿਲਕੁਲ ਬਿਲਕੁਲ, ਠੰਡੀ ਹੈ ਇਸ ਵਕਤ ਜੋ ਹੈ, ਠੰਡੀ ਠੰਡੀ ਹਵਾ ਵੀ ਚੱਲੀ ਹੈ, ਬਾਦਲ ਵਿੱਚ ਬਾਦਲ ਔਰ ਠੰਡੀ ਹਵਾ ਵੀ ਚੱਲ ਰਹੀ ਹੈ, ਲੇਕਿਨ ਪੰਜਾਬ ਮੈਂ ਤਾਂ ਸ਼ਾਇਦ ਜ਼ਿਆਦਾ ਗਰਮੀ ਹੋਗੀ, ਤਾਂ ਹਮਾਰੇ ਹਿਮਾਚਲ ਮੈਂ ਤੋ ਅੱਛਾ ਮੌਸਮ ਹੈ।
0: ਜੀ ਜੀ ਜੀ, ਅੱਜ ਪੰਜਾਬ 'ਚ ਵੀ ਮੌਸਮ ਸ਼ਿਮਲੇ ਵਰਗਾ ਹੀ ਬਣਿਆ ਪਿਆ ਜੀ।
1: ਜੀ ਜੀ ਜੀ, ਆਸ ਸਭੀ ਜਗ੍ਹਾ ਵੀ ਬਾਦਲ ਹੈ ਅੱਜ।
0: ਜੀ ਜੀ
1: ਜੀ ਜੀ ਜੀ ਜੀ,
0: ਤੇ ਰਕੇਸ਼ ਜੀ ਦੱਸੋ ਕਿਹੜਾ ਗੀਤ ਸੁਣੀਏ?
1: ਸੌਦਾਗਰ ਮੂਵੀ ਦਾ ਤੇਰਾ ਮੇਰਾ ਸਾਥ ਰਹੇ।
0: ਅੱਛਾ, ਸੌਦਾਗਰ ਉਹ ਜਿਹੜੀ ਅਮਿਤਾਭ ਬੱਚਨ ਔਰ ਨੂਤਨ ਦੀ ਪਿਕਚਰ ਸੀ ਪੁਰਾਣੀ, ਸੈਵਨਟੀਜ਼ 'ਚ ਆਈ ਸੀ, ਹੈ ਨਾ?
1: ਜੀ ਜੀ ਜੀ ਜੀ ਜੀ,
0: ਠੀਕ ਹੈ ਜੀ, ਆਪਾਂ ਸੁਣਦੇ ਹਾਂ ਲਤਾ ਮੰਗੇਸ਼ਕਰ ਦਾ ਗਾਇਆ ਇਹ ਗੀਤ। ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।
1: ਜੀ ਧੰਨਵਾਦ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
4: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
3: ਉਹ ਕਿਹੜੀ ਤਬਦੀਲੀ ਹੈ ਬਈ?
4: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
3: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
4: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
3: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
4: ਜੀ।
0: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ, ਅਤੇ ਇਸ ਪ੍ਰੋਗਰਾਮ 'ਚ ਹੈਲੋ ਫਰਮਾਇਸ਼ 'ਚ ਆਖਰੀ ਵਾਰ ਹਾਜ਼ਰ ਹੋਵਾਂਗੇ, ਅਤੇ ਅੱਜ ਦੇ ਪ੍ਰੋਗਰਾਮ ਦੀ ਆਖਰੀ ਫੋਨ ਕਾਲ ਸੁਣਾਂਗੇ। ਹਾਂਜੀ, ਸਵਾਗਤ ਹੈ ਜੀ।
5: ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
5: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਹੋਰ ਪਾਲੀ ਜੀ, ਠੀਕ ਠਾਕ ਹੋ?
5: ਹਾਂਜੀ ਸਰ, ਬਹੁਤ ਵਧੀਆ ਜੀ, ਦੱਸੋ ਤੁਸੀਂ ਠੀਕ ਹੋ?
0: ਬਹੁਤ ਵਧੀਆ। ਅਤੇ ਪ੍ਰੋਗਰਾਮ ਦੇ ਆਖਿਰ 'ਚ ਵਧੀਆ ਜਿਹਾ ਗੀਤ ਕਿਹੜਾ ਸੁਣੀਏ ਜੀ?
5: ਹਾਂਜੀ, ਜੀਣਾ ਸਿਰਫ ਮੇਰੇ ਲਈ ਲਾ ਦਿਓ।
0: ਜੀਣਾ ਸਿਰਫ ਮੇਰੇ ਲਈ।
5: ਹਾਂਜੀ ਸਰ,
0: ਬਾਬੁਲ ਸੁਪ੍ਰੀਓ ਤੇ ਅਲਕਾ ਯਾਗਨਿਕ ਦਾ ਗਾਇਆ।
5: ਹਾਂਜੀ ਸਰ,
0: ਠੀਕ ਹੈ ਜੀ, ਆਪਾਂ ਸੁਣਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪਾਲੀ ਜੀ ਕਾਲ ਕਰਨ ਦੇ ਲਈ।
5: ਠੀਕ ਹੈ, ਥੈਂਕ ਯੂ ਸਰ,
0: ਮਿਹਰਬਾਨੀ। ਲਓ ਜੀ, ਪ੍ਰੋਗਰਾਮ ਦਾ ਆਖਰੀ ਗੀਤ ਜੀਣਾ ਸਿਰਫ ਮੇਰੇ ਲਈ ਫਿਲਮ 'ਚੋਂ, ਬਾਬੁਲ ਸੁਪ੍ਰੀਓ ਤੇ ਅਲਕਾ ਯਾਗਨਿਕ ਦਾ ਗਾਇਆ। ਤੁਸੀਂ ਸਾਰੇ ਲਓ ਜੀ ਇਸ ਗੀਤ ਦਾ ਮਜ਼ਾ, ਅਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

ਤੁਸੀਂ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣ ਰਹੇ ਸੀ। ਫਿਲਮੀ ਗੀਤ ਤੁਸੀਂ ਸਾਡੇ ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਵੀ ਸੁਣ ਸਕੋਗੇ ਦੁਪਹਿਰ 1:15 ਤੋਂ 2:15 ਤੱਕ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਿਕ ਇਸ ਵੇਲੇ 11 ਵੱਜਣ ਵਾਲੇ ਨੇ। ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸਮਾਚਾਰ ਸੁਣੋਗੇ।

ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਜੀ ਆਇਆਂ ਨੂੰ। ਬਿਲਕੁਲ, ਤੁਸੀਂ ਆ ਚੁੱਕੇ ਹੋ। 10 ਵਜੇ ਤੋਂ 10:30 ਵਜੇ ਤੱਕ ਸਮਾਂ ਸੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦਾ। ਸੋ ਕੰਪਿਊਟਰ ਸਾਡਾ ਭਰ ਗਿਆ। 10 ਵਜੇ ਤੋਂ 10:30 ਵਜੇ ਦਾ ਜਿਹੜਾ ਤੁਹਾਡਾ ਪਿਆਰ ਹੈ ਧਮਕਾ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਤੇ ਫਿਰ ਅਸੀਂ ਵੀ ਦੇਰੀ ਨਹੀਂ ਲਾਉਣੀ, ਧਮਕਾਂ ਪਾਉਣ ਅਸੀਂ ਵੀ ਆਏ ਹਾਂ, ਅਤੇ ਇਹ ਸਫ਼ਰ ਤੁਹਾਡੇ ਬਿਨਾਂ ਅਧੂਰਾ ਹੈ। ਤੁਹਾਡਾ ਸਾਥ ਮੇਰੇ ਨਾਲ ਸ਼ਾਮ 4:30 ਵਜੇ ਤੱਕ ਬਣਿਆ ਰਹੇ, ਐਸੀ ਉਮੀਦ ਕਰਾਂਗੀ। ਔਰ ਜਿਨ੍ਹਾਂ ਨੇ ਹੁਣੀ ਹੁਣੀ ਟਿਊਨ ਕੀਤਾ ਉਹਨਾਂ ਲਈ ਇੱਕ ਵਾਰੀ ਮੈਂ ਵਟਸਐਪ ਨੰਬਰ ਦੱਸ ਦਿਆਂ ਕਿ 9465536037। ਇਸ ਨੰਬਰ 'ਤੇ ਤੁਸੀਂ ਵੀ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਆਪਣੇ ਫਰਮਾਇਸ਼ੀ ਗੀਤ ਲਿਖ ਕੇ ਭੇਜ ਸਕਦੇ ਹੋ। ਆਪਣੇ ਨਾਮ, ਪਤੇ ਦੇ ਨਾਲ ਜਿੰਨਾ ਦੇ ਮਰਜ਼ੀ ਨਾਮ ਭੇਜਦੇ ਹੋ, ਖੁਸ਼ ਕਰ ਦਿਆਂਗੇ। ਸੋ ਇੱਕ ਵਾਰ ਫਿਰ ਨੰਬਰ ਬੋਲ ਦਿੰਦੀ ਹਾਂ ਜੀ, 9465536077। ਹਾਂ, ਤੁਸੀਂ ਜਿੱਥੇ ਵੀ ਬੈਠੇ ਹੋ, ਦੇਸ਼ 'ਚ ਜਾਂ ਵਿਦੇਸ਼ 'ਚ, ਸਾਡੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹਰ ਜਗ੍ਹਾ ਪਹੁੰਚ ਜਾਂਦੇ ਨੇ। ਸੋ ਬਿਨਾਂ ਕਿਸੇ ਦੇਰੀ ਤੋਂ ਪ੍ਰੋਗਰਾਮ ਦਾ ਕਰਾਂਗੀ ਆਗਾਜ਼ ਸੁਰਿੰਦਰ ਕੌਰ ਦੇ ਗਾਏ ਇਸ ਗੀਤ ਦੇ ਨਾਲ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਸਭ ਤੋਂ ਪਹਿਲੇ ਜਿਨ੍ਹਾਂ ਨੇ ਬਾਜੀ ਮਾਰ ਲਈ ਅੱਜ, ਚਲੋ ਦੱਸਦੇ ਹੀ, ਉਹਨਾਂ ਦੇ ਨਾਮ ਲੁਧਿਆਣਾ ਤੋਂ ਪਹੁੰਚ ਗਏ ਨੇ, ਨਿਊ ਮਾਧੋਪੁਰੀ ਲੁਧਿਆਣਾ ਤੋਂ, ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ। ਬਿਲਕੁਲ ਜਿਨ੍ਹਾਂ ਦੇ ਨਾਮ ਸਭ ਤੋਂ ਪਹਿਲੇ ਪੜ੍ਹੇ ਜਾਂਦੇ ਨੇ ਉਹਨਾਂ ਲਈ ਮੈਂ ਤਾੜੀਆਂ ਲਗਾ ਦਿੰਦੀ ਹਾਂ। ਲਓ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਪਿੰਡ ਸ਼ਾਹਪੁਰ ਮਿਹਤਪੁਰ ਤੋਂ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਔਰ ਪੂਰੇ 10 ਵਜੇ ਇਹ ਵੀ ਪਹੁੰਚ ਗਏ ਨੇ ਜੀ। ਕਾਫੀ ਜਣੇ ਪੂਰੇ 10 ਵਜੇ ਸਾਡੇ ਕੋਲ ਹਾਜ਼ਰ ਹੋ ਚੁੱਕੇ ਨੇ ਔਰ ਉਡੀਕ ਵੀ ਰਹੇ ਹੋਣਗੇ ਜੀ। ਸਾਡੇ ਨਾਮ ਛੇਤੀ ਛੇਤੀ ਪੜ੍ਹ ਦਿਓ, ਕਿਉਂਕਿ ਅਸੀਂ ਤਾਂ ਪੂਰੇ 10 ਵਜੇ ਲਿਖ ਦਿੱਤਾ ਹੈ, ਆਪਣਾ ਮੈਸੇਜ ਭੇਜ ਦਿੱਤਾ ਹੈ। ਅਗਲਾ ਮੈਸੇਜ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ, ਹੈਬੋਵਾਲ ਕਲਾਂ, ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ। ਲਓ ਜੀ, ਲੁਧਿਆਣੇ ਵਾਲੇ ਅੱਜ ਬਾਜੀ ਮਾਰ ਗਏ, ਦੋਨੋਂ ਲੁਧਿਆਣੇ ਤੋਂ ਪਹੁੰਚੇ ਹੋਏ ਨੇ ਜੀ। ਪਿੰਡ ਅਤੇ ਡਾਕਖਾਨਾ ਲੋਗਰ ਠਾਕਰਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਗਵਾਨਗੜ੍ਹ, ਭੁੱਖੀਆਂ ਤੋਂ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਨੇ ਜੀ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਮੈਸੇਜ ਮੇਨ ਬਾਜ਼ਾਰ ਮੰਡੀ ਲਾਦੁਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ, ਵਾਰਿਸ ਚਾਵਲਾ ਪਰਿਵਾਰ ਸਾਰਾ ਹੀ ਸਾਡੇ ਕੋਲ ਪਹੁੰਚ ਗਿਆ ਹੈ ਜੀ। ਵਾਹ ਜੀ ਵਾਹ। ਅਗਲਾ ਮੈਸੇਜ ਜਿਹੜਾ ਮੇਰੇ ਕੋਲ ਕੰਪਿਊਟਰ ਸਕਰੀਨ 'ਤੇ ਹੈ, ਬੜਾ ਹੀ ਦਿਲ ਖੁਸ਼ ਹੋਇਆ ਜੀ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਾਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਬਹੁਤ ਬਹੁਤ ਸ਼ੁਕਰੀਆ ਜੀ ਹਠੂਰ ਪਰਿਵਾਰ ਦਾ। ਔਰ ਇੱਕ ਗੁਜ਼ਾਰਿਸ਼ ਕਰਾਂਗੇ, ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈ, ਜ਼ਰੂਰ ਸ਼ਿਰਕਤ ਕਰਿਆ ਕਰੋ। ਜਦੋਂ ਤੁਹਾਡੇ ਸੁਨੇਹੇ ਨਹੀਂ ਆਉਂਦੇ, ਅਸੀਂ ਤੁਹਾਨੂੰ ਦਿਲੋਂ ਯਾਦ ਵੀ ਕਰਦੇ ਹਾਂ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਗੁਰਮੀਤ ਸਿੰਘ ਮੀਤਾ, ਇਹ ਪਹੁੰਚੇ ਨੇ ਜੀ ਨਵੀਂ ਦਿੱਲੀ ਸਾਊਥ ਐਕਸਟੈਂਸ਼ਨ ਤੋਂ, ਗਾਂ ਬਨਵਾਲਾ ਹਨਵੰਤਾ ਫਾਜ਼ਿਲਕਾ ਪੰਜਾਬ ਤੋਂ, ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਮਾਂ ਵਿਦਿਆ ਦੇਵੀ ਔਰ ਸਾਰਾ ਹੀ ਮਾਇਲ ਪਰਿਵਾਰ ਪਹੁੰਚ ਗਿਆ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਹਾਜ਼ਰ ਨੇ। ਔਰ ਮੋਹਾਲੀ ਤੋਂ ਪਹੁੰਚੇ ਨੇ ਜੀ ਅਮਰਦੀਪ ਸਿੰਘ ਸੈਣੀ, ਲਾਭ ਕੌਰ, ਜੀਵਨਜੋਤ ਕੌਰ, ਸੈਵੀ ਸੈਣੀ ਔਰ ਨੀਦਿਸ ਸੈਣੀ। ਅਗਲਾ ਸਾਡੇ ਕੋਲ ਮੈਸੇਜ ਪੂਰੇ ਦਿਲ ਦੇ ਨਾਲ, ਮੋਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ ਪਹੁੰਚ ਗਏ ਨੇ ਜੀ ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ ਮਹਿਕ ਖੁਸ਼ ਦਿਲ, ਸਾਰਾ ਹੀ ਖੁਸ਼ ਦਿਲ ਪਰਿਵਾਰ ਕਰ ਗਿਆ ਆਕਾਸ਼ਵਾਣੀ ਨੂੰ ਖੁਸ਼। ਅਗਲੇ ਮੈਸੇਜ 'ਚ ਸਾਡੇ ਕੋਲ ਪਹੁੰਚ ਗਏ ਜੀ ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ, ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ ਇਹ ਹਾਜ਼ਰ ਨੇ ਅਤੇ ਨਾਲ ਕਨੇਡਾ ਵੱਲੇ ਨਾ ਹੋਣ ਇਹ ਹੋ ਨਹੀਂ ਸਕਦਾ, ਬਰੈਂਪਟਨ ਕਨੇਡਾ ਤੋਂ ਵੀ ਇਹ ਨਾਲ ਲੈ ਕੇ ਪਹੁੰਚਦੇ ਨੇ, ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ ਨੂੰ ਬਹੁਤ ਬਹੁਤ ਤਹੇ ਦਿਲ ਤੋਂ ਸ਼ੁਕਰੀਆ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐਸ ਰਾਮਗੜੀਆ ਵੀ ਹਾਜ਼ਰ ਨੇ, ਪਦਮਾ ਟਾਕਿਸ, ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ ਸ਼ਾਹ, ਮੰਗਲਾਬੇਨ ਸ਼ਾਹ ਅਤੇ ਰਜਿੰਦਰ ਜੀ ਸ਼ਾਹ ਕਰ ਰਹੇ ਹਾਂ ਜੀ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ। ਸਵਿਤਾ ਸਾਥੀ ਅਤੇ ਜਸਪਾਲ ਸਿੰਘ ਦੀਆਂ ਮਿਲੀਆਂ ਆਵਾਜ਼ਾਂ 'ਚ ਇੱਕ ਹੀ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਧਮਕਾਂ ਤੁਸੀਂ ਵੀ ਪਾ ਰਹੇ ਹੋ ਅਤੇ ਅਸੀਂ ਵੀ ਪਾ ਰਹੇ ਹਾਂ, ਮਿਲ ਜੁਲ ਕੇ ਪ੍ਰੋਗਰਾਮ ਹਸੀਨ ਬਣਾ ਰਹੇ ਹਾਂ। ਲਓ ਫਿਰ ਅਗਲਾ ਸੁਨੇਹਾ ਭੇਜ ਰਹੇ ਨੇ ਜੀ ਮਲੋਟ ਤੋਂ, ਸਤੀਸ਼ ਮਿਗਲਾਨੀ, ਲਖਵਿੰਦਰ ਸੰਧੂ, ਵਿਵਾਨ ਮਿਗਲਾਨੀ, ਹਰਭਜਨ ਮਾਨ ਦੀ ਇਹਨਾਂ ਨੇ ਵੀ ਫਰਮਾਇਸ਼ ਭੇਜੀ ਸੀ। ਲਓ ਫਿਰ ਤੁਹਾਡੀ ਤਾਂ ਕਰਤੀ ਪੂਰੀ ਜੀ। ਔਰ ਅਗਲਾ ਸੁਨੇਹਾ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਸੰਧੂ ਅਤੇ ਮੈਕਸ ਇਹ ਭੇਜ ਰਹੇ ਨੇ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ ਜੀ, ਸ਼ੁਕਰੀਆ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਵੀ ਪਹੁੰਚ ਗਏ ਨੇ। ਮੁਹੰਮਦ ਸਾਦਿਕ, ਮੁਸ਼ਤਾਕ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੋੜ, ਮੁਹੰਮਦ ਸ਼ਦਾਬ ਖੱਤਰੀ, ਪਾਕਿਜ਼ਾ ਰੇਡੀਓ ਸ਼੍ਰੋਤਾ ਸੰਘ, ਵੈਸ਼ਨਵ ਕਲੋਨੀ ਸਨਾਵਤ ਤੋਂ ਇਹ ਪਹੁੰਚੇ ਨੇ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ ਬਲਰਾਜ ਰਾਣੀ, ਡੋਲੀ ਅਤੇ ਸਿਫਤ ਜੋਤ ਸਰਾਂ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇ ਲਾਲ ਵਰਮਾ ਪਹੁੰਚੇ ਨੇ। ਧਮਕ ਜਲੰਧਰ ਪੈਂਦੀ ਦਾ ਹਿੱਸਾ ਬਣ ਗਏ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਔਰ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਵੀ ਹਾਜ਼ਰ ਨੇ। ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ ਇਹ ਵੀ ਪਹੁੰਚ ਗਏ।

ਪਿੰਡ ਚੰਦਬਾਜਾ, ਫਰੀਦਕੋਟ, ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਬਾ ਪਰਿਵਾਰ ਸੁਨੇਹੇ ਤੋਂ ਬਾਅਦ ਮੈਨੂੰ ਲੱਗਦਾ ਵੀ ਭੰਗੜੇ ਪਾ ਰਿਹਾ ਹੋਏਗਾ, ਕਿਉਂਕਿ ਪੋਤੇ ਪੋਤੀਆਂ 'ਤੇ ਨੱਚਦੇ ਟੱਪਦੇ ਰਹਿੰਦੇ ਨੇ। ਅਗਲਾ ਸੁਨੇਹਾ ਜਨਕਪੁਰੀ ਸਹਾਰਨਪੁਰ ਤੋਂ ਜੌਨ ਡੈਕਿਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡੈਕਿਸਟਰੋ ਪਹੁੰਚੇ ਨੇ। ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ ਅਤੇ ਰਾਹੁਲ ਸ਼ਰਮਾ ਇਹ ਵੀ ਪਹੁੰਚੇ ਨੇ। ਧਾਨੀ ਨੱਥਾ ਸਿੰਘ ਜੰਡਵਾਲਾ, ਭੀਮੇ ਸ਼ਾਹ, ਸੁਖਚਰਨ ਸਿੰਘ, ਕੇਵਲ ਸਿੰਘ, ਮਨਦੀਪ ਸਿੰਘ, ਗੁਰਨੂਰ ਸਿੰਘ, ਵਰਿੰਦਰ ਸਿੰਘ, ਚੜਤਵੀਰ ਸਿੰਘ ਔਰ ਅਮਾਨਤ ਕੌਰ। ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ ਵੀ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਹਾਜ਼ਰ ਹੋ ਗਏ ਨੇ VPO ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਇਹ ਵੀ ਪਹੁੰਚੇ ਨੇ। ਪਿੰਡ ਬਿੱਲੀਮਾਰ ਤੋਂ ਪ੍ਰੇਮ ਕੁਮਾਰ, ਪ੍ਰਵੀਨ ਰਾਣੀ, ਅਲੀਸ਼ਾ ਅਰਮਾਨ, ਰਕੇਸ਼ ਕੁਮਾਰ, ਮਮਤਾ ਰਾਣੀ, ਸ਼ੁਕਰੀਆ ਜੀ। ਮੈਨੂੰ ਤਾਂ ਪਹਿਲੀ ਵਾਰੀ ਮੈਂ ਤੁਹਾਡਾ ਸੁਨੇਹਾ ਜਿਹੜਾ ਹੈ ਪ੍ਰੋਗਰਾਮ 'ਚ ਪੜ੍ਹ ਰਹੀ ਹਾਂ, ਕਿਉਂਕਿ ਅੱਗੇ ਮੈਂ ਕਦੀ ਤੁਹਾਡੇ ਨਾਮ ਨਹੀਂ ਪੜ੍ਹੇ। ਸੋ ਉਮੀਦ ਕਰਦੀ ਹਾਂ ਹਮੇਸ਼ਾ ਤੁਸੀਂ ਪਾਉਂਦੇ ਰਹੋਗੇ। ਔਰ ਅਗਲਾ ਸੁਨੇਹਾ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਹਾਜ਼ਰ ਨੇ। ਔਰ ਚੰਡੀਗੜ੍ਹ ਸਿਟੀ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਕਿਆ ਹੀ ਬਾਤ ਹੈ ਜੀ। ਔਰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਪਹੁੰਚੇ ਨੇ। ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਪਿੰਡ ਚੰਦਮਾਰੀ ਤੋਂ ਇਹ ਪਹੁੰਚੇ ਨੇ ਜੀ। ਔਰ ਧਮਕ ਜਲੰਧਰ ਪੈਂਦੀ ਚ ਹਾਜ਼ਰ ਨੇ ਜੀ। ਗਾਂਵ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪੇਂਦਰ ਕੁਮਾਰ, ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ ਵੀ, ਪੰਡਿਤ ਜੀ ਦਾ ਨਾਮ ਜਿਹੜਾ ਹੈ ਨਾ ਉਹ ਦਾਰਾ ਪੰਡਿਤ ਇਹਨਾਂ ਨੇ ਹਿਲਾ ਦਿੱਤਾ। ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਇਹ ਵੀ ਪਹੁੰਚ ਗਏ ਨੇ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਹਾਜ਼ਰ ਨੇ ਕ੍ਰਿਸ਼ਨ ਬੰਗਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼। ਔਰ ਇਹਨਾਂ ਦਾ ਪਿੰਡ ਹੈ ਜੀ ਥੈ ਕਲੰਦਰ। ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਜੀ ਹਿੰਦੁਸਤਾਨ ਰੇਡੀਓ ਮਿੱਤਰ, ਬੰਨੇ ਬਜ਼ੁਰਗ, ਪਲੇਰਾ, ਟੀਕ, ਮਗਨ, ਮੱਧ ਪ੍ਰਦੇਸ਼ ਤੋਂ ਪਹੁੰਚੇ ਨੇ। ਬਰਜੇਂਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਸ਼ਾਹਜੀ ਨਗਰ, ਦੇਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ ਅਤੇ ਸਵਿਤਾ ਭਾਕਰੇ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਕੈਨੇਡਾ ਤੋਂ ਦੀਸ਼ਾ ਮੋਲਾ, ਜਗਤਾਰ ਜੱਗਾ, ਧੌਲਾ ਕਿੰਗਰਾ ਤੋਂ ਹਾਜ਼ਰ ਨੇ। ਔਰ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਕਲਪਿਤ, ਬੇਬੀ ਗਰਵੀ, ਸੈਕਟਰ 5 ਕੁੜੀ ਹਾਊਸਿੰਗ ਬੋਰਡ ਜੋਧਪੁਰ ਰਾਜਸਥਾਨ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਹੈ। ਮੇਨ ਬਾਜ਼ਾਰ ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ ਇਹ ਵੀ ਹਾਜ਼ਰ ਨੇ। ਔਰ ਗਾਂਵ ਹਾਂਡੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇ ਸ਼ਾਮ, ਇੰਦਰਾ ਸ਼ਰਮਾ ਔਰ ਸਾਰਥਕ ਸ਼ਰਮਾ ਵੀ ਪਹੁੰਚ ਗਏ ਨੇ। ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਵਰੁਣ, ਵਿਹਾਨ, ਰੁਦਰ, ਅਨੁਸ਼ਕਾ, ਰਮੇਸ਼, ਸੁਰੇਸ਼, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਹਨਾਂ ਨੇ ਇਹ ਨਹੀਂ ਲਿਖਿਆ ਕਿ ਇਹਨਾਂ ਨੇ ਸੁਨੇਹਾ ਪਾਇਆ ਕਿੱਥੋਂ ਹੈ, ਆਪਣੀ ਜਗ੍ਹਾ ਦਾ ਨਾਮ ਵੀ ਜ਼ਰੂਰ ਲਿਖ ਕੇ ਭੇਜਿਆ ਕਰੋ। ਸੋ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ, ਹਾਰਡੀ ਸੰਧੂ ਦੀ ਆਵਾਜ਼ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਲਓ ਫਿਰ ਉਹਨਾਂ ਦੀ ਆਵਾਜ਼ 'ਚ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

0: नमस्कार। वसदे वेड़े प्रोग्राम सुन रहे प्यारे श्रोतियां दा मीनू वालों स्वागत। अज वसदे वेड़े प्रोग्राम च मेरा साथ निभाउण लई मेरे नाल ने
1: जी मैं हां पूनम ते मीनू जी तुहाडा वी स्वागत ते होर सुनाओ हाल चाल किवें ने।
0: पूनम बहुत वधिया हाल चाल है क्योंकि जिहड़ा मेरा कल दा दिन गुजरिया है ना उहने मैनूं दस दिता कि तंदरुस्ती बहुत जरूरी है क्योंकि मैं पहले योग दे नाल नहीं जुड़ी हुई सी।
1: अच्छा।
0: सो कल मैं फस्ट डे योगा कीता। जिम जांदे सी सैर जांदे सी पर योगा दे नाल जो शरीर नूं तंदरुस्ती ते राहत मिलती है ना वह वाकई किते नहीं है।
1: क्या बात है जी, फिर तो बहुत ही वधिया गल सुनाई है तुसी। बहुत सारे लोग देखो कल जुड़े होणगे योगा दे नाल, कल उन्होंने फर्स्ट टाइम भी योगा किया हो सकदा है कि उन्होंने कदी कदी योगा दे नाल कल भी किया होवे, पर इस गल नूं जरूर महसूस किया होएगा कि जेकर असीं एक दिन कर सकते हैं तो रोज़ क्यों नहीं कर सकते।
0: बिल्कुल सही गल कही।
1: ते जो तुसी गल कही है ना कि मैं जिम भी करती सी सैर भी करती सी, योगा माहिर मैनू जी ये कहिंदे ने कि जो कसरत है जिम है या फिर होर कोई भी वर्कआउट है ना ਉਹ ਜੇਕਰ ਅਸੀਂ ਕਰਦੇ ਹਾਂ ਤਾਂ ਉਸ ਦੇ ਵਿੱਚ ਸਰੀਰ ਦਾ ਜ਼ੋਰ ਪੈਂਦਾ ਹੈ ਅਤੇ ਯੋਗਾ ਇੱਕ ਇਹੋ ਜਿਹੀ ਕਹਿ ਸਕਦੇ ਹਾਂ ਕਿ ਕਸਰਤ ਹੈ ਜਿਸ ਦੇ ਵਿੱਚ ਸਾਨੂੰ ਰਿਲੈਕਸ ਫੀਲ ਹੁੰਦਾ ਹੈ,
0: ਬਿਲਕੁਲ
1: ਮਾਨਸਿਕ ਸ਼ਾਂਤੀ ਮਿਲਦੀ ਹੈ, ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ। ਸੋ ਸਿਰਫ ਇੱਕ ਵਰਕਆਊਟ ਨਹੀਂ ਹੈ ਬਲਕਿ ਮਨ ਅਤੇ ਸਰੀਰ ਦੀ ਤੰਦਰੁਸਤੀ ਦੀ ਬਿਹਤਰੀ ਦੇ ਲਈ ਬਹੁਤ ਹੀ ਜ਼ਰੂਰੀ ਕਿਰਿਆ ਹੈ।
0: ਤੁਸੀਂ ਕਹਿ ਸਕਦੇ ਹੋ ਪੂਨਮ ਕਿ ਅਜੋਕੇ ਤਣਾਅ ਭਰੇ ਜੀਵਨ 'ਚ ਯੋਗ ਸਿਹਤਮੰਦ ਜੀਵਨ ਜਿਉਣ ਦੀ ਪ੍ਰਭਾਵਸ਼ਾਲੀ ਕਲਾ ਹੈ।
1: ਜੀ
0: ਯੋਗ ਕਰਨ ਨਾਲ ਸਰੀਰ ਤੰਦਰੁਸਤ, ਮਨ ਸ਼ਾਂਤ ਅਤੇ ਵਿਚਾਰ ਹਾਂ ਪੱਕੇ ਰਹਿੰਦੇ ਨੇ। ਸੋ ਪੂਰੀ ਦੁਨੀਆ ਨੇ ਕੱਲ੍ਹ ਯੋਗ ਡੇ ਮਨਾਇਆ, ਸਾਰੀ ਦੁਨੀਆ ਦੇ ਕੱਲ੍ਹ ਅੰਤਰਰਾਸ਼ਟਰੀ ਯੋਗ ਦਿਵਸ ਮਨਾਏ। ਇਹ 5000 ਸਾਲ ਪੁਰਾਣੀ ਦਿਨ ਹੈ, 190 ਤੋਂ ਵੱਧ ਦੇਸ਼ਾਂ ਨੇ ਇਸ ਨੂੰ ਅਪਣਾ ਲਿਆ। ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਜਦੋਂ ਤਣਾਅ, ਸ਼ੂਗਰ, ਕਮਰ ਦਰਦ, ਮੋਟਾਪਾ, ਦਿਲ ਦਾ ਰੋਗ, ਕਮਰ ਦਰਦ, ਕਈ ਬਿਮਾਰੀਆਂ ਇਨਸਾਨ ਨੂੰ ਘੇਰ ਲੈਂਦੀਆਂ ਨੇ ਤਾਂ ਯੋਗ ਇਹਨਾਂ ਸਾਰੀ ਸਮੱਸਿਆਵਾਂ ਦਾ ਬਿਨਾਂ ਦਵਾਈ ਦਾ ਹੱਲ ਹੈ।
1: ਬਿਲਕੁਲ ਤੁਸੀਂ ਸਹੀ ਕਿਹਾ ਹੈ ਅਤੇ ਅੱਜ ਅਸੀਂ ਤੁਸੀਂ ਸੋਚ ਰਹੇ ਹੋਵੋਗੇ ਕਿ ਯੋਗ ਦੀ ਗੱਲ ਕਿਉਂ ਕਰ ਰਹੇ ਹਾਂ, ਯੋਗ ਦਿਵਸ ਤਾਂ ਕੱਲ੍ਹ ਖਤਮ

0: ਹੋ ਗਿਆ। ਕੱਲ ਸੀ ਯੋਗ ਦਿਵਸ, ਅੰਤਰਰਾਸ਼ਟਰੀ ਦੇ ਯੋਗ ਦਿਵਸ। ਗੱਲ ਅਸੀਂ ਜੀ ਇਸ ਲਈ ਕਰ ਰਹੇ ਹਾਂ ਕਿ ਗੱਲ ਸਿਰਫ ਇੱਕ ਦਿਨ ਨਹੀਂ ਹੋਣੀ ਚਾਹੀਦੀ, ਬਲਕਿ ਹਰ ਦਿਨ ਹੋਣੀ ਚਾਹੀਦੀ ਹੈ
1: ਜੀ।
0: ਯੋਗ ਸਾਡੇ ਜੀਵਨ ਦਾ ਹਿੱਸਾ, ਜ਼ਰੂਰੀ ਹਿੱਸਾ ਹੋਵੇ, ਸਾਡੇ ਦਿਨ ਚਰਿਆ ਦਾ ਇੱਕ ਜ਼ਰੂਰੀ ਹਿੱਸਾ ਹੋਵੇ। ਜਿਸ ਤਰ੍ਹਾਂ ਅਸੀਂ ਬਾਕੀ ਕੰਮ ਕਾਜ ਕਰਦੇ ਹਾਂ, ਉਸੇ ਤਰ੍ਹਾਂ ਯੋਗ ਦੇ ਲਈ ਵੀ ਕੁਝ ਸਮਾਂ ਜ਼ਰੂਰ ਕੱਢੀਏ। ਖਾਸ ਤੌਰ 'ਤੇ ਸਵਾਣੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਮੈਨੂੰ ਉਹ ਪੂਰਾ ਦਿਨ ਵਿਅਸਤ ਰਹਿੰਦੀਆਂ ਨੇ।
1: ਸਹੀ ਗੱਲ।
0: ਅਤੇ ਇਹ ਘਰ ਦੇ ਕੰਮ ਕਾਜ ਕਰਨ ਦੇ ਲਈ, ਇੱਕ ਹੋਰ ਊਰਜਾ ਦੇ ਲਈ ਉਹਨਾਂ ਨੂੰ ਯੋਗ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ।
1: ਬਿਲਕੁਲ ਸਹੀ ਗੱਲ ਹੈ। ਔਰ ਜੇਕਰ ਤੁਸੀਂ ਰੋਜ਼ ਅੱਧਾ ਘੰਟਾ ਯੋਗ ਕਰਦੇ ਹੋ ਨਾ, ਤਾਂ ਦਿਲ ਦੇ ਰੋਗ ਬਹੁਤ ਘੱਟ ਹੋ ਜਾਂਦੇ ਨੇ। ਅਤੇ ਸਵਾਣੀਆਂ ਜਿਹੜੀਆਂ ਸਾਰਾ ਦਿਨ ਕੰਮ ਕਰਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਤਾਂ ਜ਼ਿਆਦਾਤਰ ਕਮਰ ਦਾ ਦਰਦ ਰਹਿੰਦਾ ਹੀ ਹੈ। ਸੋ ਮੈਂ ਚਾਹੂੰਗੀ ਕਿ ਦਵਾਈਆਂ ਦੇ ਤੁਸੀਂ ਉਹਦੇ ਵਿੱਚ ਨਾ ਵਧੋ। ਜੇ ਉਮਰ ਵੱਧ ਰਹੀ ਹੈ ਅਤੇ ਜੇਕਰ ਤੁਹਾਡੀਆਂ ਦਵਾਈਆਂ ਵੱਧ ਰਹੀਆਂ ਨੇ ਨਾ, ਕਿਤੇ ਨਾ ਕਿਤੇ ਆਪਣੇ ਅੰਦਰ ਕਮੀ ਹੈ। ਸੋ ਯੋਗ ਬਹੁਤ ਆਸਾਨ ਹੈ, ਜੇਕਰ ਤੁਸੀਂ ਯੋਗ ਕਰ ਸਕਦੇ ਹੋ ਤਾਂ ਜ਼ਰੂਰ ਅਪਣਾਓ, ਕਿਉਂਕਿ ਯੋਗ ਦੇ ਨਾਲ ਸਾਰੇ ਰੋਗ ਜਾ ਸਕਦੇ ਨੇ।
0: ਬਿਲਕੁਲ, ਤੁਸੀਂ ਸਹੀ ਗੱਲ ਕਹੀ ਹੈ। ਅਤੇ ਇਸ ਵਾਰ ਦੀ ਜੋ ਥੀਮ ਹੈ ਉਹ ਇਹ ਵੀ ਦੱਸਦੀ ਹੈ ਕਿ, ਜਿਸ ਦਾ ਅਰਥ ਇਹੀ ਹੈ ਕਿ ਉਮਰ ਤਾਂ ਦੇਖੋ ਹਰ ਇੱਕ ਇਨਸਾਨ ਦੀ ਹੋਣੀ ਹੈ, ਉਮਰ ਵਧੇ ਪਰ ਉਮਰ ਦੇ ਨਾਲ ਨਾਲ ਜੋ ਉਮਰ ਨਾਲ ਸੰਬੰਧਿਤ ਸਮੱਸਿਆਵਾਂ ਨੇ ਉਹ ਨਾ ਵਧਣ। ਅਸੀਂ ਮਨ ਤੋਂ ਸਰੀਰ ਤੋਂ ਤੰਦਰੁਸਤ ਅਤੇ ਜਵਾਨ ਬਣੇ ਰਹੀਏ ਅਤੇ ਜੀਵਨ ਨੂੰ ਭਰਪੂਰ ਜੀਏ, ਇਹ ਇਸਦਾ ਮਕਸਦ ਹੈ।
1: ਬਿਲਕੁਲ ਪੂਨਮ, ਯੋਗ ਦੀ ਅਸੀਂ ਗੱਲ ਕੀਤੀ ਹੈ ਅਤੇ ਜੇ ਯੋਗ ਨਾ ਮਿਊਜ਼ਿਕ ਸੁਣਦੇ ਸੁਣਦੇ ਕੀਤਾ ਜਾਵੇ ਨਾ, ਤਾਂ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ। ਮੈਨੂੰ ਲੱਗਦਾ ਕਿ ਇੱਕ ਬੋਰੀਅਤ ਦੂਰ ਹੋ ਜਾਂਦੀ ਹੈ ਔਰ ਤੁਸੀਂ ਰਿਲੈਕਸ ਹੋ ਕੇ ਕਰ ਸਕਦੇ ਹੋ। ਮਿਊਜ਼ਿਕ ਅਤੇ ਯੋਗ ਦਾ ਬਹੁਤ ਸੋਹਣਾ ਸੰਗਮ ਹੋ ਸਕਦਾ।
0: ਦੇਖੋ ਇੱਕ ਸੰਗਮ ਇਹ ਵੀ ਸੀ ਕਿ ਵਰਲਡ ਮਿਊਜ਼ਿਕ ਡੇ ਵੀ ਸੀ ਉਸ ਦਿਨ, ਅਤੇ ਇਹ ਇੱਕ ਜੋ ਦੋਨੋਂ ਦਿਨ ਮਿਲ ਕੇ ਨਾ ਇੱਕ ਵਾਰੀ ਆਏ ਨੇ, ਉਹ ਯਾਦ ਦਿਲਾਉਂਦੇ ਨੇ ਕਿ ਜੋ ਕੁਦਰਤ ਦੇ ਤੋਹਫ਼ੇ ਨੇ ਸੰਗੀਤ ਅਤੇ ਯੋਗ, ਇਹ ਸਾਡੀ ਬਿਹਤਰੀ ਦੇ ਲਈ ਬਹੁਤ ਜ਼ਰੂਰੀ ਨੇ। ਦੇਖੋ ਕਿੰਨਾ ਤਣਾਅ ਹੈ ਘਰ ਦੇ ਵਿੱਚ ਵੀ ਅਤੇ ਕੰਮਕਾਜ ਦੇ ਵਿੱਚ ਵੀ, ਛੋਟੇ ਬੱਚਿਆਂ ਨੂੰ ਵੀ, ਬਜ਼ੁਰਗਾਂ ਨੂੰ ਵੀ, ਸਵਾਣੀਆਂ ਨੂੰ ਵੀ, ਸਾਰਿਆਂ ਨੂੰ ਹੀ ਤਣਾਅ ਹੈ। ਇੰਝ ਲੱਗਦਾ ਕਿ ਤਣਾਅ ਦੇ ਵਿੱਚ ਅਸੀਂ ਸਭ ਭੱਜੇ ਫਿਰ ਰਹੇ ਹਾਂ। ਅਤੇ ਜਦੋਂ ਗੱਲ ਸੋਮਵਾਰ ਦੀ ਆਉਂਦੀ ਹੈ ਨਾ, ਸੋਮਵਾਰ ਦੇ ਦਿਨ ਇਸ ਤਰ੍ਹਾਂ ਲੱਗਦਾ ਹੈ ਕਿ ਛੁੱਟੀ ਤੋਂ ਬਾਅਦ ਹੁਣ ਇੱਕ ਵਾਰ ਫਿਰ ਅਸੀਂ ਉਸ ਤਣਾਅ ਦੀ ਦੌੜ ਭੱਜ ਦੀ ਦੁਨੀਆਂ ਦੇ ਵਿੱਚ ਦੁਬਾਰਾ ਆ ਗਏ ਹਾਂ।
1: ਸਹੀ,
0: ਪਰ ਬ੍ਰੇਕ ਲਗਾਉਣੀ ਜ਼ਰੂਰੀ ਹੈ। ਇਸ ਤਣਾਅ ਨੂੰ ਦੂਰ ਰੱਖ ਕੇ ਕੁਝ ਪਲ ਸਿਹਤ ਦੇ ਲਈ, ਸੰਗੀਤ ਦੇ ਲਈ, ਯੋਗ ਦੇ ਲਈ, ਆਪਣੇ ਮਨ ਦੀ ਖੁਸ਼ੀ ਦੇ ਲਈ ਕੱਢਣੇ ਬਹੁਤ ਜ਼ਰੂਰੀ ਨੇ।
1: ਬਿਲਕੁਲ, ਜੇ ਉਹ ਮੰਡੇ ਹੈ ਉਹ ਮਨ ਦਾ ਦਿਨ ਬਣ ਸਕਦਾ ਹੈ, ਮਨ ਕਾ ਡੇ ਹੈ ਨਾ। ਸੋ ਚਲੋ ਅਸੀਂ ਇੱਕ ਗੀਤ ਸੁਣ ਲੈਂਦੇ ਹਾਂ, ਥੋੜ੍ਹਾ ਆਪਣਾ ਮਨ ਫਰੈਸ਼ ਕਰਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਜਾਰੀ ਕਰਾਂਗੇ।
0: ਠੀਕ ਹੈ ਜੀ।

0: ਰਿਸ਼ਤਿਆਂ ਦੀ ਜੋ ਤਾਣੀ ਬਣੀ ਨੇ ਨਾ ਗੀਤਾਂ ਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਬੁਣੇ ਗਏ ਨੇ।
1: ਬਿਲਕੁਲ, ਜਿਸ ਤਰ੍ਹਾਂ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਅਸੀਂ ਸੁਣ ਰਹੇ ਸੀ, ਕਿਸ ਤਰ੍ਹਾਂ ਉਹ ਸ਼ਿਕਾਇਤ ਵੀ ਕਰ ਰਹੇ ਸੀ ਅਤੇ ਪਿਆਰ ਵੀ ਝਲਕਦਾ ਸੀ। ਸੋ ਇਸ ਤਰ੍ਹਾਂ ਦੇ ਜਦੋਂ ਰਿਸ਼ਤੇ ਨਿਭਦੇ ਨੇ ਨਾ, ਔਰ ਖੱਟੇ ਮਿੱਠੇ ਗੱਲਾਂ ਦੇ ਨਾਲ ਇੱਕ ਦੂਜੇ ਨੂੰ ਜਤਾਇਆ ਜਾਂਦਾ ਪਿਆਰ, ਸੋ ਬਹੁਤ ਸੋਹਣਾ ਲੱਗਦਾ ਪੁਨਾ।
0: ਬਿਲਕੁਲ ਜੀ ਬਿਲਕੁਲ, ਅਤੇ ਇਹ ਜੋ ਗੀਤ ਹੁੰਦੇ ਨੇ ਇਸਦਾ ਬਹੁਤ ਖੂਬਸੂਰਤ ਪ੍ਰਗਟਾਵਾ ਹੁੰਦੇ ਨੇ। ਅਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਜੋ ਹੁਣ ਅਗਲਾ ਪ੍ਰਗਟਾਵਾ ਹੈ, ਸਿਲਸਿਲਾ ਹੈ, ਉਹ ਹੈ ਜੀ ਮਹਿਮਾਨ ਬਰੂਹਾਂ 'ਤੇ, ਜਿਸ ਦੇ ਵਿੱਚ ਰਿਸ਼ਤਿਆਂ ਦੀ ਗੱਲ ਹੁੰਦੀ ਹੈ, ਆਪਸੀ ਸਫ਼ਰ ਦੀ ਗੱਲ ਹੁੰਦੀ ਹੈ ਜੋ ਮਿਲ ਕੇ ਹੰਢਾਇਆ ਹੁੰਦਾ ਹੈ, ਆਪਸੀ ਪਿਆਰ ਦੀ ਗੱਲ ਹੁੰਦੀ ਹੈ, ਸਾਥ ਦੀ ਗੱਲ ਹੁੰਦੀ ਹੈ। ਅਤੇ ਇਹ ਗੱਲਬਾਤ ਅਸੀਂ ਹਰ ਹਫ਼ਤੇ ਲੈ ਕੇ ਆਉਂਦੇ ਹਾਂ, ਅਤੇ ਇਸ ਗੱਲਬਾਤ ਦੇ ਵਿੱਚ ਹਰ ਹਫ਼ਤੇ ਨਵੇਂ ਮਹਿਮਾਨ ਲੈ ਕੇ ਆਉਂਦੇ ਹਾਂ ਜੋ ਸਾਡੇ ਬਰੂਹਾਂ 'ਤੇ ਆਉਂਦੇ ਨੇ।
1: ਬਿਲਕੁਲ, ਅੱਜ ਮਹਿਮਾਨ ਬਰੂਹਾਂ 'ਤੇ ਨਾਲ ਹੋਣਗੇ ਸਾਡੇ ਅਸ਼ੋਕ ਗਰੋਵਰ, ਪਰਵੀਨ ਗਰੋਵਰ
0: ਜੀ, ਅਸ਼ੋਕ ਗਰੋਵਰ ਅਤੇ ਪਰਵੀਨ ਗਰੋਵਰ ਹੁਣਾਂ ਦੇ ਨਾਲ ਕੀਤੀ ਇਹ ਗੱਲਬਾਤ ਮਹਿਮਾਨ ਬਰੂਹਾਂ 'ਤੇ ਸਿਲਸਿਲੇ ਤਹਿਤ ਸੁਣਾਉਂਦੇ ਹਾਂ ਜੀ।
2: ਮਹਿਮਾਨ ਬਰੂਹਾਂ 'ਤੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਦੇ ਮਹਿਮਾਨ ਨੇ ਪਰਵੀਨ ਗਰੋਵਰ ਅਤੇ ਅਸ਼ੋਕ ਗਰੋਵਰ। ਆਓ ਕਰਦੇ ਹਾਂ ਕੁਝ ਗੱਲਾਂ ਬਾਤਾਂ ਇਹਨਾਂ ਦੇ ਨਾਲ ਸਾਂਝੀਆਂ, ਅਤੇ ਮਾਰਦੇ ਹਾਂ ਇਹਨਾਂ ਦੀ ਜ਼ਿੰਦਗੀ 'ਤੇ ਇੱਕ ਹਲਕੀ ਜਿਹੀ ਝਾਤ। ਅਸ਼ੋਕ ਗਰੋਵਰ ਜੀ ਅਤੇ ਪਰਵੀਨ ਗਰੋਵਰ ਜੀ, ਤੁਹਾਡਾ ਦੋਨਾਂ ਦਾ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਸਵਾਗਤ। ਅਤੇ ਪਹਿਲਾ ਪ੍ਰਸ਼ਨ ਪਰਵੀਨ ਜੀ ਕੋਲੋਂ।
3: ਹਾਂਜੀ,
2: ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਸ਼ਾਦੀ ਕਿਹੜੇ ਸੰਨ ਵਿੱਚ ਹੋਈ ਸੀ?
3: ਸ਼ਾਦੀ ਮੈਡਮ 27 ਅਪ੍ਰੈਲ 1990 'ਚ ਹੋਈ ਸੀ।
2: ਓਹੋ, ਤੁਸੀਂ 27 ਅਪ੍ਰੈਲ ਵੀ ਦੱਸ ਦਿੱਤਾ, ਅਸੀਂ ਤਾਂ ਇਹਨਾਂ ਨੂੰ ਘੁੰਮਣ ਘੇਰੀਆਂ 'ਚ ਪਾਉਣਾ ਸੀ ਵੀ ਕਿਹੜੀ ਤਰੀਕ ਸੀਗੀ ਉਹ। ਤੁਹਾਨੂੰ ਹਰ ਵਾਰੀ ਯਾਦ ਰਹਿੰਦੀ ਹੈ ਜੀ ਹਰ ਸਾਲ?
4: ਪੇਰੈਂਟਸ ਦੀ ਕੋਈ ਦਖਲ ਅੰਦਾਜ਼ੀ ਨਹੀਂ ਸੀ ਉਸ ਟਾਈਮ ਮੇਰੇ ਪਰਿਵਾਰ 'ਚ, ਬਸ ਇਹਨਾਂ ਦੇ ਮਾਮਾ ਜੀ ਸੀ, ਕਾਫੀ ਮੇਰੇ ਪਿੱਛੇ ਵੀ ਸੀ ਮੈਂ ਸ਼ਾਦੀ ਕਰਨੀ ਦੇਤੀ, ਇਸੇ ਨਾਲ ਹੀ ਕਰਨੀ ਹੈ। ਹਾਲਾਂਕਿ ਮੈਂ ਉਦੋਂ ਕੋਈ ਜ਼ਿਆਦਾ ਹਜੇ ਸੈਟਲ ਵੀ ਨਹੀਂ ਹੋਇਆ ਸੀ, ਗੌਰਮੈਂਟ ਜੋਬ ਸ਼ੁਰੂ ਕੀਤੀ ਸੀ ਤਾਂ 1 ਸਾਲ ਹੀ ਹੋਇਆ ਸੀਗਾ ਅਤੇ ਰੈਗੂਲਰ ਵੀ ਨਹੀਂ ਹੋਇਆ ਸੀ। ਪਰ ਮੈਂ ਕਿਹਾ ਵੀ ਜਦ ਤੱਕ ਮੈਂ ਰੈਗੂਲਰ ਨਹੀਂ ਹੁੰਦਾ ਤਦ ਤੱਕ ਮੈਂ ਹਜੇ ਜੈਸ ਨਹੀਂ ਕਰ ਸਕਦਾ। ਅਤੇ ਮਾਮਾ ਜੀ ਨੇ ਬਸ ਇੱਕ ਜਿਹਦੀ ਫੜ ਲਈ ਕਰਨੀ ਤਾਂ ਇੱਥੇ ਕਰਨੀ ਹੈ ਵੀ ਚਾਹੇ ਸਾਨੂੰ 4 ਸਾਲ ਵੇਟ ਕਰਨੀ ਪਵੇ, ਬਸ ਇਸ ਕਰਕੇ ਜੋ ਸਾਡਾ ਗੈਪ ਜਿਹਾ ਵਿੱਚ ਰਿਹਾ ਉਨੀ ਦੇਰ ਸਾਡਾ ਥੋੜੇ ਲੰਬਾ ਹਸਤ ਵੀ ਚੱਲਦੀ ਰਹੀ,
2: ਚੱਲਦਾ ਰਿਹਾ, ਨਾ ਹੋਣੀ ਤੇ ਹੋਣੀ ਕਿੱਦਾਂ ਆ। ਅੱਛਾ ਪ੍ਰਵੀਨ ਜੀ, ਫਿਰ ਇਨ ਬਿਟਵੀਨ ਤੁਹਾਡਾ ਪੱਤਰ ਵਿਹਾਰ ਚੱਲਿਆ, ਫੋਨ ਤੋਂ ਉਦੋਂ ਘੱਟ ਹੀ ਹੁੰਦੇ ਸੀ?
3: ਹਾਂਜੀ ਹਾਂਜੀ ਮੈਡਮ, ਪੱਤਰ ਵਿਹਾਰ ਹੀ ਚੱਲਿਆ, ਚਿੱਠੀਆਂ ਹੀ ਲਿਖਦੇ ਹੁੰਦੇ ਸੀਗੇ, ਚਿੱਠੀਆਂ ਮੈਂ ਪਾਉਂਦੀ ਹੁੰਦੀ ਸੀਗੀ, ਤੇ ਇਹਨਾਂ ਨੇ ਆਪਣੇ ਮੰਮੀ ਨੂੰ ਦੱਸਿਆ ਹੋਇਆ ਸੀਗਾ ਜਦੋਂ ਚਿੱਠੀ ਆਉਣੀ ਕਿ ਮਾਤਾ ਤੁਸੀਂ ਫਰਿੱਜ ਦੇ ਥੱਲੇ ਕੱਪੜੇ ਥੱਲੇ ਰੱਖ ਦੇਣੀ ਹੈ,
2: ਪੜ੍ਹਨੀ ਨੀ ਜੀ,
3: ਪੜ੍ਹਨੀ ਨੀ, ਅਗਰ ਮੇਰੇ ਤੋਂ ਲੇਟ ਹੋ ਜਾਂਦੀ ਸੀ ਤਾਂ ਫਿਰ ਮੈਨੂੰ ਗੁੱਸੇ ਵੀ ਹੁੰਦੇ ਸੀ।
2: ਅਸ਼ੋਕ ਗਰੋਵਰ ਜੀ, ਜਦੋਂ ਬਾਅਦ ਵਿੱਚ ਇਹਨਾਂ ਨੂੰ ਜੋਬ ਮਿਲ ਗਈ ਤੇ ਤੁਸੀਂ ਦੋਨੇ

0: ਨੌਕਰੀ ਪੇਸ਼ਾ ਹੋ ਗਏ,
1: ਫਿਰ
0: ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਥੋੜੀ ਜਿਹੀ ਤੰਗੀ ਤੇ ਆਈ ਜਾਂਦੀ ਹੈ?
1: ਨਹੀਂ, ਮੈਂ ਬੜਾ ਧੰਨਵਾਦੀ ਮੇਰੇ ਪੇਰੈਂਟਸ ਦਾ, ਮੇਰੇ ਫਾਦਰ ਤੇ ਮਦਰ ਮੇਰੇ ਕੋਲ ਹੀ ਸੀਗੇ, ਹਾਲਾਂਕਿ ਮੇਰੇ ਦੋ ਬ੍ਰਦਰ ਸਿਸਟਰ ਹੋਰ ਸੀ ਵੀ ਉਹਨਾਂ ਕੋਲ ਨਹੀਂ ਰਹਿੰਦੇ ਸੀ, ਮੇਰੇ ਕੋਲ ਹੀ ਰਹਿੰਦੇ ਸੀ ਉਹ
0: ਜੀ,
1: ਤੇ ਉਹਨਾਂ ਨੇ ਮੇਰੇ ਬੱਚਿਆਂ ਨੂੰ ਸੰਭਾਲਿਆ, ਸਾਰਾ ਕੁਛ ਕੀਤਾ, ਤੇ ਇਹਨਾਂ ਨੂੰ ਵੀ ਉਹਨਾਂ ਨੇ ਪੂਰੀ ਖੁੱਲ੍ਹ ਦਿੱਤੀ ਵੀ ਇੱਥੇ ਦੇਖੋ ਜਾਣਾ ਵੀ। ਜਦੋਂ ਪਹਿਲੀ ਅਪੁਆਇੰਟਮੈਂਟ ਹੋਈ ਇਹਨਾਂ ਦੀ ਤਕਰੀਬਨ 80 ਕਿਲੋਮੀਟਰ ਦੂਰ ਮਾਨਸਾ ਜ਼ਿਲ੍ਹੇ 'ਚ ਇਹਨਾਂ ਦੀ ਹੋਈ ਸੀ, ਅਤੇ ਡੇਲੀ ਅਪ ਡਾਊਨ ਇਹ ਕਰਦੇ ਸੀ
0: ਜੀ। ਨੌਕਰੀ ਤੋਂ ਪਹਿਲਾਂ ਪਰਿਵਾਰ 'ਚ ਵਾਧਾ ਹੋ ਚੁੱਕਿਆ ਸੀ, ਬੱਚੇ ਆ ਚੁੱਕੇ ਸਨ ਕਿ ਨੌਕਰੀ ਤੋਂ ਬਾਅਦ ਆਏ ਇਹਨਾਂ ਦੀ?
1: ਨਹੀਂ, ਨੌਕਰੀ ਤੋਂ ਬਾਅਦ ਹੀ ਆਏ ਜੀ।
0: ਨੌਕਰੀ ਤੋਂ ਬਾਅਦ ਪਰਿਵਾਰ ਵਿੱਚ ਵਾਧਾ ਕੀਤਾ ਤੁਸੀਂ ਜੀ, ਅਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਜਦੋਂ ਇੰਨੀ ਦੂਰ ਨੌਕਰੀ ਕਰਨ ਜਾਣਾ ਪੈਂਦਾ ਸੀ?
2: ਮੈਡਮ, ਮੈਨੂੰ ਬਹੁਤ ਅੱਛਾ ਲੱਗਦਾ ਸੀ। ਇੱਕ ਤਾਂ ਕਹਿੰਦੇ ਕਿ ਜੋਬ ਜਦੋਂ ਮਿਲਦੀ ਹੈ ਬੜੀ ਖੁਸ਼ੀ ਹੁੰਦੀ ਹੈ, ਤੇ ਮੇਰੀ ਜਿਹੜੀ ਛੋਟੀ ਬੇਟੀ ਸੀਗੀ ਉਹ 21 ਦਿਨਾਂ ਦੀ ਸੀਗੀ।
0: ਅੱਛਾ,
2: 21 ਦਿਨਾਂ ਦੀ ਸੀ, ਤੇ ਉਹੀ ਜਿਹੜਾ ਕਿ ਸਾਡੇ ਪਾਪਾ ਜੀ ਤੇ ਬੀਜੀ ਉਹਨਾਂ ਨੇ, ਦੇਖੋ ਮੈਂ ਸੁਬਹਾ ਛੱਡ ਕੇ ਚਲੀ ਜਾਂਦੀ ਸੀ ਉਹਨੂੰ, 6 ਵਜੇ ਮੈਨੂੰ ਇਹ ਬੱਸ ਸਟੈਂਡ ਤੋਂ ਬੱਸ ਚੜਾ ਦਿੰਦੇ ਸੀਗੇ, ਤੇ ਮੈਂ 8 ਵਜੇ ਸਹੀ ਸਕੂਲ ਮਾਨਸਾ ਦਾ ਸੀਗਾ ਪਿੰਡ ਸਹਾਰਨ, ਉੱਥੇ ਪਹੁੰਚ ਜਾਂਦੀ ਸੀਗੀ ਮੈਂ, ਤੇ ਉਹ ਬੇਟੀ ਨੂੰ ਇੰਨੇ ਪਿਆਰ ਨਾਲ ਤੇ ਮਤਲਬ ਕਿ ਰੱਖਦੇ ਸੀਗੇ। ਜਦ

0: ਛੋਟੀ ਬੇਟੀ ਸੀਗੀ ਉਹ 21 ਦਿਨਾਂ ਦੀ ਸੀਗੀ,
1: ਅੱਛਾ
0: 21 ਦਿਨਾਂ ਦੀ ਸੀ, ਤੇ ਉਹੀ ਜਿਹੜਾ ਕਿ ਸਾਡੇ ਪਾਪਾ ਜੀ ਤੇ ਬੀਜੀ, ਉਹਨਾਂ ਨੇ ਦੇਖੋ ਮੈਂ ਸੁਬਹਾ ਛੱਡ ਕੇ ਚਲੀ ਜਾਂਦੀ ਸੀ ਉਹਨੂੰ, 6 ਵਜੇ ਮੈਨੂੰ ਇਹ ਬੱਸ ਸਟੈਂਡ ਤੋਂ ਬੱਸ ਚੜਾ ਦਿੰਦੇ ਸੀਗੇ, ਤੇ ਮੈਂ 8 ਵਜੇ ਸਹੀ ਸਕੂਲ ਮਾਨਸਾ ਦੇ ਸੀਗਾ ਪਿੰਡ ਸਹਾਰਨਾ, ਉੱਥੇ ਪਹੁੰਚ ਜਾਂਦੀ ਸੀਗੀ ਮੈਂ, ਤੇ ਉਹ ਬੇਟੀ ਨੂੰ ਇੰਨੇ ਪਿਆਰ ਨਾਲ ਤੇ ਮਤਲਬ ਕਿ ਰੱਖਦੇ ਸੀਗੇ, ਜਦ ਤੱਕ ਮੈਂ ਆਉਂਦੀ ਨਹੀਂ ਸੀਗੀ, ਮੇਰੇ ਪਾਪਾ ਜੀ ਦੇ ਹਮੇਸ਼ਾ ਝੋਲੀ 'ਚ ਪਾ ਕੇ ਉਹਨਾਂ ਨੂੰ ਰੱਖਿਆ ਹੁੰਦਾ ਸੀਗਾ, ਤੇ ਬੱਚੀ ਸੋਈ ਹੁੰਦੀ ਸੀ, ਸਾਰਾ ਕੁਛ ਉਹਦਾ ਸੰਭਾਲ ਕਰਦੇ ਸੀ, ਪਰ ਮੈਨੂੰ ਮਤਲਬ ਕਿ ਉਹ ਬੇਟੀ ਨੇ ਬੜੀ ਹਿੰਮਤ ਦਿੱਤੀ, ਮੈਂ ਜਾਂਦੀ ਸੀਗੀ ਸਫ਼ਰ ਵੀ ਇੰਨਾ ਤੈਅ ਕਰਦੀ ਸੀ, ਪਰ ਮੇਰੇ ਜਿਹੜੇ ਪੇਰੈਂਟਸ ਮਾਤਾ ਪਿਤਾ ਉਹਨਾਂ ਦੇ ਸਹਿਯੋਗ ਨਾਲ ਮੈਂ ਖੁਸ਼ੀ ਖੁਸ਼ੀ ਉਸ ਸਫ਼ਰ ਨੂੰ ਤੈਅ ਕਰਦੀ।
1: ਇੱਥੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਹੜੇ ਸਾਂਝੇ ਪਰਿਵਾਰ ਹੁੰਦੇ ਨਾ ਉਹਦੇ ਵਿੱਚ ਬੱਚੇ ਬੜੇ ਸੁਖਾਲੇ ਪਲ ਜਾਂਦੇ, ਕਿਉਂ ਗਰੋਵਰ ਸਾਹਿਬ? ਕਿਉਂਕਿ ਅੱਜ ਕੱਲ੍ਹ ਦੀਆਂ ਲੜਕੀਆਂ ਅਤੇ ਅੱਜ ਕੱਲ੍ਹ ਦੇ ਲੜਕੇ ਇਹੀ ਚਾਹੁੰਦੇ ਨੇ ਕਿ ਸਾਡੀ ਸ਼ਾਦੀ ਹੋ ਗਈ, ਅਸੀਂ ਹੁਣ ਆਪਣੀ ਇੱਕ ਵੱਖਰੀ ਗ੍ਰਹਿਸਥੀ ਬਣਾਉਣੀ ਹੈ, ਔਰ ਵੱਖਰੀ ਗ੍ਰਹਿਸਥੀ ਬਣਾਉਣ ਦੇ ਚੱਕਰ 'ਚ ਬੱਚੇ ਅਣਦੇਖੇ ਹੋ ਜਾਂਦੇ ਨੇ। ਜਦੋਂ ਅਸੀਂ ਦੋਨੋਂ ਨੌਕਰੀ ਪੇਸ਼ਾ ਹੁੰਦੇ ਹਾਂ ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਾਡੀਆਂ ਅਧੂਰੀਆਂ ਰਹਿ ਜਾਂਦੀਆਂ ਨੇ, ਅਸੀਂ ਚੰਗੇ ਤਰੀਕੇ ਨਹੀਂ ਨਿਭਾ ਸਕਦੇ। ਔਰ ਮਾਤਾ ਪਿਤਾ ਦੀ ਇਹਨਾਂ ਨੇ ਸੇਵਾ ਤਾਂ ਬਹੁਤ ਖੂਬ ਕੀਤੀ ਅਤੇ ਬੱਚਿਆਂ ਦੀ ਵੀ ਇਹਨਾਂ ਨੇ ਬਹੁਤ ਵਧੀਆ ਦੇਖਭਾਲ ਕੀਤੀ। ਔਰ ਜਦੋਂ ਇਹਨਾਂ ਨੂੰ ਸਟੇਟ ਅਵਾਰਡ ਮਿਲਿਆ ਸੀ ਤੁਹਾਡੇ ਚਿਹਰੇ 'ਤੇ ਕਿੰਨੀ ਰੌਣਕ ਸੀ?
2: ਕਿਉਂਕਿ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਅਧਿਆਪਕ ਦੇ ਪੇਸ਼ੇ ਵਾਸਤੇ। ਤੁਸੀਂ ਦੇਖੋ ਜਿਸ ਟਾਈਮ ਇਹ ਅਵਾਰਡ ਮਿਲਿਆ, ਤਕਰੀਬਨ ਅੱਜ ਕੱਲ੍ਹ ਤਾਂ ਸਰਕਾਰਾਂ ਵੀ ਬਹੁਤ ਲੋਕਾਂ ਨੂੰ ਅਵਾਰਡ ਦੇਣ ਦੀਆਂ, ਜਿਸ ਟਾਈਮ ਇਹਨਾਂ ਨੂੰ ਅਵਾਰਡ 2012 ਮਿਲਿਆ ਸਿਰਫ 27 ਬੰਦਿਆਂ ਨੂੰ ਅਵਾਰਡ ਪੂਰੇ ਪੰਜਾਬ 'ਚ ਦਿੱਤਾ ਗਿਆ, ਅਤੇ ਇਹ ਇਕੱਲੇ ਅਧਿਆਪਕਾਂ ਸਨ ਜਿਹਨੂੰ ਆਲੇ ਦੁਆਲੇ ਦੇ 5 ਡਿਸਟ੍ਰਿਕਟਾਂ 'ਚ ਹੋਏ ਇਕੱਲੇ
1: ਚੁਣਿਆ ਗਿਆ।
2: ਹਾਂਜੀ ਹਾਂਜੀ, ਅਤੇ ਬੜੀ ਮਾਣ ਵਾਲੀ ਗੱਲ ਸੀ ਸਾਡੇ ਪਰਿਵਾਰ ਲਈ
1: ਜੀ, ਖੂਬ ਜਸ਼ਨ ਹੋਏ ਫਿਰ।
2: ਬਿਲਕੁਲ।
1: ਅੱਛਾ ਪ੍ਰਵੀਨ ਜੀ, ਤੁਹਾਡਾ ਵਿਸ਼ਾ ਕਿਹੜਾ?
0: ਮੇਰਾ ਦੇਖੋ ਜੀ ਵਿਸ਼ਾ ਤਾਂ ਹਿਸਾਬ ਵਿਸ਼ਾ ਸੀ, ਪਰ ਮੈਂ MA ਪੰਜਾਬੀ ਕੀਤੀ ਹੋਈ ਸੀ, ਮਤਲਬ ਕਿ ਲਾਸਟ 1.5 ਸਾਲ ਜਦੋਂ ਮੇਰਾ ਰਿਟਾਇਰਮੈਂਟ ਦਾ ਰਹਿੰਦਾ ਸੀ ਉਦੋਂ ਮੇਰੀ ਪ੍ਰਮੋਸ਼ਨ ਹੋ ਗਈ ਜੀ ਐਜ਼ ਏ ਪੰਜਾਬੀ ਲੈਕਚਰਰ।
1: ਅੱਛਾ ਅੱਛਾ ਅੱਛਾ ਅੱਛਾ।
0: ਹਾਂਜੀ,
1: ਤੇ ਅਵਾਰਡ ਤੁਹਾਨੂੰ ਮੈਥ ਟੀਚਰ ਕਰਕੇ ਮਿਲਿਆ?
0: ਹਾਂਜੀ, ਅਵਾਰਡ ਮੈਨੂੰ ਮੈਥ ਟੀਚਰ ਕਰਕੇ ਮਿਲਿਆ।
1: ਬੜਾ ਔਖਾ ਜਿਹਾ ਵਿਸ਼ਾ ਵੈਸੇ ਹੈ ਨਾ ਮੈਥ ਦਾ।
0: ਤੁਸੀਂ ਦੇਖੋ ਵੀ ਮੈਂ ਮਲੂਕਾ ਪਿੰਡ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮਲੂਕਾ ਦੇ ਵਿੱਚ 2001 'ਚ ਆਈ ਤੇ 2012 ਵਿੱਚ ਮੈਨੂੰ ਅਵਾਰਡ ਮਿਲਿਆ
1: ਜੀ।
0: ਮੈਂ ਆਪਣੇ ਮੂੰਹ ਤਾਰੀਫ ਨਹੀਂ ਕਰਦੀ, ਮਤਲਬ ਜਿੰਨੀ ਮਿਹਨਤ ਮੈਨੂੰ ਮੇਰੇ ਜਿਹੜੇ ਮਤਲਬ ਕਿ ਸੀਗੇ DO ਸਾਹਿਬ ਜਾਂ ਜੋ ਜਿਨ੍ਹਾਂ ਨੇ ਵੀ ਮੈਨੂੰ ਮਿਹਨਤ ਦਾ ਪੱਲਾ ਫੜਾਇਆ ਸੀ, ਤੇ ਮੈਂ 12 ਸਾਲ ਮਿਹਨਤ ਕੀਤੀ। ਕਹਿੰਦੇ ਹੁੰਦੇ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ, ਕਿ ਵਾਕਈ ਮੈਨੂੰ 12 ਸਾਲ ਬਾਅਦ ਅਵਾਰਡ ਮਿਲਿਆ।
1: ਬਹੁਤ ਅੱਛੀ ਗੱਲ ਹੈ। ਹੁਣ ਜਾਣਨਾ ਚਾਹਾਂਗੇ ਕਿ ਰਸੋਈ 'ਚ ਜਾਣ ਦੇ ਕਿੰਨੇ ਕੁ ਸ਼ੌਕੀਨ ਹੋ?
0: ਦੇਖੋ ਰਸੋਈ 'ਚ ਜਾਣ ਦੀ ਤਾਂ ਮੈਂ ਬਹੁਤ ਸ਼ੌਕੀਨ ਹੈ, ਮੈਂ ਨਾ ਖੁਦ ਹੀ ਮੈਨੂੰ ਮੈਂ ਨਾ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੀ ਹਾਂ, ਕਦੇ ਹਲਵਾ ਬਣਾ ਲਿਆ, ਕਦੇ ਖੀਰ ਬਣਾ ਲਈ, ਕਦੇ ਸੇਵੀਆਂ ਬਣਾ ਲਈਆਂ, ਵੀ ਬਸ ਰਸੋਈ 'ਚ ਹੁਣ ਰਿਟਾਇਰਮੈਂਟ ਹੋ ਗਈ ਹੈ, ਫਰੀ ਹੈ ਅਤੇ ਜਾਂਦੀ ਹਾਂ ਕਿਚਨ 'ਚ ਕੁਛ ਨਾ ਕੁਛ ਬਣਾ ਕੇ ਖਾਣ ਨੂੰ ਮਨ ਕਰਦਾ, ਘਰਦਿਆਂ ਨੂੰ ਵੀ ਬਣਾ ਕੇ ਦੇਵਾਂ, ਖੁਦ ਵੀ ਖਾਵਾਂ,
1: ਯਾਨੀ ਕਿ
0: ਅੱਛਾ ਲੱਗਦਾ।
1: ਯਾਨੀ ਕਿ ਰਿਟਾਇਰਮੈਂਟ ਤੁਹਾਡੇ ਲਈ ਰਿਟਾਇਰਮੈਂਟ ਆ, ਹੈ ਨਾ?
0: ਹਾਂਜੀ।
1: ਗਰੋਵਰ ਸਾਹਿਬ ਕਹਿੰਦੇ ਨੇ ਕਿ ਪਤੀ ਨੂੰ ਖੁਸ਼ ਕਰਨਾ ਹੋਵੇ ਨਾ ਤਾਂ ਰਸਤਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ। ਤੁਹਾਡੀ ਪਸੰਦ ਦਾ ਕੀ ਬਣਾ ਲੈਂਦੇ ਨੇ?
2: ਮੈਡਮ ਦੇਖੋ ਇੱਦਾਂ ਹੈ ਵੀ ਹੁਣ ਬੱਚੇ ਮੇਰੇ 3 ਵਾਰ ਹੈ।
1: ਅੱਛਾ।
2: ਅਤੇ ਪਹਿਲਾਂ ਤਾਂ ਇਹ ਹੁੰਦਾ ਸੀ ਬੱਚਿਆਂ ਦੀ ਪਸੰਦ ਦਾ ਸਾਨੂੰ ਜ਼ਿਆਦਾ ਖਿਆਲ ਰੱਖਣਾ ਪੈਂਦਾ ਸੀ, ਕਿਉਂਕਿ ਜੇ ਉਹ ਕਹਿੰਦੇ ਵੀ ਇਸਤਾਹ ਖਾਣਾ ਅਤੇ ਉਹ ਸਾਨੂੰ ਚਾਹੇ ਪਸੰਦ ਹੋਵੇ ਨਾ ਹੋਵੇ ਸਾਨੂੰ ਬਣਾਉਣਾ ਪੈਂਦਾ,
1: ਬਣਾਉਣਾ ਪੈਂਦਾ ਸੀ।
2: ਅਤੇ ਹੁਣ ਸਾਡਾ ਇਹ ਵੀ ਮੈਡਮ ਅਤੇ ਮੇਰਾ ਵੀ ਅਸੀਂ ਸੀਜ਼ਨਲ ਸਬਜ਼ੀਆਂ ਖਾਈਏ, ਬਸ ਸਾਡਾ ਇੰਨੇ ਕੁ ਇੱਛਾ ਹੁੰਦੀ ਹੈ, ਹੋਰ ਐਵੇਂ ਸਪੈਸ਼ਲ ਅਸੀਂ ਕੁਛ ਨਹੀਂ ਬਣਾਉਂਦੇ। ਮਿੱਠੇ ਤੋਂ ਮੈਂ ਪਰਹੇਜ਼ ਕਰਦਾ ਜੇ ਜ਼ਿਆਦਾ ਖਾਂਦੇ ਆ, ਮੇਰੀ ਕਮੀ ਪੂਰੀ ਇਹ ਕਰ ਲੈਂਦੇ।
1: ਅੱਛਾ ਜੀ। ਅੱਛਾ ਗਰੋਵਰ ਸਾਹਿਬ ਇਹ ਤਾਂ ਬਣਾ ਲੈਂਦੇ ਨੇ, ਤੁਹਾਨੂੰ ਖਵਾ ਵੀ ਦਿੰਦੇ ਨੇ, ਕਦੇ ਤੁਸੀਂ ਵੀ ਬਣਾ ਕੇ ਕੁਝ ਖਵਾਇਆ ਇਹਨਾਂ ਨੂੰ?
2: ਨਹੀਂ ਮੈਡਮ, ਮੈਨੂੰ ਨਾ ਸਬਜ਼ੀ ਬਣਾਉਣ ਦਾ ਬੜਾ ਸ਼ੌਂਕ ਹੈ।
1: ਅੱਛਾ।
2: ਮੈਂ ਫਸਟ ਟਾਈਮ ਜਦੋਂ ਮੈਂ ਸਬਜ਼ੀ ਬਣਾਈ ਤੇ ਇਹ ਸਕੂਲ ਸੀਗੇ, ਮੈਂ ਟੈਲੀਫੋਨ 'ਤੇ ਪੁੱਛ ਪੁੱਛ ਕੇ ਇਹਨਾਂ ਨੂੰ ਵੀ ਕਿੰਨਾ ਕੀ ਪਾਉਣਾ ਹੈ, ਕਿੰਨੇ ਕਿ ਨੂਣ ਪਾਉਣਾ, ਕਿੰਨਾ ਮਿਰਚ ਪਾਉਣਾ ਹੈ, ਅਤੇ ਮੈਨੂੰ ਬਸ ਪਹਿਲੀ ਵਾਰ ਮੈਂ ਗੋਭੀ ਸਬਜ਼ੀ ਬਣਾਈ ਸੀ, ਇੰਨੀ ਸਵਾਦ ਬਣੀ ਵੀ ਉਂਗਲਾਂ ਚੜਦੇ ਰਹਿ ਗਏ ਸੀ।
1: ਅੱਛਾ।
2: ਹਾਂਜੀ।
1: ਅਤੇ ਫਿਰ ਕਿਤੇ ਇਹ ਤਾਂ ਨਹੀਂ ਹੋਵੇ ਜਦੋਂ ਹੀ ਗੋਭੀ ਆਉਣੀ ਤਾਂ ਚਲੋ ਗਰੋਵਰ ਸਾਹਿਬ ਤੁਸੀਂ ਰਸੋਈ 'ਚ
2: ਨਹੀਂ, ਹੁਣ ਤਾਂ ਸਾਰੀ ਬਣਾ ਲਈ ਦੀ ਕੋਈ ਸਾਰੀ ਬਣਾ ਲਈ ਦੀ।
1: ਅੱਛਾ ਮੈਡਮ, ਗੁੱਸਾ ਜ਼ਿਆਦਾ ਕਿਹਨੂੰ ਆਉਂਦਾ?
0: ਗੁੱਸਾ ਦੇਖੋ ਜੀ ਮੈਨੂੰ ਤਾਂ ਨਹੀਂ ਆਉਂਦਾ ਇੰਨਾ।
1: ਅੱਛਾ।
0: ਗਰੋਵਰ ਸਾਹਿਬ ਨੂੰ ਗੁੱਸਾ ਆ ਜਾਂਦਾ, ਪਰ ਮੈਂ ਇਹਨਾਂ ਨੂੰ, ਇਹਨਾਂ ਦਾ ਨਾਮ ਹੈ ਅਸ਼ੋਕ ਗਰੋਵਰ, ਤੇ ਮੈਂ ਇਹਨਾਂ ਨੂੰ ਸ਼ਾਰਟਕਟ AG ਬੋਲਦੀ ਹੁੰਦੀ ਹਾਂ। AG ਐਵੇਂ ਨਹੀਂ ਹੈ, ਇਹ ਗੱਲ ਨੂੰ ਏਦਾਂ ਤੇ ਐਵੇਂ ਹੈ।
1: ਅੱਛਾ।
0: ਪਹਿਲਾਂ ਤਾਂ ਹੋ ਜਾਂਦੇ ਬਹੁਤ ਲਾਲ ਪੀਲੇ ਜੇ, ਪਰ ਪਲ ਚ ਹੀ ਆਪਦੇ ਮਨ ਨੂੰ ਸੈੱਟ ਕਰ ਲੈਂਦੇ, ਠੀਕ ਹੈ
1: ਜੀ। AG ਤੁਸੀਂ ਗੁੱਸਾ ਕਿਉਂ ਕਰਦੇ ਹੁੰਦੇ ਹੋ, ਕਿਹਨਾਂ ਗੱਲਾਂ ਤੋਂ ਗੁੱਸਾ ਆਉਂਦਾ ਤੁਹਾਨੂੰ?
2: ਮੈਡਮ ਪਤਾ ਕੀ ਜੀ, ਕਈ ਵਾਰੀ ਹੁੰਦਾ ਵੀ ਮਨ ਦਾ ਵਿੱਚ ਆਪਾਂ ਕੋਈ ਕੰਮ ਕਰਨਾ ਚਾਹੁੰਦੇ ਹਾਂ
1: ਜੀ,
2: ਉਹ ਜਦੋਂ ਮਨ ਨਾ ਪੂਰੀ ਆਪਣੀ ਤਮੰਨਾ ਪੂਰੀ ਹੋਵੇ ਤਾਂ ਨੈਚੁਰਲੀ ਗੁੱਸਾ ਆਈ ਜਾਂਦਾ।
1: ਕਿੰਨੀ ਕੁ ਦੇਰ ਰਹਿੰਦਾ ਜੇ ਆਉਂਦਾ ਤਾਂ?
2: ਐਵੇਂ 2-4 ਮਿੰਟ ਵਾਸਤੇ।
1: ਜਾਂਦਾ ਕਿੱਦਾਂ ਫਿਰ?
2: ਮੈਡਮ ਬਣਾ ਲੈਂਦੇ ਆਪੇ।
1: ਅੱਛਾ, ਮਨਾਉਂਦੇ ਨੇ ਕਿ ਹਸਾ ਦਿੰਦੇ ਨੇ?
2: ਮਨਾ ਹੀ ਲੈਂਦੇ ਜੀ, ਇੱਕ ਤਰੀਕੇ
1: ਨਾਲ। ਅੱਛਾ, ਮਨਾ ਹੀ
2: ਲੈਂਦੇ, ਬਣਾ ਲੈਂਦੇ ਜੋ ਮਰਜ਼ੀ ਬਣਾ ਲੈਂਦੇ, ਬਣਾ ਲੈਂਦੇ
1: ਜੀ। ਤੁਸੀਂ ਫਿਰ ਡੇਲੀ ਜੌਬ ਤੇ ਜਾਂਦੇ ਹੋ?
2: ਹਾਂਜੀ।
1: ਫਿਰ ਤਾਂ ਤੁਹਾਡੀ ਮਰਜ਼ੀ ਦਾ ਡੱਬਾ ਬਣ ਕੇ ਜਾਂਦਾ ਹੋਣਾ?
2: ਨਹੀਂ, ਡੱਬਾ ਤਾਂ ਕੀ ਬਣੇ, ਮੇਰੇ ਆਫਿਸ ਸੀ ਸਿਰਫ 2 ਕਿਲੋਮੀਟਰ।

0: ਤੇ ਡਬਲ ਚੈੱਕ ਕਰਨ ਦੀ ਲੋੜ ਨਹੀਂ ਪਈ ਕਦੇ ਵੀ।
1: ਮੈਡਮ ਨੂੰ ਤਾਂ ਪੁੱਛ ਲਿਆ ਸੀ ਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ, ਤੁਹਾਡਾ ਡਿਪਾਰਟਮੈਂਟ ਕਿਹੜਾ ਬਈ?
0: ਮੈਂ ਜੀ ਨੈਸ਼ਨਲ ਫਰਟੀਲਾਈਜ਼ਰ ਲਿਮਿਟਡ ਬਠਿੰਡਾ ਦੇ ਵਿੱਚ ਐਜ਼ ਅ ਸੀਨੀਅਰ ਅਸਿਸਟੈਂਟ ਮੈਨੇਜਰ ਇਲੈਕਟ੍ਰੀਕਲ ਦੇ ਤੌਰ ਤੇ ਕੰਮ ਕਰ ਰਿਹਾ।
1: ਅੱਛਾ ਜੀ ਜੀ, ਖਾਦਾਂ ਦਾ ਵਿਭਾਗ ਆ ਜੀ।
0: ਖਾਦਾਂ ਦਾ ਵਿਭਾਗ,
1: ਹਾਂ। ਤੇ ਯਾਨੀ ਕਿ
0: ਕਿਸਾਨਾਂ ਦੀ ਸੇਵਾ ਕਰਦੇ ਹੋ?
1: ਕਿਸਾਨਾਂ ਦੀ ਸੇਵਾ ਕਰਦੇ ਹੋ, ਔਰ ਬਹੁਤ ਅੱਛੀ ਗੱਲ ਹੈ, ਬੜੀ ਖੁਸ਼ੀ ਵੀ ਹੁੰਦੀ ਹੈ। ਕਈ ਵਾਰੀ ਕੀ ਹੁੰਦਾ, ਦਫ਼ਤਰ ਦੇ ਵਿੱਚ ਮਾਹੌਲ ਇਹੋ ਜਿਹਾ ਬਣ ਜਾਂਦਾ, ਉਦਾਸੀ ਛਾ ਜਾਂਦੀ ਹੈ। ਕੀ ਉਦਾਸੀ ਘਰ ਤੱਕ ਵੀ ਆਉਂਦੀ ਹੈ ਕਿ ਸਿਰਫ ਦਫ਼ਤਰ ਹੀ ਛੱਡ ਆਉਂਦੇ ਹੋ?
0: ਨਹੀਂ, ਦਫ਼ਤਰ ਤਕਰੀਬਨ ਮੈਨੂੰ ਕਦੇ ਉਦਾਸੀ ਨਹੀਂ ਆਈ। ਮੈਂ ਆਪਦੇ ਪੇਸ਼ੈਂਟ ਬੜੀ ਖੁਸ਼ੀ ਖੁਸ਼ੀ ਕਰਦਾ ਜੀ। NFL ਦੇ ਵਿੱਚ ਸਾਡੇ ਇੱਕ ਮਨੋਰੰਜਨ ਕਲੱਬ ਹੈ।
1: ਅੱਛਾ,
0: ਮੈਂ ਉਹਦਾ ਵੀ ਸੈਕਰੇਟਰੀ ਹਾਂ।
1: ਅੱਛਾ ਜੀ,
0: ਲੋਕਾਂ ਨੂੰ ਵੀ ਮਨੋਰੰਜਨ ਕਰਾਉਂਦੇ ਨਾਲ ਅਸੀਂ। ਅਤੇ ਜਸਟ ਅਸੀਂ ਪਰਸੋਂ ਹੀ ਸਾਡੀ ਇਲੈਕਸ਼ਨ ਹੋਈ ਹੈ, ਮੈਂ ਦੁਬਾਰਾ ਫਿਰ ਸੈਕਟਰੀ ਚੁਣਿਆ ਗਿਆ। ਲਗਭਗ 23 ਸਾਲ ਤੋਂ ਮੈਂ ਸੇਵਾ ਕਰ ਰਿਹਾ ਜੀ ਉਹਨਾਂ ਦੀ।
1: ਜੀ ਜੀ ਜੀ, ਬੜਾ ਅੱਛਾ ਲੱਗਦਾ,
0: ਹਾਂਜੀ,
1: ਬੜਾ ਵਧੀਆ ਲੱਗਦਾ।
0: ਬਿਲਕੁਲ ਜੀ, ਬਿਲਕੁਲ
1: ਜੀ। ਅਤੇ ਤੁਹਾਨੂੰ ਹੁਣ ਲੰਬੀ ਨੌਕਰੀ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਆਰਾਮ ਮਿਲਿਆ, ਅਤੇ ਥੋੜ੍ਹਾ ਸਕੂਨ ਵੀ ਮਿਲਿਆ ਹੋਏਗਾ, ਪਰ ਬੱਚੇ ਬਾਹਰ ਨੇ ਇਸ ਵੇਲੇ,
2: ਹਾਂਜੀ,
1: ਠੀਕ ਹੈ ਨਾ ਜੀ, ਬਾਹਰ ਨੇ, ਜ਼ਿੰਮੇਵਾਰੀਆਂ ਤੋਂ ਫਾਰਗ ਹੋ ਚੁੱਕੇ, ਸ਼ਾਦੀਆਂ ਕਰ ਦਿੱਤੀਆਂ ਉਹਨਾਂ ਦੀਆਂ?
2: ਨਹੀਂ ਜੀ, ਇੱਕ ਬੇਟੀ ਦੀ ਸ਼ਾਦੀ ਕੀਤੀ ਹੈ, ਦੋ ਬੱਚੇ ਹਜੇ ਅਨਮੈਰਿਡ ਹੈ, ਇੱਕ ਬੇਟੀ ਇੱਕ ਬੇਟਾ,
1: ਪੜ੍ਹਦੇ ਨੇ ਹਾਲੇ?
2: ਹਾਂਜੀ ਹਾਂਜੀ, ਬਾਹਰ ਸਟੱਡੀ ਕਰ ਰਹੇ। ਹਾਂਜੀ
1: ਜੀ ਜੀ ਜੀ ਜੀ। ਅਤੇ ਹੁਣ ਜਦੋਂ ਰਿਸ਼ਤੇਦਾਰਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ, ਤੁਸੀਂ ਦੋਨੋਂ ਨੌਕਰੀ ਪੇਸ਼ਾ, ਨਾ ਅਸੀਂ ਤੁਹਾਡੇ ਵੱਲ ਆ ਸਕੀਏ, ਇੱਕੋ ਐਤਵਾਰ ਦੀ ਛੁੱਟੀ ਹੁੰਦੀ ਹੈ, ਅਤੇ ਨਾ ਤੁਸੀਂ ਸਾਡੇ ਵੱਲ ਆਉਂਦੇ ਹੋ, ਇਹ ਸ਼ਿਕਾਇਤ ਥੋੜ੍ਹੀ ਜਿਹੀ ਦੂਰ ਕੀਤੀ ਉਹਨਾਂ ਦੀ?
2: ਹਾਂਜੀ, ਹੁਣ ਜਦੋਂ ਮਤਲਬ ਕਿ ਟਾਈਮ ਮਿਲਦਾ ਉਦੋਂ ਉਹਨਾਂ ਕੋਲ ਵੀ ਜਾਈਦਾ, ਉਹਨਾਂ ਦੇ ਨਾਲ ਵੀ ਮਤਲਬ ਬੈਠ ਕੇ ਗੱਲਬਾਤ ਕਰੀਦੀ ਹੈ, ਤੇ ਟਾਈਮ ਜਿਹੜਾ ਹੈਗਾ ਹੁਣ ਸਾਨੂੰ ਥੋੜਾ ਜਿਹਾ ਦੋਨਾਂ ਨੂੰ ਮਤਲਬ ਕਿ ਘੁੰਮਣ ਫਿਰਨ ਦਾ ਵੀ, ਤੇ ਥੋੜਾ ਇਕੱਠੇ ਬੈਠਣ ਦਾ ਵੀ, ਜਾਣ ਦਾ ਵੀ, ਇਕੱਠੇ ਖਾਣ ਪੀਣ ਦਾ ਵੀ ਮਿਲਦਾ, ਕਾਫੀ ਸਕੂਨ ਮਿਲ ਰਿਹਾ।
1: ਇੱਕ ਪ੍ਰਸ਼ਨ ਵਿੱਚੋਂ ਬੜਾ ਅਹਿਮ ਰਹਿ ਗਿਆ ਸੀ, ਤੁਹਾਡੇ ਪੇਕੇ ਕਿੱਥੇ ਨੇ?
2: ਮੇਰੇ ਪੇਕੇ ਜੀ ਗੁਨਿਆਣਾ ਮੰਡੀ,
1: ਬਠਿੰਡੇ ਦੇ ਲਾਗੇ ਪੈ ਜਾਂਦੀ ਬਠਿੰਡਾ?
2: ਹਾਂਜੀ,
1: ਜ਼ਿਆਦਾ ਦੂਰ ਨਹੀਂ?
2: ਨਹੀਂ ਜੀ, ਮੇਰੇ ਘਰ ਤੋਂ 7 ਕਿਲੋਮੀਟਰ ਦੂਰ ਹੀ ਹੈ।
1: ਨੇੜੇ ਤੇੜੇ ਦਹੀਂ ਬਾਬਲਾ ਜੁੱਤੀ ਕੱਚ ਤੇ ਛੜਪਦੇ ਨੀ ਵਿਹੜੇ?
2: ਹਾਂਜੀ,
1: ਬਿਲਕੁਲ ਜੀ, ਇਹ ਅਸੀਂ ਪੱਕਾ ਲੋਕ ਗੀਤ ਦੀ ਲਾਈਨ ਯਾਦ ਰੱਖੀ ਹੋਈ ਹੈ, ਜਿਹੜੇ ਛੇਤੀ ਛੇਤੀ ਨੇੜੇ ਨੇੜੇ ਪੇਕੇ ਚਲੇ ਜਾਂਦੇ ਨੇ ਨਾ ਆਪਣੇ, ਉਹਨਾਂ ਵਾਸਤੇ ਹੁੰਦੀ ਹੈ। ਅੱਛਾ ਗਰੋਵਰ ਸਾਹਿਬ, ਰੇਡੀਓ ਨਾਲ ਜੁੜਨਾ ਕਿਵੇਂ ਹੋਇਆ?
0: ਮੈਡਮ, ਰੇਡੀਓ ਨਾਲ ਜੁੜਨਾ ਇੱਦਾਂ ਹੋਇਆ, ਮੈਂ ਜਦੋਂ ਸਰਕਾਰੀ ਸੈਕੰਡਰੀ ਸਕੂਲ ਬ੍ਰਹਮਦੋਨਾ 'ਚ ਪੜ੍ਹਦਾ ਸੀਗਾ, ਮੇਰੇ ਇੱਕ ਅਧਿਆਪਕ ਹੁੰਦੇ ਸੀਗੇ ਸਰਦਾਰ ਮੁਕੰਦ ਸਿੰਘ ਜੀ।
1: ਅੱਛਾ ਜੀ,
0: ਉਸ ਟਾਈਮ ਮੈਨੂੰ ਬੜਾ ਪ੍ਰੇਰਿਤ ਕਰਦੇ ਹੁੰਦੇ ਸੀਗੇ, ਭਾਰਤ ਦੀ ਟੀਮ ਜਦੋਂ ਇੰਗਲੈਂਡ ਜਾਂਦੀ ਸੀ ਖੇਡਣ ਵਾਸਤੇ, ਉਦੋਂ BBC ਵਾਲੇ ਇੱਕ ਪ੍ਰਸ਼ਨੋਤਰੀ ਦਿੰਦੇ ਹੁੰਦੇ ਸੀ ਆਪਣੇ ਲਿਸਨਰਸ ਨੂੰ, ਉਹਨਾਂ ਨੇ ਮੈਨੂੰ ਬੜਾ ਪ੍ਰੇਰਿਤ ਕਰਨਾ ਵੀ ਗਰੋਵਰ ਤੂੰ ਵੀ ਇਹਨਾਂ ਸਵਾਲਾਂ ਦੇ ਜਵਾਬ ਦਿਆ ਕਰ। ਬਸ ਮੈਨੂੰ ਤੇ ਲੇਵੇ ਇਹੀ ਜਿਹੀ ਲੱਗੀ ਕਿ ਫਿਰ ਮੈਂ ਰੇਡੀਓ ਉੱਤੇ ਨਾਮ ਸੁਣਨੇ ਸ਼ੁਰੂ ਕਰਤੇ ਲੋਕਾਂ ਦੇ, ਤੇ ਫਿਰ ਮੇਰਾ ਮਨ ਵੀ ਕੀਤਾ ਯਾਰ ਆਪਣਾ ਨਾਮ ਕਿਉਂ ਨਹੀਂ ਆ ਸਕਦਾ, ਫਿਰ ਮੈਂ ਵੀ ਚਿੱਠੀਆਂ ਪਾਉਣੀਆਂ ਸ਼ੁਰੂ ਕਰਤੀਆਂ, ਯਾਨੀ ਕਿ 83 ਤੋਂ ਮੈਂ ਲਗਾਤਾਰ ਆਕਾਸ਼ਵਾਣੀ ਨਾਲ ਜੁੜਿਆ ਹੋਇਆ ਜੀ।
1: ਕੀ ਸਿਰਫ ਫਰਮਾਇਸ਼ਾਂ ਹੀ ਸੁਣਦੇ ਹੋ ਕਿ ਰੇਡੀਓ ਦੇ ਵੱਖਰੇ ਵੱਖਰੇ ਪ੍ਰੋਗਰਾਮ ਸੁਣਦੇ
0: ਹੋ? ਮੈਂ ਵੱਖਰੇ ਵੱਖਰੇ ਪ੍ਰੋਗਰਾਮ ਸੁਣਦਾ ਜੀ, ਜਿਵੇਂ ਸੂਰੀ ਦੁਪਹਿਰ ਦਾ ਉਹਦਾ ਪ੍ਰੋਗਰਾਮ ਹੁੰਦਾ ਹੈ ਬਸ ਦੇ ਵਿਹੜੇ
1: ਜੀ,
0: ਤੇ ਸਵੇਰ ਦੇ ਪ੍ਰੋਗਰਾਮ ਜਦੋਂ ਮੈਂ ਘਰ ਹੁੰਦਾ 8 ਵਜੇ ਤੱਕ
1: ਜੀ,
0: ਤੇ ਬਿਲਕੁਲ ਸੁਣ ਲਈ ਜੀ ਉਸ ਟਾਈਮ
1: ਜੀ ਜੀ ਜੀ ਜੀ,
0: ਵਟਸਐਪ ਦਾ ਜਮਾਨਾ ਆ ਗਿਆ, ਮੈਂ ਮੈਸੇਜ ਕੀਤਾ ਲੱਗੇ ਯਾਰ 2-4 ਮਿੰਟ ਨਹੀਂ ਆਇਆ ਨਾ, ਇੱਕ ਹੋਰ ਛੱਡਤਾ, ਫਿਰ ਤੁਸੀਂ ਝਾੜ ਮਾਰ ਦਿੰਦੇ ਇੱਦਾਂ ਨਹੀਂ ਕਰਦਾ, 2 ਮੈਸੇਜ ਨਹੀਂ ਕਰਦੇ।
1: ਅੱਛਾ ਮੈਡਮ, ਤੁਹਾਡਾ ਵੀ ਰੇਡੀਓ ਸੁਣਨ ਦਾ ਸ਼ੌਕ ਇੰਨਾ ਹੀ ਹੈ ਜਿੰਨਾ ਗਰੋਵਰ ਸਾਹਿਬ?
2: ਹਾਂਜੀ ਹਾਂਜੀ, ਮੈਨੂੰ ਤਾਂ ਬਹੁਤ, ਮੈਨੂੰ ਜਦੋਂ ਸਵੇਰੇ ਸਵੇਰੇ ਪ੍ਰੋਗਰਾਮ ਆਉਂਦਾ, ਜਿੱਦਾਂ ਕਿ ਸਵੇਰੇ ਗੁਰਬਾਣੀ ਵਿਚਾਰ ਆਉਂਦਾ, 6 ਵਜੇ ਨਿਊਜ਼ ਆਉਂਦੀ ਹੈ, ਉਸ ਤੋਂ ਬਾਅਦ ਪ੍ਰੋਗਰਾਮ ਆਉਂਦਾ ਤੁਹਾਡਾ ਹੁੰਦਾ ਹੈਗਾ, ਤਾਂ ਮੈਨੂੰ ਤਾਂ ਜਿਹੜੀਆਂ ਉਹ 'ਚ ਗੱਲਾਂ ਹੁੰਦੀਆਂ ਨਾ ਤੁਹਾਡੀਆਂ, ਮਤਲਬ ਇੰਨੀ ਰੂਹ ਨੂੰ ਸਕੂਨ ਦੇਣ ਵਾਲੀਆਂ ਹੁੰਦੀਆਂ, ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਮੈਂ ਜ਼ਰੂਰ ਸੁਣਨੀਆਂ ਹੁੰਦੀਆਂ
1: ਜੀ ਜੀ,
2: ਵੀ ਤੁਹਾਡੇ ਜਿਹੜੇ ਰੇਡੀਓ ਵਾਲੇ ਪ੍ਰੋਗਰਾਮ ਹੈ ਨਾ, ਮੈਨੂੰ ਬਹੁਤ ਅੱਛੇ ਲੱਗਦੇ ਆ। ਮੈਂ ਗਰੋਵਰ ਸਾਹਿਬ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਹੋ ਜਿਹੇ ਇਨਸਾਨ ਮਿਲੇ ਕਿ ਜਿਨ੍ਹਾਂ ਨੇ ਮੈਨੂੰ ਵੀ
1: ਰੇਡੀਓ
2: ਮਤਲਬ ਕਿ ਸੰਗੀਤ ਦੀ ਇੱਕ ਰੂਹ ਦੀ ਖੁਰਾਕ ਦਿੱਤੀ ਹੈ।
1: ਗਰੋਵਰ ਸਾਹਿਬ, ਇੰਨੀਆਂ ਅੱਛੀਆਂ ਗੱਲਾਂ ਇਹ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹੁੰਦੇ ਆ?
0: ਬਿਲਕੁਲ ਜੀ,
1: ਅੱਛਾ,
0: ਕਈ ਵਾਰੀ ਕਮੀਆਂ ਪਿੱਛੇ ਮੇਰੀਆਂ ਹੁਣ ਜ਼ਰੂਰ ਮੇਰੇ ਪੁਆਇੰਟ ਆਊਟ ਕਰਦੇ ਆ,
1: ਸੁਣ ਲੈਂਦੇ ਹੋ, ਗੁੱਸਾ ਆ ਜਾਂਦਾ?
0: ਨਹੀਂ ਨਹੀਂ, ਸੁਣ ਲਈ ਦੀ।
1: ਅੱਛਾ,
0: ਦੇਖੋ ਜੀ, ਕੋਈ ਪੋਜ਼ਿਟਿਵ ਚੀਜ਼ ਸੁਣਨ ਨੂੰ ਮਿਲਦੀ ਹੈ, ਸੁਣਨੀ ਚਾਹੀਦੀ ਹੈ। ਜੇ ਲੱਗਦਾ ਵੀ ਇਹ ਗਲਤ ਕਹਿ ਰਿਹਾ ਤਾਂ ਫਿਰ ਇਹਨਾਂ ਨੂੰ ਮੈਨੂੰ ਸਮਝਾਉਣਾ ਪੈਂਦਾ ਵੀ ਨਹੀਂ ਤੁਸੀਂ ਇਸ ਗੱਲ ਤੇ ਗਲਤ ਹੋ।
1: ਵਿਹਲਾ ਸਮਾਂ ਤਾਂ ਵੈਸੇ ਤੁਹਾਡੇ ਕੋਲ ਹੁੰਦਾ ਨਹੀਂ ਹੋਏਗਾ, ਪਰ ਉਹ ਜਦੋਂ ਹੁੰਦਾ ਤਾਂ ਫਿਰ ਕਿਸ ਤਰੀਕੇ ਉਸ ਨੂੰ ਬਤੀਤ ਕਰਦੇ ਹੋ?
0: ਬਸ ਮੈਡਮ, ਮੈਂ ਜਿਵੇਂ ਲੰਚ ਟਾਈਮ 'ਚ ਘਰ ਆਉਂਦਾ ਅਤੇ ਮੈਨੂੰ ਹੁਣ ਪੜ੍ਹਨ ਦਾ ਬੜਾ ਸ਼ੌਕ ਹੈ, ਅਤੇ ਮੈਂ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ MA ਸ਼ੋਸ਼ੋਲੋਜੀ ਕਰਦਾ ਪਿਆ।
1: ਅੱਛਾ ਜੀ,
0: ਮੇਰੀ 7th ਮਾਸਟਰ ਡਿਗਰੀ ਹੈ।
1: ਵਾਹ,
0: ਹਾਂਜੀ
1: ਜੀ।
0: ਅਤੇ ਇਸ ਤੋਂ ਲਾਸਟ ਈਅਰ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੀ ਮਾਸਟਰ ਡਿਗਰੀ ਕੀਤੀ ਹੈ।
1: ਗਾਣ ਵਜਾਉਣ ਦਾ ਸ਼ੌਕ ਹੈ ਪ੍ਰਵੀਨ ਜੀ?
2: ਜੀ, ਬਹੁਤ।
1: ਗਾ ਵੀ ਲੈਂਦੇ ਹੋ ਕਿ ਸਿਰਫ ਸੁਣਦੇ ਹੀ ਹੋ?
2: ਗਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਮਤਲਬ ਕਿ ਜਿੱਦੀ ਆਵਾਜ਼ ਹੈਗੀ ਹੈ, ਮਤਲਬ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਮੈਂ ਗਾਵਾਂ।
1: ਅੱਛਾ, ਤੇ ਫਿਰ ਸਾਨੂੰ ਅੱਜ ਕੀ ਸੁਣਾਓਗੇ?
2: ਕਾਲੇ ਰੰਗ ਦਾ ਪਰੰਦ ਮੇਰੇ

0: कालियां अंबरी कटावा अज कालियां अंबरी कटावा अज कालियां खुशी विच नचा मेरे नाल पईया नच दियां कन्ना विच पाई हुई वालिया कन्ना विच पाई हुई वालिया काले रंग दा परंदा मेरी सजना लियांदा नी मैं चुम चुम
1: क्या बात
0: नी मैं चुम चुम रख दी फिरा कि पब्बा पार नच दी फिरा
1: कि पब्बा पार
0: नच दी फिरा
1: जी बाप ग्रोर साहब कभी परांदा ले आके भी देता सी गीत सुन के खुशी हो जाते सी कले
2: नहीं देखो जेडी ने डुबाणो दी मैं हमेशा बुरी गल रहे
1: अच्छा
2: हां जी
1: कदी अपनी मर्जी नाल कोई इना नु दसे बिना इना दी पसंद दी चीज ले आके दीती होवे
0: मैं शॉप ते चला गया बहुत ही सोहने सिल्क दे सूट है
1: अरे वाह
0: ते मैं हैरान रह गई अच्छा मैं कलर चॉइस कहिंदे नहीं मैं अपनी चॉइस था मतलब बहुत ही अच्छा सूट लेके आए मेरे लिए
1: बहुत अच्छा लग गया
0: मैडम नाल दी नाल ही सलवाना दे के आए और पवा के देखिया बड़ी खुशी हुई मैनू
1: ते तुसी भी इन्हां नू कदी सरप्राइज गिफ्ट दित्ता कोई
0: हां जी जदो साडा कोई भी ओकेजन हुंदा है मतलब कि एदा हुंदा ਤਾਂ ਮੈਂ ਵੀ ਇਹਨਾਂ ਨੂੰ ਸਰਪ੍ਰਾਈਜ਼ ਵੀ ਆਹ ਚੁਆਇਸ ਇਹਨਾਂ ਦੀ ਹੈਗੀ ਆ ਫਿਰ ਮੈਂ ਵੀ ਟੇਲਰ ਕੋਲ ਚਲੀ ਜਾਂਦੀ ਆ ਉੱਥੇ ਪੈਂਟ ਸ਼ਰਟ ਜਾਂ ਕੋਈ ਟੀ ਸ਼ਰਟ ਵਗੈਰਾ ਜਾਂ ਵੀ ਮਤਲਬ ਕੁਛ ਵੀ ਲੈ ਕੇ ਤਾਂ ਇਹਨਾਂ ਨੂੰ ਮੈਂ ਗਿਫਟ ਦਿੰਦੀ
1: 33 ਸਾਲ ਹੋ ਗਏ ਜੀ ਤੁਹਾਡੀ ਵਿਆਹ ਤਾਂ ਜ਼ਿੰਦਗੀ ਨੂੰ ਸਫਲ ਵਿਆਹ ਤਾਂ ਜ਼ਿੰਦਗੀ ਦਾ ਗੁਰਮੰਤਰ ਕੀ ਹੈ
2: ਮੈਡਮ ਇਹ ਹੈ ਵੀ ਜੇ ਤੁਸੀਂ ਦੇਖੋ ਸਾਡੇ ਜਿਹੜੀ ਵਾਈਫ ਤੇ ਹਸਬੰਡ ਹੈ ਇੱਕ ਗੱਡੀ ਦੀ ਤਰ੍ਹਾਂ ਇੱਕ ਵੀ ਪਹੀਆ ਨਾ ਜੋ ਟੇਢਾ ਹੋ ਜੇ
1: ਜੀ
2: ਗੱਡੀ ਚੱਲ ਨਹੀਂ ਸਕਦੀ
1: ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦੀ
2: ਬਿਲਕੁਲ ਜੀ ਤੇ ਕੋਸ਼ਿਸ਼ ਇਹ ਹੁੰਦੀ ਹੈ ਮੀਆਂ ਬੀਬੀ ਇਤਫਾਕ ਰੱਖਣ ਆਪਣੇ ਬੱਚਿਆਂ ਦੀ ਕੇਅਰ ਕਰਨ ਵੀ ਤਾਂ ਕਿ ਉਹ ਆਪਣਾ ਬੱਚੇ ਨਾਮ ਇੱਦਾਂ ਕਮਾਉਣ ਕਿ ਯਾਦ ਰੱਖਣ ਵੀ ਉਹਨਾਂ ਦੀ ਔਲਾਦ ਨਹੀਂ
1: ਜੀ ਪ੍ਰਵੀਨ ਜੀ ਬਹੁਤ ਸਾਰੇ ਬੱਚੇ ਅੱਜ ਆਪਣੀ ਮਰਜ਼ੀ ਨਾਲ ਸ਼ਾਦੀਆਂ ਕਰ ਲੈਂਦੇ ਨੇ
0: ਹਾਂਜੀ
1: ਹੈ ਨਾ ਮਾਂ ਬਾਪ ਨੂੰ ਜੇ ਰਜ਼ਾਮੰਦ ਕਰ ਲਿਆ ਤਾਂ ਠੀਕ ਹੈ ਅਤੇ ਨਹੀਂ ਤਾਂ ਫਿਰ ਦੂਰ ਦੁਰਾਡੇ ਹੋ ਕੇ ਆਪ ਹੀ ਆਪਣੀ ਮਰਜ਼ੀ ਨਾਲ ਵਿਆਹ ਕਰਦੇ ਨੇ ਅੱਜ ਵਿਆਹ ਅਤੇ ਕੱਲ੍ਹ ਨੂੰ ਗੁੱਸੇ ਗਿਲੇ ਰੋਸੇ ਗਿਲੇ ਸ਼ੁਰੂ ਹੋ ਜਾਂਦੇ ਨੇ
0: ਹਾਂਜੀ
1: ਇਹੋ ਜਿਹੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ
0: ਮੈਂ ਤਾਂ ਮੈਡਮ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਬੱਚੋ ਜੇ ਤੁਸੀਂ ਆਪਣੇ ਆਪ ਮੈਰਿਜ ਕਰਾਉਣੇ ਆ ਜੇ ਕਰਾਉਣੇ ਆ ਤਾਂ ਉਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹ ਤੁਹਾਨੂੰ ਖੁਦ ਫੇਸ ਕਰਨੀਆਂ ਪੈਣੀਆਂ ਪਰ ਇੱਕ ਗੱਲ ਇੰਨਾ ਧਿਆਨ ਰੱਖੋ ਵੀ ਜਿਸ ਮਾਂ ਬਾਪ ਨੇ ਜਨਮ ਦਿੱਤਾ ਉਹਨਾਂ ਨੂੰ ਚਾਹੇ ਮਰਜ਼ੀ ਨਾ ਕਰਾ ਲਓ ਪਰ ਉਹਨਾਂ ਦੀ ਰਾਏ ਮਸ਼ਵਰਾ ਜ਼ਰੂਰ ਲੈ ਲਓ ਤਾਂ ਕਿ ਕੱਲ੍ਹ ਨੂੰ ਦੋਨਾਂ ਪਰਿਵਾਰਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮਾਂ ਬਾਪ ਤੁਹਾਡੇ ਨਾਲ ਖੜੇ ਰਹਿਣ ਤੁਸੀਂ ਮਾਂ ਬਾਪ ਦੇ ਨਾਲ ਖੜੇ ਰਹੋ ਮੇਰਾ ਇਹੀ ਸੰਦੇਸ਼ ਹੈ ਕਿ ਬੱਚਿਆਂ ਨੂੰ ਮਾਂ ਬਾਪ ਤੋਂ ਪੁੱਛ ਕੇ ਹੀ ਮੈਰਿਜ ਕਰਾਉਣੀ ਚਾਹੀਦੀ ਹੈ ਮਾਂ ਬਾਪ ਨੂੰ ਵੀ ਥੋਪਣਾ ਨਹੀਂ ਚਾਹੀਦਾ ਅਗਰ ਉਹਨਾਂ ਬੱਚਿਆਂ ਦੀ ਅੰਡਰਸਟੈਂਡਿੰਗ ਹੈਗੀ ਆ ਜਾਣਦੇ ਆ ਤਾਂ ਮਾਂ ਬਾਪ ਨੂੰ ਨਹੀਂ ਦਖਲ ਅੰਦਾਜ਼ੀ ਕਰਨੀ ਚਾਹੀਦੀ ਬੱਚਿਆਂ ਨੂੰ ਆਸ਼ੀਰਵਾਦ ਦੇਣੀ ਚਾਹੀਦੀ ਹੈ
1: ਬਿਲਕੁਲ ਠੀਕ ਹੈ
0: ਤਾਂ ਕਿ ਬੱਚੇ ਕੋਈ ਗਲਤ ਸਟੈਪ ਨਾ ਚੱਕਣ
1: ਹਾਂ ਤਾਲਮੇਲ ਵੀ ਉਹਨਾਂ ਦਾ ਬਣਿਆ ਰਹੇ
0: ਤਾਲਮੇਲ ਵੀ ਬਣਿਆ ਰਹੇ ਤੇ ਬੱਚਿਆਂ ਦੀ ਤੇ ਮਾਂ ਬਾਪ ਦੀ ਜ਼ਿੰਦਗੀ ਸੁਖਾਲੀ ਬੀਤੇ
1: ਵਾਹ ਜੀ ਵਾਹ ਚਲਦੇ ਚਲਦੇ ਸਾਡੇ ਸੁਣਨ ਵਾਲਿਆਂ ਨੂੰ ਘਰ ਬੈਠੇ ਜੋੜਿਆਂ ਨੂੰ ਕੀ ਕਹਿਣਾ ਚਾਹੋਗੇ ਗਰੋਵਰ ਸਾਹਿਬ
2: ਜੋੜਿਆਂ ਨੂੰ ਮੇਰੀ ਇਹੀ ਰਾਏ ਹੈ ਜੀ ਜੋ ਮੈਡਮ ਨੇ ਜਿੱਦਾਂ ਹੁਣ ਦੱਸਿਆ ਵੀ ਬੱਚਿਆਂ ਨੂੰ ਵੀ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਤੇ ਪੇਰੈਂਟਸ ਨੂੰ ਚਾਹੀਦਾ ਵੀ ਉਹ ਬੱਚਿਆਂ ਦੀ ਰਾਏ ਨੂੰ ਜ਼ਰੂਰ ਗੌਰ ਕਰਨ ਉੱਤੇ
1: ਸਮਾਂ ਬਦਲ ਚੁੱਕਿਆ
2: ਇਹ ਨਾ ਸੋਚਣ ਵੀ ਉਹਨਾਂ ਬੱਚਿਆਂ ਤੇ ਥੋਪਣਾ ਜਦੋਂ ਵੀ ਕੋਈ ਸ਼ਾਦੀ ਕਰਨੀ ਹੈ ਪਹਿਲਾਂ ਬੱਚਿਆਂ ਨੂੰ ਪੁੱਛ ਲੈਣਾ ਚਾਹੀਦਾ ਬੱਚਿਓ ਤੁਹਾਡੀ ਕੋਈ ਚੁਆਇਸ ਤਾਂ ਨਹੀਂ ਨਹੀਂ ਤਾਂ ਫਿਰ ਅਸੀਂ ਦੇਖੀਏ
1: ਜੀ
2: ਤੇ ਇਹ ਬੱਚਾ ਮਤਲਬ ਕਿ ਪੇਰੈਂਟਸ ਨੂੰ ਤੇ ਹਰ ਜੋੜੀ ਜਿਹੜੇ ਨੇ ਖਿਆਲ ਰੱਖਣਾ ਚਾਹੀਦਾ ਕਿ ਉਹ ਇਤਫਾਕ ਰੱਖਣ ਮੀਆਂ ਬੀਬੀ ਦੀ ਆਪਸ ਦੀ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ
1: ਜੀ ਸੋ ਅਸ਼ੋਕ ਗਰੋਵਰ ਜੀ ਅਤੇ ਪ੍ਰਵੀਨ ਗਰੋਵਰ ਜੀ ਮਹਿਮਾਨ ਬਰੂਹਾਂ ਦੇ ਪ੍ਰੋਗਰਾਮ 'ਚ ਤੁਸੀਂ ਸਾਡੇ ਅੱਜ ਦੇ ਮਹਿਮਾਨ ਬਣੇ ਬਹੁਤ ਵਧੀਆ ਵਧੀਆ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਇੱਕ ਦੂਜੇ ਦੇ ਸਾਹੀਂ ਜਿਉਂਦੇ ਰਹੋ ਘਰ ਬੈਠੇ ਜੁੜੇ ਜ਼ਰੂਰ ਤੁਹਾਡੀ ਜ਼ਿੰਦਗੀ ਤੋਂ ਕੁਝ ਸਿੱਖਣਗੇ ਔਰ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਅਤੇ ਖੁਸ਼ਹਾਲ ਬਣਾਉਣਗੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ
2: ਧੰਨਵਾਦ ਜੀ
0: ਧੰਨਵਾਦ
3: ਜੀ ਮਹਿਮਾਨ ਬਰੂਹਾਂ ਅਤੇ ਸਿਸਟਰ ਤਹਿ ਸੁਣ ਰਹੇ ਸੀ ਅਸੀਂ ਅਸ਼ੋਕ ਗਰੋਵਰ ਅਤੇ ਪ੍ਰਵੀਨ ਗਰੋਵਰ ਹੁਣਾਂ ਦੇ ਨਾਲ ਕੀਤੀ ਹੈ ਮੁਲਾਕਾਤ
4: ਬਹੁਤ ਸਾਰੀ ਗੱਲਬਾਤ ਦੋਵਾਂ ਨੇ ਕੀਤੀ ਅਤੇ ਜ਼ਿੰਦਗੀ ਦੇ ਬਹੁਤ ਸਾਰੇ ਐਸੇ ਤਜਰਬੇ ਵੀ ਸਾਂਝੇ ਕੀਤੇ ਸ਼ਾਇਦ ਹੋ ਸਕਦਾ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਸੁਣ ਕੇ ਆਪਣੇ ਵਿਆਹ ਨੂੰ ਬੜੀ ਖੂਬਸੂਰਤੀ ਦੇ ਨਾਲ ਨਿਭਾ ਸਕੇ
3: ਬਿਲਕੁਲ ਜੀ ਇਹ ਇਸ ਸਿਲਸਿਲੇ ਦਾ ਮਕਸਦ ਵੀ ਹੈ ਜਿਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
4: ਜੀ
3: ਅਤੇ ਮੈਨੂੰ ਹੁਣ ਇਸ ਖੂਬਸੂਰਤ ਮੁਲਾਕਾਤ ਤੋਂ ਬਾਅਦ ਇੱਕ ਗੀਤ ਸੁਣ ਲਈਏ
4: ਜੀ ਸੁਣਦੇ ਹਾਂ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਪਾਚਨ ਕਿਰਿਆ ਨੂੰ ਵੀ ਤੰਦਰੁਸਤ ਕਰਦੀਆਂ ਨੇ, ਬਿਹਤਰ ਕਰਦੀਆਂ ਨੇ। ਅਤੇ ਮੈਨੂੰ ਜਦੋਂ ਅਸੀਂ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈ ਕੇ ਆਉਂਦੇ ਹਾਂ ਨਾ, ਚਾਹੇ ਉਹ ਅਚਾਰ ਹੋਵੇ, ਚਟਨੀਆਂ ਹੋਵੇ, ਅੱਜ ਕੱਲ੍ਹ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਨੇ। ਪਰ ਜੇਕਰ ਕੋਈ ਚੀਜ਼ ਅਸੀਂ ਘਰ ਬਣਾਉਂਦੇ ਹਾਂ ਤਾਂ ਉਸ ਦੇ ਵਿੱਚ ਸਾਫ਼ ਸਵੱਛਤਾ ਤਾਂ ਹੈ ਹੀ, ਨਾਲ ਹੀ ਨਾਲ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਜਿਸ ਦੇ ਵਿੱਚ ਅਸੀਂ ਪਿਆਰ ਦੇ ਨਾਲ ਹੱਥ ਦੇ ਆਪਣੇ ਹੱਥ ਦੇ ਨਾਲ ਕੋਈ ਚੀਜ਼ ਬਣਾਉਂਦੇ ਹਾਂ ਤਾਂ ਉਸਦਾ ਮਜ਼ਾ ਵੀ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ।
1: ਬਿਲਕੁਲ ਸਹੀ ਗੱਲ ਕਹੀ ਪੂਨਮ। ਅਤੇ ਖੱਟੇ ਮਿੱਠੇ ਅਚਾਰ ਤਾਂ ਅਸੀਂ ਦੱਸ ਦਿੱਤੇ ਹਾਂ, ਅਤੇ ਹੁਣ ਇੱਕ ਛੋਟਾ ਜਿਹਾ ਖੱਟਾ ਮਿੱਠਾ ਗੀਤ ਵੀ ਸੁਣ ਲਈਏ।
0: ਛੋਟਾ ਜਿਹਾ ਨਹੀਂ ਜੀ, ਅਸੀਂ ਪੂਰਾ ਗੀਤ ਸੁਣਾਂਗੇ। ਅਤੇ ਜਿਸ ਤਰ੍ਹਾਂ ਅਸੀਂ ਅੰਬ ਦੀ ਗੱਲ ਕੀਤੀ ਸੀ ਨਾ ਕਿ ਅੰਬ ਹਰ ਇੱਕ ਦਾ ਫੇਵਰੇਟ ਹੁੰਦਾ ਹੈ, ਅਲੱਗ ਅਲੱਗ ਰੂਪ ਦੇ ਵਿੱਚ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਇਸੇ ਲਈ ਕਹਾਵਤ ਵੀ ਬਣੀ ਹੈ ਕਿ ਆਮ ਕੇ ਆਮ ਗੁਠਲੀਓ ਕੇ ਦਾਮ, ਮਤਲਬ ਕਿ ਅੰਬ ਦੇ ਬਹੁਤ ਜ਼ਿਆਦਾ ਫਾਇਦੇ ਨੇ, ਅੰਬ ਦੇ ਬਹੁਤ ਜ਼ਿਆਦਾ ਇਸਤੇਮਾਲ ਨੇ। ਅਤੇ ਅੰਬਾਂ ਨਾਲ ਜੁੜਿਆ ਹੋਇਆ ਤੁਹਾਨੂੰ ਪਤਾ ਗੀਤ ਵੀ ਹੈ।
1: ਬਿਲਕੁਲ ਸੁਣਦੇ ਹਾਂ
0: ਜੀ।

0: ਸੁਖਵਿੰਦਰ ਹੁਣਾਂ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਅਸੀਂ ਸੁਣਿਆ। ਵਾਕਈ ਜਦੋਂ ਅਸੀਂ ਕਿਤੇ ਆਪਣੇ ਪਿੰਡ ਤੋਂ, ਸ਼ਹਿਰ ਤੋਂ, ਆਪਣੇ ਮੁਲਕ ਤੋਂ ਦੂਰ ਚਲੇ ਜਾਈਏ ਨਾ, ਤਾਂ ਫਿਰ ਇਹ ਜਿਹੜੇ ਛੋਟੇ ਛੋਟੇ ਚੀਜ਼ਾਂ ਨੇ ਇਨਸਾਨ ਨੂੰ ਬੜੀਆਂ ਯਾਦ ਆਉਂਦੀਆਂ ਨੇ।
1: ਸਹੀ ਗੱਲ ਕਹੀ ਪੂਨਮ। ਔਰ ਮੈਂ ਨਾ ਦੇਖਦੀ ਹੁੰਦੀ ਹਾਂ ਕਈ ਵਾਰ, ਜਿੱਦਾਂ ਆਪਾਂ ਫੇਸਬੁੱਕ ਦੇ ਉੱਤੇ ਪੋਸਟਾਂ ਦੇਖ ਲੈਂਦੇ ਹਾਂ ਨਾ, ਲੋਕ ਆਪਣੇ ਦੇਸ਼ ਨੂੰ, ਆਪਣੇ ਥਾਂ ਨੂੰ, ਆਪਣੇ ਸ਼ਹਿਰ ਨੂੰ ਯਾਦ ਕਰਦੇ ਹੋਏ ਜਦੋਂ ਰੀਲਾਂ ਜਾਂ ਪੋਸਟਾਂ ਪਾਉਂਦੇ ਨੇ, ਤਾਂ ਬੜਾ ਉਹ ਲੱਗਦਾ ਕਿ ਹਾਂ ਵਾਕਈ ਦੂਰ ਜਾ ਕੇ ਹੀ ਪਤਾ ਲੱਗਦਾ ਕਿ ਇਨਸਾਨ ਨੇ ਕੀ ਕੁਛ ਗਵਾ ਲਿਆ ਹੈ ਉਸ ਸ਼ਹਿਰ ਗ੍ਰਾਂ ਤੋਂ ਜਾ ਕੇ।
0: ਬਿਲਕੁਲ ਜੀ। ਤਾਂ ਜਦੋਂ ਅਸੀਂ ਅਚਾਰ ਚਟਨੀਆਂ ਦੀ ਗੱਲ ਕਰਦੇ ਹਾਂ ਨਾ, ਤਾਂ ਫਿਰ ਖਾਸ ਤੌਰ 'ਤੇ ਸਾਨੂੰ ਜੋ ਆਪਣੇ ਬਚਪਨ ਦੀਆਂ ਯਾਦਾਂ ਨੇ ਜਾਂ ਫਿਰ ਨਾਨੀ ਦਾਦੀ ਦੀਆਂ ਮਾਂ ਦੀਆਂ ਰੈਸਪੀਜ਼ ਨੇ ਨਾ ਹੱਥ ਨਾਲ ਬਣੀਆਂ ਹੋਈਆਂ, ਉਹ ਜ਼ਰੂਰ ਯਾਦ ਆਉਂਦੀਆਂ ਨੇ। ਅਤੇ ਇਹ ਵੀ ਯਾਦ ਆਉਂਦਾ ਹੈ ਕਿ ਜਦੋਂ ਉਹ ਅਚਾਰ ਬਣਾਉਂਦੇ ਸਨ ਅਤੇ ਕਿਵੇਂ ਇੱਕ ਖੁਸ਼ੀ ਦਾ ਮਾਹੌਲ ਬਣ ਜਾਂਦਾ ਸੀ, ਅਤੇ ਕੱਚੀਆਂ ਜੋ ਉਹਨਾਂ ਨੇ ਅੰਬੀਆਂ ਰੱਖੀਆਂ ਹੁੰਦੀਆਂ ਸੀ ਉਸਨੂੰ ਹੀ ਬੱਚੇ ਛੁੱਟੀਆਂ ਦੇ ਵਿੱਚ ਖਾਸ ਤੌਰ 'ਤੇ ਪਹਿਲਾਂ ਹੀ ਮੁਕਾ ਦਿੰਦੇ ਸਨ।
1: ਔਰ ਅਤੇ ਪੂਨਮ, ਡਾਂਟ ਵੀ ਬਹੁਤ ਪੈਂਦੀ ਹੁੰਦੀ ਸੀ ਕਿਉਂਕਿ ਨਾ ਜ਼ਿਆਦਾਤਰ ਬੱਚੇ ਪਰੇਸ਼ਾਨ ਕਰਦੇ ਹੁੰਦੇ ਸੀ। ਔਰ ਇੱਕ ਚੀਜ਼ ਇਹ ਵੀ ਦੇਖੀ ਹੈ ਮੈਂ ਕਿ ਜਦੋਂ ਅੰਬ ਦਾ ਅਚਾਰ ਪਾਉਣਾ ਹੁੰਦਾ ਸੀ ਜਾਂ ਚਟਨੀ ਕੋਈ ਪਾਣੀ ਹੁੰਦੀ ਸੀ ਨਾ, ਅਤੇ ਘਰ ਦੇ ਵਿੱਚ ਤਿਉਹਾਰ ਵਰਗਾ ਹੀ ਮਾਹੌਲ ਹੁੰਦਾ ਸੀ, ਸਾਰੇ ਕੰਮ 'ਤੇ ਲੱਗੇ ਹੁੰਦੇ ਸੀ।
0: ਬਿਲਕੁਲ। ਦੇਖੋ ਅੱਜ ਕੱਲ੍ਹ ਚਾਹੇ ਹਰ ਇੱਕ ਇਨਸਾਨ ਬਾਜ਼ਾਰ ਦੇ ਵਿੱਚੋਂ ਇਹ ਸਭ ਚੀਜ਼ਾਂ ਲਿਆ ਸਕਦਾ ਹੈ ਅਤੇ ਬਹੁਤ ਉਪਲਬਧ ਵੀ ਨੇ, ਪਰ ਇਹ ਜੋ ਤੁਸੀਂ ਗੱਲ ਕੀਤੀ ਹੈ ਨਾ ਕਿ ਘਰ ਦੇ ਵਿੱਚ ਜਦੋਂ ਚੀਜ਼ ਬਣਾਉਂਦੇ ਸੀ ਤਾਂ ਇੱਕ ਚਾਹ ਹੁੰਦਾ ਸੀ, ਇੱਕ ਤਿਉਹਾਰ ਵਰਗਾ ਮਾਹੌਲ ਹੁੰਦਾ ਸੀ ਅਤੇ ਸਭ ਨੂੰ ਉਡੀਕ ਹੁੰਦੀ ਸੀ, ਵਾਰ ਵਾਰ ਦੇਖਦੇ ਹੁੰਦੇ ਸੀ ਢੱਕਣ ਖੋਲ੍ਹ ਕੇ ਕਿ ਪੱਕ ਗਿਆ ਜਾਂ ਨਹੀਂ ਪੱਕ ਗਿਆ, ਅਤੇ ਮਾਵਾਂ ਵਰਜਦੀਆਂ ਸਨ ਕਿ ਇਸ ਨੂੰ ਨਾ ਛੇੜੋ, ਉਸ ਦਾ ਇੱਕ ਅਲੱਗ ਹੀ ਆਨੰਦ ਸੀ।
1: ਹੁਣ ਦੇਖੋ ਇਹ ਤੁਸੀਂ ਕਿ ਬਹੁਤ ਘੱਟ ਲੋਕ ਇਸ ਤਰ੍ਹਾਂ ਦਾ ਕੁਛ ਕਰਦੇ ਨੇ ਕਿਉਂਕਿ ਦੌੜ ਵਾਲੀ ਜ਼ਿੰਦਗੀ ਹੈ, ਸਾਰੇ ਹੀ ਜ਼ਿਆਦਾਤਰ ਮਤਲਬ ਕੰਮਾਂ ਕਾਰਾਂ ਵਾਲੇ ਨੇ। ਤੁਸੀਂ ਕਹੋਗੇ ਅੱਜ ਕੱਲ੍ਹ ਜਿਹੜੀਆਂ ਸਵਾਣੀਆਂ ਨੇ ਉਹ ਵੀ ਵਿਚਾਰੀਆਂ ਕਈ ਕੰਮ ਹੱਥੀ ਕਰਦੀਆਂ ਨੇ ਜਾਂ ਕੁਛ ਔਨਲਾਈਨ ਕੰਮ ਕਰਦੀਆਂ ਨੇ, ਜਿਹਦੇ ਨਾਲ ਉਹ ਵੀ ਬਿਜ਼ੀ ਹੋ ਗਈਆਂ ਨੇ ਹੁਣ।
0: ਬਿਲਕੁਲ ਬਿਲਕੁਲ।
1: ਅਤੇ ਇਹ ਸਬਬ ਨਹੀਂ ਮੰਨਦਾ ਕਿ ਆਪਾਂ ਇਹ ਸਭ ਚੀਜ਼ਾਂ ਕਰੀਏ, ਪਰ ਫਿਰ ਵੀ ਜੇ ਆਪਾਂ ਆਪਣੇ ਬੱਚੇ ਨੂੰ ਸੱਭਿਆਚਾਰ ਦੇ ਨਾਲ, ਪੁਰਾਣੇ ਰੀਤੀ ਰਿਵਾਜ਼ਾਂ ਦੇ ਨਾਲ, ਪੁਰਾਣੀਆਂ ਚੀਜ਼ਾਂ ਦੇ ਨਾਲ ਜੋੜਨਾ ਹੈ, ਤਾਂ ਸਾਨੂੰ ਥੋੜ੍ਹਾ ਥੋੜ੍ਹਾ ਇਹ ਚੀਜ਼ਾਂ ਆਪਣੇ ਘਰ ਦੇ ਵਿੱਚ ਕਰਦੇ ਰਹਿਣਾ ਚਾਹੀਦਾ।
0: ਬਿਲਕੁਲ ਜੀ। ਇਸ ਨਾਲ ਰਿਸ਼ਤੇ ਆਪਸ ਵਿੱਚ ਜੁੜੇ ਰਹਿੰਦੇ ਨੇ ਅਤੇ ਮਨਾਂ ਦੇ ਵਿੱਚ ਚਾਹ, ਉਤਸ਼ਾਹ, ਉਮੰਗ ਬਣੀ ਰਹਿੰਦੀ ਹੈ ਅਤੇ ਨਾਲ ਹੀ ਚੰਗੀ ਸਿਹਤ ਵੀ ਬਣੀ ਰਹਿੰਦੀ ਹੈ, ਕਿਉਂਕਿ ਜੋ ਅਸੀਂ ਚੀਜ਼ ਘਰ ਦੇ ਵਿੱਚ ਬਣਾ ਕੇ ਖਿਲਾਉਂਦੇ ਹਾਂ, ਖਾਂਦੇ ਹਾਂ ਆਪਸ ਦੇ ਵਿੱਚ ਮਿਲ ਬਹਿ ਕੇ, ਉਸ ਦਾ ਇੱਕ ਆਪਣਾ ਵੱਖਰਾ ਹੀ ਆਨੰਦ ਹੁੰਦਾ ਹੈ, ਉਸ ਦੇ ਵਿੱਚ ਚੰਗੀ ਸਿਹਤ ਹੁੰਦੀ ਹੈ, ਹੱਥ ਨਾਲ ਬਣਿਆ ਹੋਇਆ ਸਵਾਦ ਹੁੰਦਾ ਹੈ। ਸੋ ਹੁਣ ਸਵਾਣੀਆਂ ਮੈਨੂੰ ਲੱਗਦਾ ਹੈ ਕਿ ਜੋ ਦੁਪਹਿਰ ਦਾ ਖਾਣਾ ਤਿਆਰ ਕਰਨ ਦੇ ਲਈ ਲੱਗੀਆਂ ਹੋਈਆਂ ਨੇ, ਉਹ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣਗੀਆਂ ਅਤੇ ਸਾਨੂੰ ਚਿੱਠੀ ਵੀ ਲਿਖਣਗੀਆਂ ਕਿ ਉਹਨਾਂ ਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਵੱਖੋ ਵੱਖ ਸਿਲਸਿਲੇ ਕਿਸ ਤਰ੍ਹਾਂ ਦੇ ਲੱਗੇ, ਅਤੇ ਜੇਕਰ ਕੋਈ ਸੁਝਾਅ ਦੇਣਾ ਚਾਹੁੰਦੀਆਂ ਨੇ ਤਾਂ ਉਹ ਵੀ ਸਾਨੂੰ ਜ਼ਰੂਰ ਲਿਖਣ। ਅਤੇ ਹੁਣ ਇਸੇ ਸੁਨੇਹੇ ਦੇ ਨਾਲ ਹੁਣ ਮੈਨੂੰ ਅਸੀਂ ਵੇਲਾ ਵੀ ਦੇਖ ਲਿਆ ਕਿ ਖਤਮ ਹੋ ਰਿਹਾ
1: ਜੀ,
0: ਵੇਲਾ ਜਾਣ ਦਾ ਹੋ ਰਿਹਾ।
1: ਬਿਲਕੁਲ, ਵੇਲਾ ਜਾਣ ਦਾ ਹੋ ਰਿਹਾ। ਸੋ ਆਪਣੇ

0: ਸਰੋਤਿਆਂ ਤੋਂ ਇਜਾਜ਼ਤ ਲੈਣੀ ਬਣਦੀ ਹੈ, ਪਰ ਇਸ ਵਾਅਦੇ ਦੇ ਨਾਲ ਕਿ ਕੱਲ੍ਹ ਫਿਰ ਵਸਦੇ ਵਿਹੜੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਤੁਹਾਡੇ ਰੂਬਰੂ ਜ਼ਰੂਰ ਹੋਏਗਾ ਅਤੇ ਸੋਹਣੇ ਸਿਲਸਿਲੇ ਲੈ ਕੇ ਹਾਜ਼ਰ ਹੋਏਗਾ।
1: ਬਿਲਕੁਲ ਜੀ, ਲੈਂਦੇ ਹਾਂ ਜੀ ਇਜਾਜ਼ਤ।
0: ਜੀ
1: ਨਮਸਕਾਰ,
0: ਨਮਸਕਾਰ।

ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਦਾ ਸਮਾਂ ਰਹੇਗਾ ਸੌਗਾਤ ਦਾ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਪਰਿਚੇ ਤਹਿਤ ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਫਿਲੌਰ ਵਿਖੇ ਤੈਨਾਤ ਸਬ ਇੰਸਪੈਕਟਰ ਅਮਨਦੀਪ ਕੌਰ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ। ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਮੁਲਜ਼ਮ ਨੂੰ ਮੁਹੱਲਾ ਚੌਧਰੀਆਂ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਬੀਤੇ 24 ਘੰਟਿਆਂ 'ਚ ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ 42 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਪੰਜਾਬ ਦੇ ਬਠਿੰਡਾ 'ਚ ਇਹ 42.5 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਰੋਹਤਕ 'ਚ 42.1 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬੀਤੀ ਰਾਤ ਕਈ ਥਾਵਾਂ 'ਤੇ ਆਈ ਹਨੇਰੀ ਅਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ 'ਚ 23.2 ਡਿਗਰੀ, ਹਰਿਆਣਾ ਦੇ ਭਿਵਾਨੀ 'ਚ 21.5 ਅਤੇ ਚੰਡੀਗੜ੍ਹ 'ਚ ਘੱਟੋ ਘੱਟ ਤਾਪਮਾਨ 22.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਫਾਜ਼ਿਲਕਾ ਦੇ ਅਬੋਹਰ 'ਚ ਬੀਤੀ ਰਾਤ ਆਈ ਹਨੇਰੀ ਦੌਰਾਨ ਦਰਖਤ ਡਿੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: night.
1: ਫੌਜੀ ਵੀਰੋ, ਸ਼ੁੱਧ ਦੇਸੀ ਰੋਮਾਂਸ ਫਿਲਮ 'ਚ ਲਿਆ ਗਿਆ ਗੀਤ ਤੁਸੀਂ ਸੁਣ ਰਹੇ ਸੀ। ਇਸ ਗੀਤ ਦੇ ਸੰਗੀਤ ਨਿਰਦੇਸ਼ਕ ਸਨ ਸਚਿਨ ਜਿਗਰ। ਲਓ ਹੁਣ ਸੁਣੋ ਪ੍ਰੋਗਰਾਮ ਦਾ ਅਗਲਾ ਗੀਤ, ਮਰਡਰ ਫਿਲਮ ਤੋਂ ਲਿਆ। ਆਵਾਜ਼ ਅਲੀਸ਼ਾ ਚਿਨੋਇਤੀ, ਗੀਤਕਾਰ ਰਾਹਤ ਇੰਦੌਰੀ ਔਰ ਸੰਗੀਤਕਾਰ ਨੇ ਅਨੂ ਮਲਿਕ।

0: ろうか。
1: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਫੂਕਰੇ ਫਿਲਮ 'ਚੋਂ ਲਿਆ ਗਿਆ। ਆਵਾਜ਼ ਸੋਨਾ ਮਹਾਪਾਤਰਾ ਦੀ, ਸੰਗੀਤ ਨਿਰਦੇਸ਼ਕ ਨੇ ਰਾਮ ਸੰਪਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, जो कहानियां हम सुनते आए देखते आए अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਆਸ਼ਿਕੀ ਫਿਲਮ ਤੋਂ ਲਿਆ। ਆਵਾਜ਼ਾਂ ਦਿੱਤੀਆਂ ਨੇ ਪਲਕ ਤੇ ਅਰਿਜੀਤ ਸਿੰਘ ਨੇ। ਇਸ ਗੀਤ ਨੂੰ ਲਿਖਿਆ ਇਰਸ਼ਾਦ ਕਾਮਿਲ ਨੇ ਤੇ ਸੰਗੀਤ ਨਿਰਦੇਸ਼ਕ ਜੀਤ ਗਾਂਗੁਲੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈ ਸ਼ੰਕਰ ਅੱਜ 2 ਦਿਨਾਂ ਦੇ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚੇ। ਭਾਰਤ ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾ ਅਤੇ ਸੇਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿਚ 20% ਵਾਧੇ ਦਾ ਐਲਾਨ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਸਰਕਾਰੀ ਦੌਰੇ ਤੇ ਮੰਗੋਲੀਆ ਪਹੁੰਚ ਗਏ ਨੇ। ਡਾ. ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਉਹ ਭਾਰਤ ਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਦੀ ਉਮੀਦ ਕਰਦੇ ਨੇ। ਇਸ ਦੌਰੇ ਦੌਰਾਨ ਵਿਦੇਸ਼ ਮੰਤਰੀ ਮੰਗੋਲੀਆ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਮੰਗੋਲੀਆ ਦੇ ਵਿਦੇਸ਼ ਮੰਤਰੀ ਬਾਟਮੁਖ ਬਾਤਸੇਤ ਸੇਖ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਦੂਜੇ ਗੇੜ ਦੇ ਵਿਦੇਸ਼ ਮੰਤਰੀ ਬੁੱਧਵਾਰ ਅਤੇ ਵੀਰਵਾਰ ਨੂੰ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਇਸ ਫੇਰੇ ਦੌਰਾਨ ਡਾ. ਜੈਸ਼ੰਕਰ ਵਿਦੇਸ਼ ਮੰਤਰੀ ਚੋ ਹਿਊਨ ਨਾਲ ਚਰਚਾ ਕਰਨਗੇ। ਉਹ ਵੀਰਵਾਰ ਨੂੰ ਜੇਜੂ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਈ ਜੇਜੂ ਫੋਰਮ 'ਚ ਮੁੱਖ ਭਾਸ਼ਣ ਵੀ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾਂ ਅਤੇ ਸੇਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਪ੍ਰੋਜੈਕਟ ਚੀਤਾ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ 'ਚ ਸਥਾਨਕ ਭਾਈਚਾਰਿਆਂ ਦੀ ਸਰਗਰਮ ਹਿੱਸੇਦਾਰੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਕੁਨੋ ਨੈਸ਼ਨਲ ਪਾਰਕ ਵਿਚ ਸਫਾਰੀ ਕੀਤੀ ਅਤੇ ਚੀਤਾ ਮੁੜ ਵਸੇਬਾ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਚੀਤਾ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਪ੍ਰੋਜੈਕਟ ਚੀਤਾ ਤੇ ਲੱਗੀ ਪ੍ਰਦਰਸ਼ਨੀ ਵੀ ਦੇਖੀ ਅਤੇ ਜਾਨਵਰਾਂ ਦੀ ਨਿਗਰਾਨੀ, ਟਰੈਕਿੰਗ ਤੇ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਲਈ। ਪ੍ਰੋਜੈਕਟ ਚੀਤਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2022 'ਚ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਵਿਚ ਛੱਡੇ ਜਾਣ ਨਾਲ ਕੀਤੀ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਬੋਤਸਵਾਨਾ ਤੋਂ ਹੋਰ ਚੀਤੇ ਲਿਆਂਦੇ ਗਏ। ਲਗਾਤਾਰ ਸਾਂਭ ਸੰਭਾਲ ਤੇ ਉਪਰਾਲਿਆਂ ਨਾਲ ਕੁਨੋ ਵਿਚ ਚੀਤਿਆਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਜੋ ਭਾਰਤ ਦੇ ਜੰਗਲੀ ਜੀਵ ਸੰਭਾਲ ਪ੍ਰੋਗਰਾਮ 'ਚ ਇਕ ਮਹੱਤਵਪੂਰਨ ਪ੍ਰਾਪਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਅੱਜ ਮਹਿੰਗਾਈ ਭੱਤੇ DA 'ਚ 20% ਵਾਧੇ ਦਾ ਐਲਾਨ ਕੀਤਾ। ਇਹ ਐਲਾਨ ਰਾਸ਼ਟਰ ਦੇ ਵਿੱਤ ਮੰਤਰੀ ਸਵਪਨ ਦਾਸ ਗੁਪਤਾ ਨੇ ਸਿਵੇਂਦੂ ਸਰਕਾਰ ਦੀ ਪਹਿਲੀ ਬਜਟ ਪੇਸ਼ਕਾਰੀ ਦੌਰਾਨ ਕੀਤਾ। ਇਸ ਵਾਧੇ ਨਾਲ ਕੁੱਲ ਮਹਿੰਗਾਈ ਭੱਤਾ 38% ਤੱਕ ਪਹੁੰਚ ਗਿਆ। ਸੋਧਿਆ ਹੋਇਆ ਮਹਿੰਗਾਈ ਭੱਤਾ 1 ਅਕਤੂਬਰ ਤੋਂ ਲਾਗੂ ਹੋਏਗਾ। ਉਨ੍ਹਾਂ ਕਿਹਾ ਕਿ ਸਰਕਾਰ ਸਾਰੀਆਂ ਮੌਜੂਦ ਸਮਾਜ ਭਲਾਈ ਯੋਜਨਾਵਾਂ ਨੂੰ ਜਾਰੀ ਰੱਖੇਗੀ। ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 50,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਏਗੀ। ਉਨ੍ਹਾਂ ਵਿਧਾਨ ਸਭਾ 'ਚ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਖ ਵੱਖ ਅਸਾਮੀਆਂ ਲਈ 1,00,000 ਲੋਕਾਂ ਦੀ ਭਰਤੀ ਕਰਨ ਜਾ ਰਹੀ ਹੈ। ਉਨ੍ਹਾਂ ਅਸਾਮੀਆਂ 'ਚ ਮਹਿਲਾਵਾਂ ਲਈ 33% ਰਾਖਵੇਂ ਕਰਨ ਦਾ ਵੀ ਐਲਾਨ ਕੀਤਾ। ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਨੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਹੇਠ ਰਣਨੀਤਿਕ ਸਰਹੱਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮੁੱਦਿਆਂ ਦੀ ਸਮੀਖਿਆ ਕਰਨ ਲਈ ਜੰਮੂ ਕਸ਼ਮੀਰ ਤੇ ਲੱਦਾਖ ਦਾ 4 ਦਿਨਾਂ ਦਾ ਅਧਿਐਨ ਦੌਰਾ ਸ਼ੁਰੂ ਕਰ ਦਿੱਤੈ। ਸਾਡੇ ਪੱਤਰਕਾਰ ਨੇ ਦਸਿਆ ਕਿ ਇਹ ਕਮੇਟੀ ਸਰਹੱਦੀ ਇਲਾਕਿਆਂ 'ਚ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਲਈ ਇਸ ਮਹੀਨੇ ਦੀ 25 ਤਰੀਕ ਤੱਕ ਜੰਮੂ, ਸ੍ਰੀਨਗਰ, ਕਾਰਗਿਲ ਤੇ ਲੇਹ ਦਾ ਦੌਰਾ ਕਰੇਗੀ। ਇਸ ਪੈਨਲ ਵਿਚ ਭਾਰਤ ਦੇ ਦੁਵੱਲੇ ਸਬੰਧਾਂ, ਸਿੰਧੂ ਜਲ ਸੰਧੀ ਤੇ ਰੋਕ ਅਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦਾਂ ਉਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਬੰਧੀ ਹਾਲ ਹੀ ਦੇ ਘਟਨਾਕ੍ਰਮਾਂ ਦੀ ਜਾਂਚ ਕਰ ਰਿਹੈ। ਇਹ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ ਤੇ ਭਾਰਤ ਚੀਨ ਸਬੰਧਾਂ ਅਤੇ ਸਥਿਤੀ ਤੇ ਵੀ ਧਿਆਨ ਕੇਂਦਰਿਤ ਕਰ ਰਿਹੈ। ਕਮੇਟੀ ਦੇ ਸੀਨੀਅਰ ਮੈਂਬਰ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਅਤੇ ਫੌਜ ਦੇ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਪੈਨਲ ਨੂੰ ਭਾਰਤ ਚੀਨ ਸਬੰਧਾਂ ਤੇ ਪਾਕਿਸਤਾਨ ਬਾਰੇ ਭਾਰਤ ਦੀ ਸਥਿਤੀ ਨੂੰ ਲੈ ਕੇ ਨਵੀਂ ਦਿੱਲੀ 'ਚ ਜਾਣਕਾਰੀ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਚੌਹਲ ਨਾਲ ਪੰਜਾਬ ਤੇ ਲੁਧਿਆਣਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ।

0: ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਬੀਜੇਪੀ ਆਗੂ ਵੀ ਮੌਜੂਦ ਰਹੇ। ਉਨੂਾਂ ਨੇ ਸ੍ਰੀ ਜੌਹਲ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਸਬੰਧੀ ਪੁਸਤਕ ਭੇਟ ਕੀਤੀ। ਮੁਲਾਕਾਤ ਤੋਂ ਬਾਅਦ ਸ੍ਰੀ ਨਵੀਨ ਨੇ ਆਖਿਆ,
1: मैं मानता हूं कि ऐसी शख्सियत जिसने किसानों की भावनाओं को समझा, कृषि को समझा और कृषि को कैसे एक सही रूप से आगे बढ़ाया जाए, इस चीज को उन्होंने एक रिसर्च के रूप में देखा है, तो निश्चित रूप से ऐसे शख्सियत से मिलना मेरे लिए भी सौभाग्य का विषय है।
0: ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਟੀਬਰ ਸੋਧ SIR 2026 ਮੁਹਿੰਮ ਤਹਿਤ ਵੋਟਰ ਸੁੱਚੀਆਂ ਨੂੰ ਵਧੀਕ ਸਟੀਕ ਅਪਡੇਟ ਤੇ ਸਮਾਵੇਸ਼ੀ ਬਣਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਉਨੂਾਂ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਤੇ ਅਪਡੇਸ਼ਨ ਸਮੇਂ ਸਿਰ ਕਰਵਾਉਣ ਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਵੋਟਰ ਸੁੱਚੀਆਂ ਦੀ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ। ਸ੍ਰੀ ਕਟਾਰੀਆ ਨੇ ਕਿਹਾ ਕਿ ਇੱਕ ਸਟੀਕ ਤੇ ਸੋਧੀਆਂ ਵੋਟਰ ਸੁੱਚੀਆਂ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਨੇ। ਉਨੂਾਂ ਨੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਹਿੱਤ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਰਾਸ਼ਟਰੀ ਪੱਧਰ ਦੀ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ 'ਚ ਕੰਪਿਊਟਰ ਆਧਾਰਿਤ ਟੈਸਟ ਮੋਡ ਵਿੱਚ ਲਈ ਜਾਵੇਗੀ। UGC ਨੈੱਟ ਪ੍ਰਕਿਰਿਆ ਜੂਨ ਰਿਸਰਚ ਫੈਲੋਸ਼ਿਪ GRF ਸਹਾਇਕ ਪ੍ਰੋਫੈਸਰ ਅਹੁਦਿਆਂ ਅਤੇ PhD ਪ੍ਰੋਗਰਾਮਾਂ 'ਚ ਦਾਖਲੇ ਵਾਸਤੇ ਯੋਗਤਾ ਪ੍ਰਾਪਤ ਉਮੀਦਵਾਰਾਂ ਲਈ ਲਈ ਜਾਂਦੀ ਹੈ। NTA ਨੇ ਉਨ੍ਹਾਂ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸਬੰਧਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਤਰੀਕ ਦੀ ਸ਼ਿਫਟ ਸਮਾਂ ਅਤੇ ਪ੍ਰੀਖਿਆ ਕੇਂਦਰ ਦੀ ਜਾਂਚ ਕਰਨ ਦੀ ਵੀ ਸਲਾਹ ਦਿੱਤੀ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਮੁਤਾਬਕ 87% ਤੋਂ ਵੱਧ ਅਰਸੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦਕਿ ਬਾਕੀਆਂ ਦੇ ਨਤੀਜੇ ਜਲਦ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰਨ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਹਰਿਆਣਾ ਦੇ ਰਾਖੀਗੜ੍ਹੀ ਪੁਰਾਤੱਤ ਸਥਾਨ ਤੋਂ ਖੁਦਾਈ 'ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼ਾਂ ਨੂੰ ਉੱਨਤ ਵਿਗਿਆਨਕ ਅਧਿਐਨ ਵਾਸਤੇ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ASI ਨੂੰ ਸੌਂਪ ਦਿੱਤਾ ਗਿਆ। ਇਹ ਪ੍ਰਕਿਰਿਆ ਭਾਰਤੀ ਪੁਰਾਤੱਤ ਸਰਵੇਖਣ ਤੇ ਭਾਰਤੀ ਪੁਰਾਤੱਤ ਸਰਵੇਖਣ ਵਿਚਕਾਰ ਹਾਲ ਹੀ 'ਚ ਹੋਏ ਇੱਕ ਸਮਝੌਤਾ ਪੱਤਰ ਦੇ ਤਹਿਤ ਕੀਤੀ ਗਈ ਹੈ। ਸਾਲ 2025-26 ਦੇ ਖੁਦਾਈ ਸੀਜ਼ਨ ਦੌਰਾਨ ਭਾਰਤੀ ਪੁਰਾਤੱਤ ਸਰਵੇਖਣ ਨੇ ਰਾਖੀਗੜ੍ਹੀ ਦੇ ਟੀਲੇ ਨੰਬਰ 7 'ਚ 8 ਕਬਰਾਂ ਦੀ ਖੋਜ ਕੀਤੀ। 3 ਪੂਰੇ ਮਨੁੱਖੀ ਪਿੰਜਰ ਅਤੇ ਹੋਰ ਕਬਰਾਂ ਦੇ ਪਿੰਜਰ ਅਵਸ਼ੇਸ਼ਾਂ ਨੂੰ ਕੋਲਕਾਤਾ ਵਿੱਚ ਭਾਰਤੀ ਮਨੁੱਖੀ ਵਿਗਿਆਨ ਸਰਵੇਖਣ ਦੀ ਪ੍ਰਯੋਗਸ਼ਾਲਾ ਵਿੱਚ ਵੇਰਵੇ ਸਮੇਤ ਜਾਂਚ ਲਈ ਭੇਜਿਆ ਗਿਆ। ਬਾਕੀ ਪਿੰਜਰ ਸਮੱਗਰੀ ਵੀ ਜਲਦ ਹੀ ਉੱਥੇ ਭੇਜੀ ਜਾਵੇਗੀ। ਉੱਤਰ ਪ੍ਰਦੇਸ਼ 'ਚ ਇੱਕ ਮੁਲਜ਼ਮ ਲੱਲਨ ਸਿੰਘ ਬੀਤੀ ਰਾਤ ਸਹਾਰਨਪੁਰ ਵਿੱਚ ਵਿਸ਼ੇਸ਼ ਕਾਰਜਬਲ ਵੱਲੋਂ ਇੱਕ ਐਨਕਾਊਂਟਰ ਵਿੱਚ ਮਾਰਿਆ ਗਿਆ। ਪੁਲਿਸ ਮੁਤਾਬਕ ਇਹ ਐਨਕਾਊਂਟਰ ਸਰਸਾਵਾ ਨੁੱਕਰ ਸੜਕ 'ਤੇ ਵਾਪਰਿਆ। ਇਸ ਮੁਲਜ਼ਮ 'ਤੇ 1,25,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਲੱਲਨ ਸਿੰਘ ਖਿਲਾਫ਼ ਕਈ ਅਪਰਾਧਕ ਮਾਮਲੇ ਦਰਜ ਨੇ। ਉਸ 'ਤੇ ਵਾਰਾਣਸੀ ਵਿੱਚ ਇੱਕ ਸਬ ਇੰਸਪੈਕਟਰ ਦੀ ਹੱਤਿਆ ਕਰਨ ਅਤੇ ਉਸਦੀ ਸਰਵਿਸ ਪਿਸਤੌਲ ਲੁੱਟਣ ਅਤੇ ਚੰਦੌਲੀ ਜ਼ਿਲ੍ਹੇ 'ਚ ਡਕੈਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ 'ਚ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ ਅਤੇ ਮੱਧ ਪ੍ਰਦੇਸ਼ 'ਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਦੇ ਬਠਿੰਡਾ 'ਚ 42.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ 42.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ 'ਚ ਬਿਜਲੀ ਡਿੱਗਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ 1 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਬਿਜਲੀ ਡਿੱਗਣ ਦੀਆਂ ਘਟਨਾਵਾਂ ਰਾਮਗੜ੍ਹ, ਗਿਰੀਟੀ, ਖੂੰਟੀ, ਦੇਵਘਰ ਸਮੇਤ ਕਈ ਥਾਵਾਂ 'ਤੇ ਵਾਪਰੀਆਂ। ਘਟਨਾ 'ਚ ਮਰਨ ਵਾਲਿਆਂ ਵਿੱਚ CPI ਦੇ ਇੱਕ ਨੇਤਾ, ਇੱਕ ਵਾਰਡ ਮੈਂਬਰ ਅਤੇ ਇੱਕ ਕਿਸਾਨ ਅਤੇ ਹੋਰ ਵਸਨੀਕ ਵੀ ਸ਼ਾਮਲ ਨੇ। ਅਤੇ ਆਖਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ ਅਤੇ ਮੰਗੋਲੀਆ ਦਰਮਿਆਨ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸਿਓਪੁਰ ਜ਼ਿਲ੍ਹੇ ਦੇ ਕੁੰਨੂ ਨੈਸ਼ਨਲ ਪਾਰਕ ਵਿਖੇ ਚਿੱਤਾ ਮਿੱਤਰਾਂ ਅਤੇ ਸਿਹਰੀਆ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ 'ਚ 20% ਵਾਧੇ ਦਾ ਐਲਾਨ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ।

ਫੌਜੀ ਵੀਰੋ, ਦਿਲਵਾਲੇ ਫਿਲਮ 'ਚੋਂ ਲਿਆ ਗਿਆ ਗੀਤ ਹੁਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਆਵਾਜ਼ ਕੁਮਾਰ ਸਾਨੂ ਦੀ। ਇਸ ਗੀਤ ਨੂੰ ਲਿਖਿਆ ਸਮੀਰ ਨੇ ਔਰ ਸੰਗੀਤ ਨਿਰਦੇਸ਼ਕ ਨਦੀਮ ਸ਼੍ਰਵਨ।

ਫੌਜੀ ਵੀਰੋ, ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ। ਹੇਟ ਸਟੋਰੀ 'ਚੋਂ ਲਿਆ ਗਿਆ, ਆਵਾਜ਼ਾਂ ਅਰਮਾਨ ਮਲਿਕ ਅਤੇ ਨੀਤੀ ਮੋਹਨ ਦੀਆਂ। ਗੀਤਕਾਰ ਨੇ ਰਸ਼ਮੀ ਵਿਰਾਗ ਅਤੇ ਸੰਗੀਤਕਾਰ ਅਮਾਲ ਮਲਿਕ।

ਫੌਜਵੀਰੋ ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਸੁਰਜੀਤ ਸਿੰਘ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਹੁਣੇ ਤੁਸੀਂ ਸੁਣ ਰਹੇ ਸੀ ਮਾਇਆ। ਆਓ ਹੁਣ ਸੁਣਦੇ ਹਾਂ ਸੁਰਜੀਤ ਸਿੰਘ ਦੀ ਹੀ ਆਵਾਜ਼ 'ਚ ਮਿੱਟੀ ਦਾ ਬਾਵਾ।

ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਰੰਗਲੀ ਧਰਤੀ 'ਚ। ਰੰਗਲੀ ਧਰਤੀ 'ਚ ਅੱਜ ਤੁਸੀਂ ਸੁਰਜੀਤ ਸਿੰਘ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ, ਲੰਘ ਆ ਜਾ ਪਤਨ ਚਨਾ ਦਾ ਯਾਰ।

ਹੁਣੇ ਤੁਸੀਂ ਸੁਣ ਰਹੇ ਸੀ ਸੁਰਜੀਤ ਸਿੰਘ ਦੀ ਆਵਾਜ਼ 'ਚ ਲੰਘ ਆ ਜਾ ਪਤਨ ਚੈਨਾ ਦਾ ਯਾਰ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ 'ਚ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ ਅਸਾਂ ਉੱਡ ਜਾਣਾ।

ਰੰਗਲੀ ਧਰਤੀ ਪ੍ਰੋਗਰਾਮ ਦੇ ਅਖੀਰ 'ਚ ਲਓ ਸੁਣੋ ਸੁਰਜੀਤ ਸਿੰਘ ਦੀ ਆਵਾਜ਼ 'ਚ ਰੱਤੀ ਤੇਰੀ ਅਤੇ ਢੋਲ ਮੇਰਿਆ ਲੂੰਗੀ ਵੇ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਸੁਰਜੀਤ ਸਿੰਘ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਹ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ 3 ਵੱਜ ਰਹੇ ਨੇ ਦੁਪਹਿਰ ਦੇ, ਅਤੇ ਸਮਾਂ ਹੋ ਰਿਹਾ ਖਬਰਾਂ ਦਾ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ ਅਤੇ ਮੰਗੋਲੀਆ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿੱਚ ਸ਼ਿਓਪੁਰ ਜ਼ਿਲ੍ਹੇ ਦੇ ਕੁੰਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾਂ ਅਤੇ ਸਹਿਰੀਆਂ ਕਬੀਲੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿੱਚ 20% ਵਾਧੇ ਦਾ ਐਲਾਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੀਬਰ ਸੋਧ SIR 2026 ਮੁਹਿੰਮ ਤਹਿਤ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਅਤੇ ਅਪਡੇਸ਼ਨ ਸਮੇਂ ਸਿਰ ਕਰਵਾਉਣ ਅਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੋਹਲ ਨਾਲ ਲੁਧਿਆਣਾ ਸਥਿਤ ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਨਾਲ ਮੁਲਾਕਾਤ ਕੀਤੀ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NIR ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC NET ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ ਹੈ। ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਖਤਮ ਹੋਣ ਤੋਂ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ ਵਿੱਚ 3% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਪਏ ਕਰੀਬ 40 ਫੁੱਟ ਦੇ ਵੱਡੇ ਪਹਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ ਅਤੇ ਖੇਤਾਂ ਵਿੱਚ ਪਾਣੀ ਜਾਣ ਨਾਲ ਨੁਕਸਾਨ ਹੋਇਆ ਹੈ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ।

ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਅਤੇ ਸਮਾਂ ਹੋ ਰਿਹਾ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਹੋਸਟ ਜਸਵਿੰਦਰ ਕੌਰ। ਕਹਿੰਦੇ ਅੱਜ ਕੱਲ੍ਹ ਬੱਚਿਆਂ ਨੇ ਚਿੱਠੀਆਂ ਤਾਂ ਨਹੀਂ ਦੇਖੀਆਂ, ਅੱਜ ਕੱਲ੍ਹ ਬੱਚੇ ਜਿਹੜੇ ਆ ਸਾਡੇ ਸਿਰਫ ਫੋਨ ਦੀ ਸਕਰੀਨ 'ਤੇ ਹੀ ਮੈਸੇਜ ਪੜ੍ਹਦੇ ਨੇ ਅਤੇ ਉਹਨਾਂ ਨੂੰ ਚਿੱਠੀਆਂ ਬਾਰੇ ਕੁਛ ਨਹੀਂ ਪਤਾ, ਲੇਕਿਨ ਅਗਰ ਅਸੀਂ ਆਪਣੇ ਬੱਚਿਆਂ ਨੂੰ ਕੁਛ ਦਿਖਾਉਣਾ ਹੋਵੇ ਤਾਂ ਸਾਡੇ ਰੇਡੀਓ ਦੇ ਵਿਹੜੇ ਵਿੱਚ ਢੇਰ ਸਾਰੀਆਂ ਚਿੱਠੀਆਂ ਆਉਂਦੀਆਂ ਸਾਡੇ ਸਰੋਤਿਆਂ ਦੀਆਂ। ਇੰਨੀ ਭਰਮਾਇਰ ਹੈ ਕਿ ਸਾਡੇ ਸਰੋਤੇ ਸਮਾਂ ਕੱਢ ਕੇ ਚਿੱਠੀਆਂ ਜ਼ਰੂਰ ਲਿਖਦੇ ਨੇ ਔਰ ਸਾਡਾ ਮਨ ਖੁਸ਼ ਹੋ ਜਾਂਦਾ ਹੈ ਇਹ ਚਿੱਠੀਆਂ ਨੂੰ ਦੇਖ ਕੇ। ਅਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਵਿੱਚ ਤੁਸੀਂ ਚਿੱਠੀਆਂ ਜ਼ਰੂਰ ਭੇਜਦੇ ਹੋ, ਇਹ ਬਲਕਿ ਇੱਕ ਤੋਂ ਵੱਧ ਚਿੱਠੀਆਂ ਭੇਜਦੇ ਸਾਡੇ ਸਰੋਤੇ ਕਿ ਚਿੱਠੀ ਇੱਕ ਨਹੀਂ ਮਿਲੀ ਤਾਂ ਦੂਸਰੀ ਜ਼ਰੂਰ ਮਿਲੇਗੀ, ਹੈ ਨਾ। ਅਤੇ ਇਸ ਕਰਕੇ ਸਾਡੇ ਕੋਲ ਚਿੱਠੀਆਂ ਦੀ ਭਰਮਾਰ ਹੈ ਅਤੇ ਮੇਰਾ ਦਿਲ ਕਰਦਾ ਕਿ ਬੱਚਿਆਂ ਨੂੰ ਇੱਥੇ ਦਾ ਰਾਊਂਡ ਜ਼ਰੂਰ ਲਗਵਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਚਿੱਠੀਆਂ ਲਿਖੀਆਂ ਜਾਂਦੀਆਂ ਨੇ। ਅੱਜ ਕੱਲ੍ਹ ਬੱਚੇ ਫੋਨ ਮੋਬਾਈਲ ਨਾਲ ਜ਼ਿਆਦਾ ਚਿਪਕੇ ਰਹਿੰਦੇ ਨੇ ਅਤੇ ਸਾਨੂੰ ਉਹਨਾਂ ਨੂੰ ਇਸ ਹਾਈਟੈਕ ਜ਼ਮਾਨੇ 'ਚ ਥੋੜ੍ਹਾ ਬਾਹਰ ਕੱਢ ਕੇ ਅਤੇ ਉਹਨਾਂ ਨੂੰ ਪੁਰਾਣੇ ਰੀਤੀ ਰਿਵਾਜ਼ਾਂ ਬਾਰੇ ਵੀ ਦੱਸਣਾ ਚਾਹੀਦਾ ਹੈ ਕਿ ਚਿੱਠੀਆਂ ਇਵੇਂ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਿਹੜੇ ਪਿਆਰ ਦੇ ਨਾਲ ਲਿਖੀਆਂ ਜਾਂਦੀਆਂ ਨੇ। ਅਤੇ ਚਿੱਠੀਆਂ ਦਾ ਪਿਟਾਰਾ ਸ਼ੁਰੂ ਕਰਦੇ ਹਾਂ। ਸਾਡੇ ਕੋਲ ਪਹਿਲੀਆਂ ਚਿੱਠੀਆਂ ਆਈਆਂ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਤ੍ਰਿਲੋਕ ਸਿੰਘ, ਭਰਾ ਰਾਮਾ ਕੈਨੇਡਾ, ਭੈਣ ਰੀਨੂ ਕੈਨੇਡਾ, ਸ਼ਿਵਜੋਤ ਸਿੰਘ ਅਤੇ ਸਾਰਾ ਪਰਿਵਾਰ, ਦੋਸਤ ਬਲਤੇਜ ਘੁੜਿਆਣਾ, ਭੋਲਾ ਸਵਾਗ, ਮਲਕੀਤ ਘੁੜਿਆਣਾ। ਅਗਲੀ ਚਿੱਠੀ ਪਹੁੰਚੀ ਸਾਡੇ ਕੋਲ ਅਲੀਕਾ ਡੱਬ ਵਾਲੀ ਤੋਂ, ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ, ਇਹ ਸਾਰੇ ਲਿਖਣ ਵਾਲੇ ਜੀ ਅਲੀਕਾ ਡੱਬ ਵਾਲੀ ਤੋਂ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ ਸਿੰਘ। ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜਯੋਤੀ ਠਾਕੁਰ ਔਰ ਬਾਬੂ ਰਿਆਂਸ਼ ਠਾਕੁਰ। ਛੱਤੀਸਗੜ੍ਹ ਪਾਟਾ ਪਾਰਾ ਦਤਰੇਗੀ ਤੋਂ ਲਿਖ ਰਹੇ ਨੇ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵੰਦਰਾ, ਗਿਆਵੇਂਦਰ ਕੁਮਾਰ ਵਰਮਾ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਐਮੀ ਵਿਰਕ ਦੀ ਆਵਾਜ਼ 'ਚ ਇਹ ਗੀਤ।

ਸਾਡੇ ਸਰੋਤੇ ਸੁਣੇ ਸੀ ਐਮੀ ਵਿਰਕ ਦੀ ਆਵਾਜ਼ 'ਚ ਇਹ ਗੀਤ ਕਿਸ ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ। ਹਰ ਕਿਸੇ ਨੂੰ ਆਲਾ ਦੁਆਲਾ ਸਾਫ਼ ਸੁਥਰਾ ਬਹੁਤ ਪਸੰਦ ਹੈ, ਪਰ ਸਾਫ਼ ਸੁਥਰਾ ਕਰਨ ਲਈ ਸਾਨੂੰ ਹਿੰਮਤ ਵੀ ਕਰਨੀ ਪੈਂਦੀ ਆ, ਔਰ ਜਿਸਦੇ ਲਈ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੇ ਇਸ ਦੇ ਲਈ ਪੂਰਾ ਉਪਰਾਲਾ ਕੀਤਾ, ਜਿਹੜੀ ਕਿ ਸੇਵਾ ਜਿਨ੍ਹਾਂ ਨੂੰ 2026 ਦੇ ਜਨਵਰੀ 2026 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ, ਉਹ ਚੰਡੀਗੜ੍ਹ ਦੇ ਸੇਵਾ ਮੁੱਖ DIG ਹਨ, ਪਰ ਦੇਸ਼ ਭਗਤੀ ਉਹਨਾਂ ਦੇ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਆ। ਜਿਨ੍ਹਾਂ ਨੇ ਸਿਰਫ਼ ਆਪਣੀ ਸੇਵਾ ਹੀ ਨਹੀਂ ਨਿਭਾਈ, ਸਰਕਾਰੀ ਨੌਕਰੀ ਨਹੀਂ ਨਿਭਾਈ, ਉਹ ਹਾਲੇ ਵੀ ਸੇਵਾ ਕਰ ਰਹੇ ਨੇ, ਸਾਡੇ ਦੇਸ਼ ਦੀ ਸਮਾਜ ਦੀ ਪੂਰੀ ਸੇਵਾ ਕਰ ਰਹੇ ਨੇ। ਉਹ ਕਿਵੇਂ? 88 ਸਾਲ ਦੀ ਉਮਰ ਵਿੱਚ ਵੀ ਉਹ ਚੰਡੀਗੜ੍ਹ ਨੂੰ ਪੂਰਾ ਸਾਫ਼ ਸੁਥਰਾ ਰੱਖਣ ਲਈ ਹਰ ਰੋਜ਼ ਸਵੇਰੇ ਘਰੋਂ ਚੱਲ ਪੈਂਦੇ ਨੇ, ਤਾਂ ਕਿ ਉਹ ਆਪਣੇ ਸ਼ਹਿਰ ਨੂੰ, ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖ ਸਕਣ। ਅਤੇ ਉਹਨਾਂ ਨੇ ਇਸ ਉਮਰ ਦੇ ਵਿੱਚ ਵੀ ਆਪਣਾ ਇਹ ਟੀਚਾ ਮਿੱਥਿਆ ਹੋਇਆ ਕਿ ਜੀ ਮੈਂ ਚੰਡੀਗੜ੍ਹ ਨੂੰ ਸਾਫ਼ ਸੁਥਰਾ ਬਣਾ ਕੇ ਰੱਖਣਾ ਆ, ਅਤੇ ਉਹ ਇਸ ਕੰਮ ਦੇ ਵਿੱਚ ਬਿਲਕੁਲ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਅੱਜ ਵੀ ਉਹਨਾਂ ਨੂੰ ਸੜਕਾਂ ਦੇ ਆਲੇ ਦੁਆਲੇ ਵੇਸਟ ਮਟੀਰੀਅਲ, ਵੇਸਟ ਪਲਾਸਟਿਕ ਦਾ ਬੋਟਲਸ ਇਕੱਠੇ ਕਰਦੇ ਦੇਖਿਆ ਜਾ ਸਕਦਾ ਹੈ। ਅਤੇ ਉਹਨਾਂ ਨੇ ਇਹ ਆਪਣੀ ਦੇਸ਼ ਭਗਤੀ, ਸੱਚੇ ਬੰਦੇ ਦੀ ਦੇਸ਼ ਭਗਤੀ ਜ਼ਾਹਿਰ ਕੀਤੀ ਆ, ਔਰ ਇਹਨਾਂ ਤੋਂ ਹੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਇਹ ਤਾਂ ਇਨਸਾਨ ਕਹਿੰਦਾ ਹੈ ਕਿ ਜੀ ਮੈਂ ਤਾਂ ਐਡੀ ਵੱਡੀ ਪੋਸਟ ਤੋਂ ਰਿਟਾਇਰ ਹੋਇਆ ਹਾਂ, ਮੈਨੂੰ ਕੋਈ ਲੋੜ ਹੈ ਇਸ ਕੰਮ ਦੀ, ਲੇਕਿਨ ਬਟ ਫਿਰ ਵੀ ਉਹਨਾਂ ਵਿੱਚ ਉਹ ਜਜ਼ਬਾ ਆ ਆਪਣੇ ਦੇਸ਼ ਦੇ ਪ੍ਰਤੀ, ਦੇਸ਼ ਨੂੰ ਸਾਫ਼ ਸੁਥਰਾ ਰੱਖਣ ਲਈ ਉਹ ਹਾਲੇ ਵੀ ਕਾਇਮ ਆ। ਇੰਨੀ ਉਮਰ ਦੇ ਵਿੱਚ ਵੀ ਉਹ ਆਪਣੇ ਦੇਸ਼ ਦੀ ਸਾਫ਼ ਸਫਾਈ ਕਰ ਰਹੇ, ਅਤੇ ਸਾਨੂੰ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਤੇ ਇਸ ਦੇ ਨਾਲ ਹੀ ਸਰੋਤੇ, ਸਾਡੇ ਕੋਲ ਚਿੱਠੀਆਂ ਮਿੱਠੀਆਂ ਦੇ ਪਟਾਰੀਆਂ 'ਚੋਂ ਢੇਰ ਸਾਰੀਆਂ ਚਿੱਠੀਆਂ ਆਈਆਂ, ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਨੇ। ਸਤਿ ਸ਼੍ਰੀ ਅਕਾਲ ਕੀਤੀ ਹੈ ਜੀ, ਨਮਸਕਾਰ ਵੀ ਕੀਤੀ ਹੈ, ਇਹਨਾਂ ਨੇ ਲਿਖ ਰਹੇ ਨੇ ਪਿੰਡ ਸ਼ੇਰਗੜ੍ਹ ਮਲੋਟ ਤੋਂ ਸ਼ਿਵਰਾਜ ਸਿੰਘ ਮਾਨ, ਸੁਖਦੇਵ ਮਾਨ ਅਤੇ ਸੇਵਾ ਸਿੰਘ ਮਾਨ, ਸੈਕਟਰ 67 ਮੋਹਾਲੀ, ਚੰਡੀਗੜ੍ਹ। ਲਓ ਜੀ, ਚੰਡੀਗੜ੍ਹ ਵਾਲਿਆਂ ਦੀ ਚਿੱਠੀ ਆ ਗਈ ਹੈ। ਇਹਨਾਂ ਨੇ ਸੁਣ ਕੇ ਖੁਸ਼ੀ ਹੋਏਗੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਇੰਨੇ ਮਹਾਨ ਸ਼ਖਸੀਅਤ ਰਹਿੰਦੀ ਆ, ਅਤੇ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਅਤੇ ਚੰਡੀਗੜ੍ਹ ਤੋਂ ਲਿਖ ਰਹੇ ਹਾਂ ਜੀ, TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਨਪੁਰ ਰਾਜਸਥਾਨ ਤੋਂ ਲਿਖ ਰਹੀ ਹੈ ਜੀ, ਰਾਜੂ ਟੁਟੇਜਾ ਖੁਸ਼ਦਿਲ, ਉਰਮਿਲਾ ਟੁਟੇਜਾ ਗੁੱਡੂ, ਜੀਨੂ, ਮਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ ਵਡਵਾਲ।

ਸਾਹਿਬ ਸੇਠੀ ਕਰਨਪੁਰੀ ਸਮਾਈਲ ਟੁਟੇਜਾ ਅਤੇ ਬੀ ਸਮਾਈਲ ਟੁਟੇਜਾ ਅਤੇ ਇਹਨਾਂ ਨੇ ਸਾਰਿਆਂ ਨੇ ਕਿਹਾ ਜੀ ਸਾਨੂੰ ਕੋਈ ਵੀ ਤੁਸੀਂ ਪੰਜਾਬੀ ਗੀਤ ਸੁਣਾ ਦਿਉ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ, ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ 11 ਤੋਂ, ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ, ਮੰਡੀ ਕਲਾਂ ਤੋਂ। ਅਤੇ ਕਿਰਪਾ ਕਰਕੇ ਕੋਈ ਵੀ ਗੀਤ ਸੁਣਾ ਦਿਓ ਸਾਨੂੰ ਪੰਜਾਬੀ ਦੇ ਵਿੱਚ। ਲਓ ਜੀ ਸਾਡੇ ਇਹਨਾਂ ਪਿਆਰੇ ਪਿਆਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਪੰਮੀ ਬਾਈ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਹੋ ਆਪਣੀ ਹੋਸਟ ਜਸਵਿੰਦਰ ਕੌਰ ਦੇ ਨਾਲ, ਅਤੇ ਸਾਡੇ ਚਿੱਠੀਆਂ ਮਿੱਠੀਆਂ ਦੇ ਪਿਟਾਰੇ ਵਿੱਚ ਢੇਰ ਸਾਰੀਆਂ ਚਿੱਠੀਆਂ ਆਈਆਂ ਨੇ। ਕਹਿੰਦੇ ਨੇ ਕਿ ਜ਼ਿੰਦਗੀ ਉਸੇ ਦੀ ਸਫਲ ਹੈ ਜਿਸ ਨੂੰ ਆਪਣੇ ਆਪ 'ਤੇ ਵਿਸ਼ਵਾਸ ਹੈ। ਇਸ ਦੀ ਸਹੀ ਮਿਸਾਲ ਸਾਨੂੰ ਸਰਦਾਰ ਇੰਦਰਜੀਤ ਸਿੰਘ ਸਿੱਧੂ ਜੀ ਹੀ ਹਨ, ਕਿਉਂਕਿ ਜਿਨ੍ਹਾਂ ਨੂੰ

ਨੂੰ ਸਾਨੂੰ ਸੈਲੂਟ ਕਰਨਾ ਚਾਹੀਦਾ। ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਅਤੇ ਪੂਰੇ ਭਰੋਸੇ ਦੇ ਨਾਲ ਉਹਨਾਂ ਨੇ ਸਾਫ਼ ਸਫਾਈ ਵੱਲ ਪੂਰਾ ਧਿਆਨ ਦਿੱਤਾ ਅਤੇ ਹੱਜ ਵੀ ਦੇ ਰਹੇ ਨੇ। ਅਤੇ ਇਹੀ ਸੁਨੇਹਾ ਆ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਕਿ ਅਗਰ ਪਹਿਲੀ ਗੱਲ ਤਾਂ ਸਾਨੂੰ ਸਾਫ਼ ਸਫਾਈ ਕਰਨੀ ਚਾਹੀਦੀ ਹੈ ਆਪਣੇ ਆਲੇ ਦੁਆਲੇ ਦੀ, ਲੇਕਿਨ ਅਗਰ ਅਸੀਂ ਸਾਫ਼ ਸਫਾਈ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਸਾਨੂੰ ਗੰਦਗੀ ਨਹੀਂ ਫੈਲਾਉਣੀ ਚਾਹੀਦੀ। ਅਗਰ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਅਤੇ ਸਾਡੇ ਨਾਲ ਅਸੀਂ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ ਹਾਂ, ਸਾਨੂੰ ਉੱਥੇ ਨਹੀਂ ਥਰੋ ਕਰਨਾ ਚਾਹੀਦਾ, ਉੱਥੇ ਨਹੀਂ ਸੁੱਟਣਾ ਚਾਹੀਦਾ ਉਹ ਸਮਾਨ। ਇੱਕ ਪਲਾਸਟਿਕ ਬੈਗ ਆਪਣੇ ਕੋਲ ਰੱਖੋ ਅਤੇ ਆਪਣਾ ਸਮਾਨ ਵਾਪਸ ਖਾ ਪੀ ਕੇ ਆਪਣੇ ਪਲਾਸਟਿਕ ਦੀਆਂ ਬੋਟਲਸ ਆਪਣੀ ਉਸੇ ਬੈਗ 'ਚ ਰੱਖ ਕੇ ਅਤੇ ਘਰ ਵਾਪਸ ਲੈ ਕੇ ਆਓ। ਅਤੇ ਇਹੀ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਹੋਏਗਾ ਕਿ ਹਾਂ, ਅਗਰ ਮੈਂ ਦੇਸ਼ ਲਈ ਕੁਛ ਕਰ ਰਿਹਾ ਹਾਂ ਅਤੇ ਲੋਕ ਮੇਰੇ ਤੋਂ ਕੁਛ ਸਿੱਖ ਰਹੇ ਨੇ, ਤਾਂ ਇਹ ਵੀ ਇੱਕ ਵਧੀਆ ਮੈਸੇਜ ਆ ਸਾਡੇ ਸਾਰਿਆਂ ਦੇ ਲਈ। ਅਤੇ ਇਸ ਦੇ ਨਾਲ ਹੀ ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਹੈ ਜੀ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਪ੍ਰਵੀਨ ਰਾਣੀ, ਆਸ਼ਾ ਰਾਣੀ, ਦੀਕਸ਼ਾ ਰਾਣੀ, ਜੰਨਤ ਰਾਣੀ, ਨੀਸ਼ੂ ਰਾਣੀ, ਸ਼ਿਮਲਾ ਰਾਣੀ, ਮਾਡਲ ਟਾਊਨ ਕਰਨਾਲ ਤੋਂ ਪਹੁੰਚੇ ਨੇ ਸੁਧੀਰ ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਮੀਨਾਕਸ਼ੀ ਤਿਵਾੜੀ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ। ਸਦੂਲ ਸ਼ਹਿਰ ਤੋਂ ਲਿਖ ਰਹੇ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਬਾਘਾ ਪੁਰਾਣਾ ਤੋਂ ਸਾਡੇ ਕੋਲ ਚਿੱਠੀ ਭੇਜੀ ਹੈ ਜੀ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਾ ਪੋਤਰਾ, ਤੇਗ ਫਤਿਹ ਸਿੰਘ ਰੱਖੜਾ ਪੋਤਰੀ, ਜਸਗੂਹ ਰੱਖੜਾ ਅਤੇ ਸਾਰਾ ਪਰਿਵਾਰ ਇਹਨਾਂ ਦਾ। ਅਗਲੀ ਚਿੱਠੀ ਪਹੁੰਚੀ ਹੈ ਸਾਡੇ ਕੋਲ, ਇਹ ਲਿਖ ਰਹੇ ਨੇ ਜੀ ਅਰਾਇਣ ਤੋਂ। ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼ ਦੀਕਸ਼ਾ, ਸੁਸ਼ਾਂਤ, ਵਿਕਰਮ, ਜਸਪਾਲ ਅਤੇ ਇਹਨਾਂ, ਬਸ ਇਹਨਾਂ ਨੇ ਅਰਾਇਣ ਹੀ ਲਿਖਿਆ ਅਤੇ ਬਸ ਹੋਰ ਨਹੀਂ ਪਤਾ ਆਪਣਾ ਲਿਖਿਆ, ਪਰ ਚਲੋ ਕੋਈ ਨਹੀਂ, ਨਾਮ ਤਾਂ ਉਹਨਾਂ ਨੇ ਸੁਣ ਲਿਆ ਤਾਂ ਨੈਕਸਟ ਟਾਈਮ ਆਪਣਾ ਪਤਾ ਵੀ ਸਾਫ਼ ਸੁਥਰਾ ਲਿਖਿਓ, ਲੇਕਿਨ ਲਿਖਾਈ ਤੁਹਾਡੀ ਬਹੁਤ ਸੋਹਣੀ ਹੈ, ਬਹੁਤ ਸਾਫ਼ ਸੁਥਰੀ ਚਿੱਠੀ ਲਿਖੀ ਹੈ। ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਲਿਖ ਰਹੇ ਨੇ ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲ, ਨੀਲਮ, ਬੀਕੇ, ਕੈਲਾਸ਼, ਰਮਾਪੁਰੀ ਅਤੇ ਆਰਐਸਪੁਰੀ। ਅਤੇ ਇਹਨਾਂ ਸਾਰਿਆਂ ਨੇ ਵੀ ਸਾਨੂੰ ਕਿਹਾ ਜੀ ਸਾਨੂੰ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਅਤੇ ਥੋੜ੍ਹੇ ਜਣਿਆਂ ਨੇ ਤਾਂ ਕਿਹਾ ਸਾਨੂੰ ਜੈਜ਼ੀਪੀ ਦਾ ਗੀਤ ਸੁਣਾਓ, ਤਾਂ ਚਲੋ ਜੀ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੈਜ਼ੀਬੀ ਦੀ ਜੈਜ਼ੀਬੀ ਅਤੇ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ 'ਚ ਇਹ ਗੀਤ।

ਕਹਿੰਦੇ ਨੇ ਕਿ ਮੰਜ਼ਿਲ ਮਿਲੇ ਨਾ ਮਿਲੇ ਇਹ ਤਾਂ ਮੁਕੱਦਰ ਦੀ ਗੱਲ ਹੈ, ਪਰ ਅਸੀਂ ਕੋਸ਼ਿਸ਼ ਵੀ ਨਾ ਕਰੀਏ ਇਹ ਤਾਂ ਗੱਲ ਗਲਤ ਹੈ। ਪਰ ਸਾਡੇ ਸਰੋਤੇ ਰੋਜ਼ ਕੋਸ਼ਿਸ਼ ਕਰਦੇ ਨੇ, ਚਿੱਠੀਆਂ ਲਿਖਦੇ ਨੇ ਅਤੇ ਚਿੱਠੀਆਂ ਸਾਨੂੰ ਭੇਜਦੇ ਨੇ, ਤਾਂ ਇਹੀ ਕਰਕੇ ਤਾਂ ਤੁਹਾਡੀਆਂ ਚਿੱਠੀਆਂ ਪਹੁੰਚਦੀਆਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਅਤੇ ਤੁਹਾਨੂੰ ਮੰਜ਼ਿਲ ਮਿਲਦੀ ਹੈ। ਇਹ ਤੁਸੀਂ ਕੋਸ਼ਿਸ਼ਾਂ ਆਪਣੀਆਂ ਹਮੇਸ਼ਾ ਜਾਰੀ ਰੱਖਣੀਆਂ ਆ। ਆਪ ਵੀ ਸੁਣੋ ਪ੍ਰੋਗਰਾਮ, ਆਪਣੇ ਰਿਸ਼ਤੇਦਾਰਾਂ ਨੂੰ ਵੀ ਸੁਣਾਓ, ਅਤੇ ਚਿੱਠੀਆਂ ਦਾ ਸਿਲਸਿਲਾ ਸਾਡਾ ਹੋਰ ਵੱਡਾ ਕਰੋ, ਤਾਂ ਕਿ ਸਾਡਾ ਚਿੱਠੀਆਂ ਦਾ ਪਟਾਰਾ ਇੰਨਾ ਵੱਡਾ ਹੋਵੇ ਕਿ ਅਸੀਂ ਪੜ੍ਹਦੇ ਪੜ੍ਹਦੇ ਥੱਕ ਜਾਈਏ। ਠੀਕ ਹੈ ਜੀ, ਹੁਣ ਇਸ ਪਟਾਰੇ ਵਿੱਚ ਸਾਡੇ ਕੋਲ ਹੋਰ ਵੀ ਚਿੱਠੀਆਂ ਪਹੁੰਚੀਆਂ ਨੇ। ਇਹ ਆਈਆਂ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦੀਲ ਪਰਿਵਾਰ। ਮਲੋਟ ਤੋਂ ਚਿੱਠੀ ਭੇਜ ਰਹੇ ਆ ਜੀ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਭੇਜ ਰਹੇ ਨੇ ਚਿੱਠੀ ਸਾਡੇ ਕੋਲ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਰਾਵਰ ਕਰਨਾਲ ਤੋਂ ਲਿਖ ਰਹੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਮੰਡੀ ਹਰਜੀ ਰਾਮ ਮਲੋਟ ਤੋਂ ਲਿਖ ਰਹੇ ਨੇ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ। ਅਤੇ ਇਹਨਾਂ ਨੇ ਜੀ ਸਾਨੂੰ ਸੁਖਬੀਰ ਦੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਸਾਡੇ ਇਹਨਾਂ ਸਰੋਤਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਸੀਂ ਸੁਖਬੀਰ ਦੀ ਆਵਾਜ਼ 'ਚ ਗੀਤ। ਅਤੇ ਤੁਸੀਂ ਵੀ ਆਪਣੀਆਂ ਮੰਜ਼ਿਲਾਂ ਵੱਲ ਚਾਲੇ ਪਾਓ, ਅਤੇ ਸਾਡਾ ਪਤਾ ਨੋਟ ਕਰੋ ਅਤੇ ਸਾਨੂੰ ਹੋਰ ਚਿੱਠੀਆਂ ਭੇਜੋ। ਸਾਡਾ ਪਤਾ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਅਤੇ ਸਾਡਾ ਪਿੰਨ ਕੋਡ ਹੈ ਜੀ, ਪਿੰਨ ਕੋਡ ਹੈ 1444001। ਲਓ ਸੁਣੋ ਜੀ ਸੁਖਬੀਰ ਦੀ ਆਵਾਜ਼ 'ਚ ਇਹ ਗੀਤ।

0: ਸਾਡਾ ਚਿੱਠੀਆਂ ਮਿੱਠੀਆਂ ਦਾ ਸਫ਼ਰ ਜਾਰੀ ਹੈ ਅਤੇ ਸਾਡੇ ਚਿੱਠੀਆਂ ਦੇ ਪਿਟਾਰੇ ਵਿੱਚ ਹੋਰ ਵੀ ਢੇਰ ਸਾਰੀਆਂ ਚਿੱਠੀਆਂ ਆਈਆਂ ਨੇ ਜੀ। ਅਤੇ ਇਹਨਾਂ ਚਿੱਠੀਆਂ ਦੇ ਵਿੱਚ ਸਾਡੇ ਕੋਲ ਅਗਲੀ ਚਿੱਠੀ ਪਹੁੰਚੀ ਹੈ ਜੀ, ਪਿੰਡ ਘੁੜਿਆਣਾ ਤੋਂ ਇਹ ਲਿਖ ਰਹੇ ਨੇ ਜੀ, ਨਛੱਤਰ ਸਿੰਘ ਸਿੱਧੂ, ਪ੍ਰਕਾਸ਼ ਸਿੰਘ ਸਿੱਧੂ ਬੇਟਾ, ਗੁਰਸਾਹਿਬ ਸਿੰਘ ਪੋਤਰਾ ਅਤੇ ਅਦੇਸ਼ਵਰ ਸਿੱਧੂ ਪੋਤੜਾ ਪੋਤਾ, ਦੀਪਾ ਸੇਠ ਦੋਸਤ, ਠੀਕ ਹੈ ਜੀ। ਇਹਨਾਂ ਨੇ ਆਪਣੀ ਏਜ ਵੀ ਲਿਖੀ ਹੈ, 85 ਸਾਲ ਦੇ ਨੇ ਇਹ। ਅਤੇ ਵਧੀਆ ਇਹਨਾਂ ਨੇ ਲਿਖਿਆ ਜੀ, ਸਾਡਾ ਪਹਿਲਾ ਖਤ, ਸਾਡਾ ਖਤ ਜ਼ਰੂਰ ਸ਼ਾਮਿਲ ਕਰੋ ਜੀ। ਤੁਹਾਡਾ ਖਤ ਸ਼ਾਮਿਲ ਹੋ ਗਿਆ, ਜਿੰਨੇ ਵੀ ਖਤ ਲਿਖੋਗੇ ਤੁਹਾਡੇ ਸਾਰੇ ਖਤ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾਣਗੇ। ਬਸ ਇਵੇਂ ਆਪਣੇ ਖਤ ਭੇਜਦੇ ਰਹੋ ਅਤੇ ਸਰੋਤਿਓ ਪ੍ਰੋਗਰਾਮ ਸੁਣਿਆ ਕਰੋ, ਦੂਜਿਆਂ ਨੂੰ ਵੀ ਸੁਣਾਇਆ ਕਰੋ। ਬਸ ਆਪਣਾ ਨਾਮ ਅਤੇ ਪਤਾ ਥੋੜ੍ਹਾ ਜਿਹਾ ਸਾਫ਼ ਸੁਥਰਾ ਲਿਖਿਆ ਕਰੋ ਤਾਂ ਕਿ ਸਾਨੂੰ ਵੀ ਪੜ੍ਹਨ ਵਿੱਚ ਸੌਖ ਹੋਵੇ ਅਤੇ ਤੁਹਾਡੇ ਲਈ ਵੀ ਸੌਖਾ ਹੋਏਗਾ ਕਿ ਅਸੀਂ ਤੁਹਾਡਾ ਨਾਮ ਅਤੇ ਤੁਹਾਡਾ ਪਤਾ, ਤੁਹਾਡੀ ਫਰਮਾਇਸ਼ ਬਿਲਕੁਲ ਸਹੀ ਸਹੀ ਸੁਣਾਉਣ ਜਾ ਰਹੇ ਹਾਂ ਤੁਹਾਨੂੰ। ਰਾਇਣ ਤੋਂ ਹੀ ਇੱਕ ਹੋਰ ਖਤ ਆਇਆ ਜੀ, ਵਾਰਡ ਨੰਬਰ 12 ਰਾਜਸਥਾਨ ਤੋਂ, ਅਤੇ ਲਿਖ ਰਹੇ ਨੇ ਜੀ, ਆਕਾਸ਼ਵਾਣੀ ਸ਼੍ਰੋਤਾ ਸੰਘ ਸੋਲੰਕੀ, ਰਣਜੀਤ ਸੋਲੰਕੀ ਅਤੇ ਧਰਮ ਪਤਨੀ ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌਰ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਪੂਰਾ ਹੀ ਸੋਲੰਕੀ ਪਰਿਵਾਰ। ਪੰਚਕੂਲਾ ਸੈਕਟਰ 9 ਤੋਂ ਲਿਖ ਰਹੇ ਨੇ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵੀਰ ਢੀਂਗਰਾ। ਪਿੰਡ ਅੱਤਾਪੁਰ ਕਲੋਨੀਆ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਨੇ ਬਹੁਤ ਸੋਹਣਾ ਲਿਖਿਆ ਜੀ, ਨਾਮ ਰਾਮਨਾਥ ਅੱਤਾਪੁਰੀ ਪੋਤਰਾ, ਸੁਖਮਨਜੀਤ ਸਿੰਘ ਪੋਤਰੀ, ਸਹਿਜਪ੍ਰੀਤ ਕੌਰ। ਅਤੇ ਅਗਲੀ ਚਿੱਠੀ ਪਹੁੰਚੀ ਹੈ ਖੁਰਜਾ ਉੱਤਰ ਪ੍ਰਦੇਸ਼ 'ਚੋਂ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਜੀ, ਦੇਬੀ ਮਖਸੂਸਪੁਰ ਦੀ ਆਵਾਜ਼ 'ਚ ਇਹ ਗੀਤ।
1: ਪਹਿਲਾਂ ਦਿਲ ਵਿੱਚ

ਜੀ ਦੇਬੀ ਮਕਸੂਸਪੁਰੀ ਦੀ ਗੱਲ ਤਾਂ ਬਿਲਕੁਲ ਸਹੀ ਹੈ ਕਿ ਕਦੇ ਖੁਸ਼ ਨਹੀਂ ਹੁੰਦੀਆਂ ਵੋਟੀਆਂ, ਪਰ ਇੰਨੀਆਂ ਵੀ ਮਾੜੀਆਂ ਨਹੀਂ ਹੁੰਦੀਆਂ। ਉਹਨਾਂ ਪਤੀਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਵੋਟੀਆਂ ਅੱਜ ਕੱਲ੍ਹ ਬੱਚਿਆਂ ਨੂੰ ਲੈ ਕੇ ਗਰਮੀਆਂ ਦੀਆਂ ਛੁੱਟੀਆਂ ਕੱਢਣ ਪੇਕਿਆਂ ਦੇ ਗਈਆਂ ਨੇ। ਘਰ ਦਾ ਸਾਰਾ ਕੰਮ ਪਤੀ ਨੂੰ ਆਪ ਕਰਨਾ ਪੈਂਦਾ ਹੈ, ਅਤੇ ਹੁਣ ਉਹਨਾਂ ਨੂੰ ਐਨ ਨਾਨੀ ਯਾਦ ਆਈ ਹੋਈ ਆ ਕਿ ਜੀ ਘਰ ਦਾ ਸਾਰਾ ਕੰਮ ਆਪ ਕਰਨਾ ਪੈਂਦਾ ਹੈ, ਇਸ ਲਈ ਇਹਨਾਂ ਦੇ ਡਿਮਾਂਡਾਂ ਪੂਰੀਆਂ ਕਰਦਿਆ ਕਰੋ ਤਾਂ ਕਿ ਇਹ ਘਰ 'ਚ ਹੀ ਰਹਿਣ ਅਤੇ ਘਰ ਦਾ ਸਾਰਾ ਕੰਮ ਕਰਨ, ਅਤੇ ਪਤੀਆਂ ਨੂੰ ਘਰ ਦੇ ਕੰਮ ਤੋਂ ਵਿਹਲ ਮਿਲੇ ਅਤੇ ਛੁਟਕਾਰਾ ਮਿਲੇ। ਔਫਿਸ ਦਾ ਵੀ ਕੰਮ ਕਰਦੇ ਨੇ, ਘਰ ਆ ਕੇ ਵੀ ਸਾਰਾ ਕੰਮ ਕਰਨਾ ਪੈਂਦਾ ਹੈ, ਇਸ ਲਈ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਨੀਆਂ ਸੌਖਾ ਕੰਮ ਹੈ। ਸੋ ਇੰਨੀਆਂ ਵੀ ਬੁਰੀਆਂ ਨਹੀਂ ਹੁੰਦੀਆਂ ਬੀਵੀਆਂ, ਇਹਨਾਂ ਤੋਂ ਬਿਨਾਂ ਜ਼ਿੰਦਗੀ ਵੀ ਕੁਛ ਨਹੀਂ। ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਸਾਡੇ ਸਰੋਤਿਆਂ ਦੀਆਂ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਿਕਾ ਅਤੇ ਵੰਸ਼ ਬੱਤਾ। ਪਿੰਡ ਖੈਰਕਾ ਸਿਰਸਾ ਤੋਂ ਲਿਖ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ, ਦਰਸ਼ਨਲੋਟ। ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਭੇਜ ਰਹੇ ਨੇ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਬਾਬੂ ਸਿੰਘ ਮਾਣੇਵਾਲ ਮਾਣੇਵਾਲਾ, ਕਾਕਾ ਭੱਟੀ, ਗੁਰਮੇਜ ਸਿੰਘ ਵਿਰਕ ਪਿੰਡ ਕਮਾਲ ਵਾਲਾ, ਰਣਜੀਤ ਕੌਰ ਭੱਟੀ, ਬੋੜ ਸਿੰਘ ਭੱਟੀ। ਸਾਡੀ ਚਿੱਠੀ ਜ਼ਰੂਰ ਪੜ੍ਹਨਾ ਜੀ, ਅਤੇ ਤੁਹਾਡੀ ਚਿੱਠੀ ਪੜ੍ਹ ਹੋ ਗਈ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਚਿੱਠੀ ਲਿਖਣ ਲਈ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਹੀ ਚਿੱਠੀ ਆਈ ਹੈ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ ਅਤੇ ਵਰਿਆਮ ਰੇਡੀਓ ਵਾਲਾ। ਮੰਡੀ ਗੋਲੂ ਵਾਲਾ ਰਾਜਸਥਾਨ ਤੋਂ ਲਿਖ ਰਹੇ ਨੇ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਅਤੇ ਇਹਨਾਂ ਸਾਰਿਆਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਲੋ ਪੇਸ਼ ਆ ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਗਗਨ ਕੋਕਾਰੀ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਇਹ ਪੰਜਾਬੀ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਤੁਸੀਂ ਵੀ ਆਪਣੀ ਫਰਮਾਇਸ਼ ਸਾਡੇ ਤੱਕ ਭੇਜ ਸਕਦੇ ਹੋ, ਆਪਣੀ ਫਰਮਾਇਸ਼ੀ ਪੰਜਾਬੀ ਗੀਤਾਂ ਦੀਆਂ ਚਿੱਠੀਆਂ। ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜੀਦਪੁਰ ਭੋਮਾ ਤੋਂ ਬਲਜੀਤ ਸਿੰਘ, ਜੱਗਾ ਸਿੰਘ ਮੈਂਬਰ ਵੜਿੰਗ ਖੇੜਾ ਤੋਂ ਭੋਲਾ ਸਿੰਘ, ਰਣਬੀਰ ਸਿੰਘ ਰਾਣਾ, ਅਤੇ ਨਵਾਂਸ਼ਹਿਰ ਗੁੱਜਰਪੁਰ ਕਲਾਂ ਖੁਸ਼ਹਾਲ ਸਿੰਘ ਮੱਲ, ਦਲਜੀਤ ਕੌਰ, ਤ੍ਰਿਸ਼ਨ, ਮਨੀਸ਼ਾ, ਪੂਜਾ, ਮੰਜੂ, ਗੁਰਨੀਤ। ਪਿੰਡ ਘੁੜਿਆਣਾ ਤੋਂ ਜ਼ਿਲ੍ਹਾ ਫਾਜ਼ਿਲਕਾ ਸੁਖਮੰਦਰ ਕੌਰ, ਡਾਕਟਰ ਅਮਨਜੀਤ ਸਿੰਘ, ਅੰਮ੍ਰਿਤਪਾਲ ਕੌਰ, ਰਿਤਮਨ ਜੋਤ, ਗੁਰਤੇਸ਼ਵਰ, ਦੋਸਤ ਬਲਤੇਜ ਸਿੰਘ, ਬਾਬਾ ਤਰਲੋਕ ਸਿੰਘ, ਨਛੱਤਰ ਸਿੰਘ ਸਿੱਧੂ। ਪਿੰਡ ਨਕੇਰੀਆਂ ਤੋਂ ਚਿੱਠੀ ਲਿਖ ਰਹੇ ਆ ਸਾਨੂੰ ਨੇੜੇ ਪਿੰਡ ਨਕੇਰੀਆਂ ਨੇੜੇ ਮੰਡੀ ਰੋੜਾ ਵਾਲੀ, ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਸ਼ਮਸ਼ੇਰ ਸਿੰਘ ਢਿੱਲੋਂ ਨੇੜੇ ਸੈਕੰਡਰੀ ਸਕੂਲ, ਮਨਜੀਤ ਕੌਰ, ਕਰਤਾਰ ਸਿੰਘ ਕਰਨਾਵਲ, ਅਨਮੋਲ, ਸਹਿਜਪ੍ਰੀਤ, ਰਹਿਮਤ, ਖੁਸ਼ਪ੍ਰੀਤ, ਸੁਖਚਰਨ ਸਿੰਘ ਬਰਾੜ, ਢਾਣੀ ਨੱਥਾ ਸਿੰਘ ਤੋਂ, ਮੋਹਨ ਲਾਲ ਚੌਂਕੀਦਾਰ ਰਾਣਾ ਚੱਕਪੱਖੀ ਤੋਂ, ਕਰਨੈਲ ਸਿੰਘ ਕਰਨੈਲ ਸਕੂਲ ਵਾਲੀ ਢਾਣੀ, ਪਿੰਡ ਅਲਿਆਣਾ। ਹਾਂਜੀ, ਇਹ ਸੀ ਪਿੰਡ ਅਲਿਆਣਾ। ਬਠਿੰਡਾ ਰੋਡ ਤੋਂ, ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ, ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਜਗਜੀਤ ਸਿੰਘ ਦੇ ਕਿਸੇ ਵੀ ਗੀਤ ਨੂੰ ਸੁਣਾ ਦਿੱਤਾ ਜਾਏ, ਅਤੇ ਸਾਡੇ ਸਰੋਤਿਆਂ ਦੀ ਪਸੰਦ 'ਤੇ ਪੇਸ਼ ਹੈ ਜਗਜੀਤ ਸਿੰਘ ਦੀ ਆਵਾਜ਼ 'ਚ ਇਹ ਗੀਤ।

ਸਾਡੇ ਸਰੋਤੇ ਸੁਣ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ ਗੀਤ, ਸਾਰੇ ਪਿੰਡ 'ਚ ਪੁਆੜੇ ਪਾਏ ਹਾਏ ਨੀ ਬਿੱਲੋ ਤੇਰੇ ਗੋਰੇ ਰੰਗ ਨੇ। ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਹੈ ਜੀ, ਅਪਰਾ ਸਿਟੀ ਤੋਂ ਰੂਪਲਾਲ ਨਾਹਰ, ਸ਼ੇਖਰ ਨਾਹਰ, ਅਮਨ ਨਾਹਰ, ਅੰਬਾ ਪ੍ਰਧਾਨ, ਰਾਜਾ ਪਲਵਾਨ, ਪਰਮਿੰਦਰ ਪਲਵਾਨ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ, ਇਹਨਾਂ ਦੀ ਫਰਮਾਇਸ਼ 'ਤੇ ਸੁਣਾਉਣ ਜਾ ਰਹੇ ਹਾਂ ਤੁਹਾਨੂੰ ਨਰਿੰਦਰ ਬੀਬਾ ਦੀ ਆਵਾਜ਼ 'ਚ ਇਹ ਗੀਤ।

ਕਹਿੰਦੇ ਨੇ ਕਰਮਾਂ ਦੇ ਲੇਖੇ ਜੋਖੇ ਬੰਦਾ ਆਪ ਲਿਖਦਾ ਹੈ, ਜੇ ਨੀਅਤ ਸਾਫ਼ ਹੋਵੇ ਤਾਂ ਰੱਬ ਵੀ ਮਦਦ ਕਰਦਾ ਹੈ, ਪਰ ਸਾਡੇ ਸਰੋਤਿਆਂ ਦੀ ਮਦਦ ਡਾਕੀਆ ਕਰਦਾ ਆ ਜੋ ਸਮੇਂ ਸਿਰ ਤੁਹਾਡੀਆਂ ਚਿੱਠੀਆਂ ਰੇਡੀਓ ਦੇ ਵਿਹੜੇ ਵਿੱਚ ਪਹੁੰਚਾਉਂਦਾ ਹੈ, ਬਿਲਕੁਲ ਸਹੀ ਸਲਾਮਤ ਪਹੁੰਚਾਉਂਦਾ ਹੈ ਅਤੇ ਤੁਹਾਡੀਆਂ ਚਿੱਠੀਆਂ ਪ੍ਰੋਗਰਾਮ ਚਿੱਠੀਆਂ ਮਿੱਠਿਆਂ ਵਿੱਚ ਸ਼ਾਮਿਲ ਹੁੰਦੀਆਂ ਨੇ। ਅਤੇ ਚਿੱਠੀਆਂ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਸਾਡਾ ਪਿੰਨ ਕੋਡ ਹੈ ਜੀ 144001। ਅਤੇ ਸਰੋਤਿਆਂ ਦੀਆਂ ਅਗਲੀਆਂ ਚਿੱਠੀਆਂ ਵੀ ਸਾਡੇ ਕੋਲ ਪਹੁੰਚ ਗਈਆਂ ਨੇ। ਇਹ ਹੈ ਜੀ ਪਿੰਡ ਦੌਲਤਪੁਰ ਨਵਾਂਸ਼ਹਿਰ ਤੋਂ ਪ੍ਰੀਥੀ ਸਿੰਘ ਦੁੱਗਲ, ਭਜਨ ਕੌਲ, ਨਵਦੀਪ ਦੁੱਗਲ, ਅਰਮਾਨ, ਕ੍ਰਿਤਿਕਾ, ਗੁਰਲੀਨ, ਪੱਲੂ, ਪੰਨੂ ਦੁੱਗਲ, ਕਾਲੂ ਪੇਂਟਰ। ਅਤੇ ਸਾਡਾ ਖੱਤ ਪੜ੍ਹਨ ਲਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਸ਼ੁਕਰੀਆ ਖੱਤ ਲਿਖਣ ਦੇ ਲਈ। ਮੁਹੰਮਦਪੁਰ ਸੋਤਰ ਢਾਣੀ ਰੱਤੀਆ ਤੋਂ ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੌਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ, ਬੱਬੂ ਬੁੱਕ, ਕੁਲਦੀਪ ਬੁੱਕ, ਕੀਰਤ ਬੁੱਕ, ਭੂਸ਼ਣ ਖੇੜਾ, ਬਲਵੀਰ, ਜਸ਼ਨ ਬੁੱਕ ਅਤੇ ਪੂਰਾ ਬੁੱਕ ਪਰਿਵਾਰ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਚਿੱਠੀ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਗੱਗੜ ਸਾਹਿਰ ਹਾਜੀਪੁਰ ਤੋਂ ਮਾਮਾ ਮੋਹਨ ਚਿੱਤ ਅਤੇ ਮਾਮਾ ਕੇਹਰ ਸਿੰਘ, ਮਾਮੀ ਸੰਦੇਸ਼ ਅਤੇ ਮਾਸੜ ਦਇਆ ਰਾਮ। ਅਤੇ ਸਾਡੀ ਤੁਹਾਨੂੰ ਸਾਰਿਆਂ ਨੂੰ ਇਹੀ ਹੈ ਕਿ ਜਿਹੜੇ ਮਾਮਾ ਜੀ ਦਾ ਨਾਮ ਤੁਸੀਂ ਲਿਖਿਆ ਨਾ, ਗੱਗੜ ਸਾਹਿਰ ਹਾਜੀਪੁਰ ਤੋਂ ਮਾਮਾ ਮੋਹਨ ਚਿੱਤੂ ਮਾਮਾ ਅਤੇ ਮਾਮਾ ਕੇਹਰ ਸਿੰਘ, ਮਾਸੀ ਸੰਦੇਸ਼ ਅਤੇ ਮਾਸੜ ਦਇਆ ਰਾਮ, ਅਤੇ ਤੁਸੀਂ ਆਪਣਾ ਨਾਮ ਵੀ ਲਿਖ ਕੇ ਭੇਜੋ, ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਭੇਜੇ, ਆਪਣੀ ਚਿੱਠੀ ਆਪ ਭੇਜੋ, ਅਤੇ ਮਾਮਾ ਮਾਮੀ ਨੂੰ ਕਿ ਤੁਸੀਂ ਆਪਣੀ ਚਿੱਠੀ ਆਪ ਲਿਖੋ। ਠੀਕ ਹੈ ਜੀ, ਇੱਦਾਂ ਸਾਡੇ ਸਰੋਤਿਆਂ ਦੀ ਗਿਣਤੀ ਹੋਰ ਵਧਾਓ, ਅਤੇ ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਲਿਖ ਕੇ ਭੇਜ ਰਹੇ ਹੋ। ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਅਤੇ ਵਿਨੋਦ ਗਰਗ, ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਜੈਸਮਿਨ ਸੈਂਡਲਸ ਦੀ ਆਵਾਜ਼ 'ਚ ਇਹ ਗੀਤ।

ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਵਿੱਚ ਚਿੱਠੀਆਂ ਮਿੱਠੀਆਂ ਦੇ ਪਿਟਾਰੇ ਵਿੱਚ ਸਾਡੇ ਕੋਲ ਹੋਰ ਚਿੱਠੀਆਂ ਪਹੁੰਚੀਆਂ ਹੈ ਜੀ। ਇਹ ਲਿਖ ਰਹੇ ਨੇ ਜੀ ਸਹਾਰਨਪੁਰ ਤੋਂ ਸੁਰੇਸ਼ ਨਾਰੰਗ, ਆਸ਼ੂ ਨਾਰੰਗ, ਪ੍ਰਤੀਕ ਅਤੇ ਸੋਨਾਲੀ। ਭਵਨਾਲ ਹਾਜੀਪੁਰ ਤੋਂ ਚੌਧਰੀ ਗੋਕਲ ਦਾਸ ਕੌਂਡਲ, ਬੇਟਾ ਵਿਜੇ ਕੌਂਡਲ, ਪੋਤਰਾ ਆਦਿੱਤਿਆ ਕੌਂਡਲ, ਅਨੀਸ਼ਾ ਕੌਂਡਲ, ਆਰ ਕੇ ਕੌਂਡਲ, ਕੇ ਕੇ ਕੌਂਡਲ ਅਤੇ ਮਾਸੀ ਸਦੇਸ਼ ਕੁਮਾਰੀ। ਰੇਲਵੇ ਕੋਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਂਗਲਾ, ਡਾਗਲਾ ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਸਾਨੂੰ ਚਿੱਠੀ ਭੇਜ ਰਹੀ

ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐੱਸ ਮਾਨ। ਟਾਲੀਵਾਲਾ ਜੱਟਾਂ ਤੋਂ ਚਿੱਠੀ ਭੇਜ ਰਿਹਾ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਮੁਕਤਸਰ ਤੋਂ ਚਿੱਠੀ ਭੇਜ ਰਿਹਾ ਬੱਬੂ ਸਿੰਘ ਦੀ ਮਾਨ, ਬਲਜਿੰਦਰ ਕੌਰ ਦੀ ਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ, ਅਤੇ ਇਹਨਾਂ ਸਾਰਿਆਂ ਦੀ ਪਸੰਦ ਅਤੇ ਸਾਡੇ ਸਰੋਤਿਆਂ ਦੀ ਪਸੰਦ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਜੀ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਸਟੂਡੀਓ ਦੀ ਘੜੀ ਦੇ ਮੁਤਾਬਿਕ ਪ੍ਰੋਗਰਾਮ ਸਾਡਾ ਖਤਮ ਹੋਣ ਵੱਲ ਜਾ ਰਿਹਾ ਹੈ ਅਤੇ ਸਾਡਾ ਅਗਲੀ ਸਭਾ ਸਾਡੀ ਅਗਲੇ ਪ੍ਰੋਗਰਾਮ ਮੇਨ ਚੈਨਲ ਤੋਂ ਹੋਣਗੇ। ਤਦ ਤੱਕ ਲਈ ਰੱਬ ਰਾਖਾ। ਅਤੇ ਇਸ ਗੀਤ ਦੇ ਨਾਲ, ਇਸ ਪ੍ਰੋਗਰਾਮ ਦੇ ਆਖਰੀ ਗੀਤ ਦੇ ਨਾਲ ਹੀ ਆਪਣੀ ਹੋਸਟ ਜਸਵਿੰਦਰ ਕੌਰ ਨੂੰ ਦਿਓ ਇਜਾਜ਼ਤ। ਨਮਸਕਾਰ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਮੰਗੋਲੀਆ ਪਹੁੰਚੇ। ਭਾਰਤ ਅਤੇ ਮੰਗੋਲੀਆ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸੁਚਾਰੂ ਚਰਚਾ ਹੋਣ ਦੀ ਉਮੀਦ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਵਿਚ ਸ਼ਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਚੀਤਾ ਮਿੱਤਰਾਂ ਅਤੇ ਸਿਹਰਿਆਂ ਕਬੀਲੇ ਦੇ ਮੈਂਬਰਾਂ ਨਾਲ

ਗੱਲਬਾਤ ਕੀਤੀ ਹੈ। ਪੱਛਮੀ ਬੰਗਾਲ ਸਰਕਾਰ ਵੱਲੋਂ ਅੱਜ ਮਹਿੰਗਾਈ ਭੱਤੇ ਵਿੱਚ 20% ਵਾਧੇ ਦਾ ਐਲਾਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੀਬਰ ਸੋਧ SIR 2026 ਮੁਹਿੰਮ ਤਹਿਤ ਸਾਰੇ ਯੋਗ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ, ਜ਼ਰੂਰੀ ਸੋਧ ਅਪਡੇਸ਼ਨ ਸਮੇਂ ਸਿਰ ਕਰਵਾਉਣ ਅਤੇ ਬੂਥ ਲੈਵਲ ਅਫਸਰਾਂ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੋਲ ਨਾਲ ਲੁਧਿਆਣਾ ਸਹਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਵੱਲੋਂ UGC NET ਜੂਨ 2026 ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਈ। ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਖਤਮ ਹੋਣ ਤੋਂ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ ਵਿੱਚ 3% ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਪਏ ਕਰੀਬ 40 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ ਅਤੇ ਖੇਤਾਂ ਵਿੱਚ ਪਾਣੀ ਜਾਣ ਨਾਲ ਨੁਕਸਾਨ ਹੋਇਆ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਅੱਜ ਤੋਂ 24 ਜੂਨ ਤੱਕ ਗਰਜ ਚਮਕ ਨਾਲ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਰੋਤੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਰਾਹੀਂ ਸੁਣ ਸਕਦੇ ਨੇ। ਪੇਸ਼ ਹੈ ਪ੍ਰੋਗਰਾਮ ਸਦਾ ਬਹਾਰ ਗੀਤ।

ਸਦਾਬਹਾਰ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਕੁਛ ਰਿਸ਼ਤੋਂ ਕੋ ਨਾਮੋ ਕੀ ਜ਼ਰੂਰਤ ਨਹੀਂ ਹੋਤੀ, ਕੁਛ ਅਹਿਸਾਸ ਲਫਜ਼ੋਂ ਮੇਂ ਬਿਆਨ ਨਹੀਂ ਹੋਤੇ, ਦਿਲ ਸੇ ਦਿਲ ਤੱਕ ਜੋ ਖਾਮੋਸ਼ੀ ਸੇ ਸਫ਼ਰ ਤੈਅ ਕਰ ਜਾਏ, ਸ਼ਾਇਦ ਵਹੀ ਬੰਧਨ ਸਭਸੇ ਖਾਸ ਔਰ ਸਭਸੇ ਸੁਹਾਨਾ ਹੋਤਾ ਹੈ। ਸਦਾਬਹਾਰ ਗੀਤ ਪ੍ਰੋਗਰਾਮ 'ਚ ਪਹਿਲਾ ਨਗਮਾ ਤੁਹਾਡੇ ਨਜ਼ਰ ਕਰ ਰਹੀ ਹਾਂ। ਇੱਕ ਦੂਜੇ ਕੇ ਲੀਏ ਫਿਲਮ 'ਚੋਂ ਲਿਆ ਗਿਆ, ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ SP ਬਾਲਾ ਸੁਬਰਮਨੀਅਮ ਨੇ। ਇਸ ਗੀਤ ਨੂੰ ਲਿਖਿਆ ਆਨੰਦ ਬਖਸ਼ੀ ਨੇ ਔਰ ਸੰਗੀਤ ਨਿਰਦੇਸ਼ਕ ਲਕਸ਼ਮੀਕਾਂਤ ਪਿਆਰੇ ਲਾਲ।

ਹੁਣੇ ਤੁਸੀਂ ਯੇ ਵਾਦਾ ਰਹਾ ਫਿਲਮ ਦਾ ਗੀਤ ਸੁਣ ਰਹੇ ਸੀ। ਆਵਾਜ਼ਾਂ ਸਨ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀਆਂ, ਗੀਤਕਾਰ ਗੁਲਸ਼ਨ ਬਾਵਰਾ ਸੀ ਔਰ ਸੰਗੀਤਕਾਰ ਰਾਹੁਲ ਦੇਵ ਬਰਮਨ ਸੀ।

ਹੁਣੀ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਗੁਰਲਾਲ ਸਿੰਘ।
1: ਇਹ ਪਾਵਨ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਲਾਰ ਰਾਗ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1273 'ਤੇ ਦਰਜ ਹੈ। ਸ਼ਬਦ ਦੀ ਆਰੰਭਕ ਅਤੇ ਰਹਾਉ ਦੀ ਤੁਕ ਅੰਦਰ ਸਾਹਿਬ ਕਿਰਪਾ ਕਰਦੇ ਹਨ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਦੇ ਸੋਮੇ, ਸੋਹਣੇ ਪ੍ਰਭੂ, ਹੇ ਪਰਮਾਤਮਾ, ਤੂੰ ਜਿੰਦ ਦਾ ਮਾਲਕ ਹੈ। ਪਰਮਾਤਮਾ ਅਨਾਥਾਂ ਦਾ ਮਿੱਤਰ ਹੈ, ਜਿਸ ਦਾ ਦੁੱਖ ਕੋਈ ਦੂਰ ਨਹੀਂ ਕਰਦਾ, ਪਰਮਾਤਮਾ ਉਸ ਦਾ ਵੀ ਦੁੱਖ ਦੂਰ ਕਰਦਾ ਹੈ, ਦੀਨਾਂ ਦੇ ਦਰਦ ਨਿਵਾਰਦਾ ਹੈ। ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ। ਮਾਝ ਰਾਗ ਅੰਦਰ ਚੌਥੇ ਪਾਤਸ਼ਾਹ ਬਚਨ ਕਰਦੇ ਹਨ, ਹਮ ਬਾਰਿਕ ਦੀਨ ਕਰੋ ਪ੍ਰਤਪਾਲਾ, ਅਸੀਂ ਜੀਵ ਦੀਨ ਹਾਂ ਨਿਮਾਣੇ ਹਾਂ, ਪਰਮਾਤਮਾ ਹੀ ਸਾਡੀ ਪ੍ਰਤਪਾਲਨਾ ਕਰਦਾ ਹੈ। ਸੁਖਮਣੀ ਸਾਹਿਬ ਅੰਦਰ ਸਾਹਿਬ ਕਿਰਪਾ ਕਰਦੇ ਹਨ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਦੀਨਾਂ ਦੇ ਦਰਦ ਦੂਰ ਕਰਨ ਵਾਲਾ ਪ੍ਰਭੂ ਹਰ ਘਟ ਅੰਦਰ ਹਰ ਸਰੀਰ ਅੰਦਰ ਮੌਜੂਦ ਹੈ। ਜਿਹੜਾ ਪ੍ਰਭੂ ਸਭ ਵਿੱਚ ਮੌਜੂਦ ਹੈ ਉਹ ਸਰਬ ਕਲਾ ਸਮਰੱਥ ਹੈ, ਉਸ ਦਾ ਅੰਤ ਕੋਈ ਨਹੀਂ ਪਾ ਸਕਦਾ। ਉਸ ਪਰਮਾਤਮਾ ਵਿੱਚ ਕੋਈ ਘਾਟ ਨਹੀਂ, ਕੋਈ ਕਮੀ ਨਹੀਂ, ਉਹ ਪੂਰਨ ਹੈ। ਹੇ ਐਸੇ ਪਰਮਾਤਮਾ ਜੀ, ਮੇਰੇ 'ਤੇ ਕਿਰਪਾ ਕਰੋ। ਇਹ ਸੰਸਾਰ ਬੜਾ ਭਿਆਨਕ ਖੂਹ ਹੈ, ਜਿਸ ਵਿੱਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਹੈ। ਮੈਨੂੰ ਇਸ ਵਿੱਚੋਂ ਪਾਰ ਲੰਘਾ ਲਵੋ। ਰਹਿ ਰਾਜ ਸਾਹਿਬ ਅੰਦਰ ਸਾਹਿਬ ਕਿਰਪਾ ਕਰਦੇ ਹਨ, ਤਿੱਤਸਰ ਵਰਡੈ ਭੈਲੇ ਨਿਵਾਸਾ, ਪਾਣੀ ਪਾਵਕ ਤਿੰਨੈ ਕੀਆ, ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ। ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾਂ ਤਹ ਡੂਬੀਅਲੇ। ਜੋ ਮੋਹ ਦਾ ਚਿੱਕੜ ਹੈ ਉਸ ਵਿੱਚ ਜੀਵ ਫਸੇ ਹਨ। ਸਾਡੇ ਸਾਹਮਣੇ ਹੀ ਅਨੇਕਾਂ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ ਤ੍ਰਿਸ਼ਨਾ ਦੀ ਅੱਗ ਵਿੱਚ ਡੁੱਬਦੇ ਜਾ ਰਹੇ ਹਨ। ਜਿਵੇਂ ਦਰਿਆ ਹੈ, ਜਿੱਥੇ ਪਾਣੀ ਹੈ ਉਸ ਦਰਿਆ ਵਿੱਚ ਚਿੱਕੜ ਵੀ ਹੈ, ਪਾਣੀ ਤੋਂ ਬਿਨਾਂ ਚਿੱਕੜ ਨਹੀਂ ਹੋ ਸਕਦਾ। ਠੀਕ ਇਸੇ ਤਰ੍ਹਾਂ ਜਿੱਥੇ ਮੋਹ ਹੈ ਉੱਥੇ ਤ੍ਰਿਸ਼ਨਾ ਹੈ। ਜਿਸ ਪਦਾਰਥ ਪ੍ਰਤੀ ਮੋਹ ਹੈ ਉਸ ਨੂੰ ਪ੍ਰਾਪਤ ਕਰਨ ਲਈ ਤ੍ਰਿਸ਼ਨਾ ਹੋਏਗੀ। ਜਿਵੇਂ ਪਾਣੀ ਅਤੇ ਚਿੱਕੜ ਦਾ ਸੰਬੰਧ ਹੈ, ਇਸੇ ਤਰ੍ਹਾਂ ਮੋਹ ਅਤੇ ਤ੍ਰਿਸ਼ਨਾ ਦਾ ਸੰਬੰਧ ਹੈ। ਨਾਮ ਦਾ ਸਹਾਰਾ ਲੈ ਕੇ ਹੀ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਲਈ ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ ਤੋਂ ਭਾਵ ਹੈ ਪ੍ਰਾਣੀ ਆਪਣੇ ਆਪ ਪਾਰ ਨਹੀਂ ਕਰ ਸਕਦਾ, ਮਦਦ ਉਹੀ ਮੰਗਦਾ ਹੈ ਜੋ ਆਪਣੀ ਤਾਕਤ ਨਾਲ ਪਾਰ ਨਹੀਂ ਹੋ ਸਕਦਾ, ਡੁੱਬਣ ਦਾ ਡਰ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਸਾਡਾ ਹਾਲ ਖੂਹ ਦੇ ਡੱਡੂ ਵਾਂਗ ਹੈ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜਿਵੇਂ ਕੋਈ ਖੂਹ ਡੱਡੂਆਂ ਦਾ ਭਰਿਆ ਹੋਵੇ, ਉਹਨਾਂ ਡੱਡੂਆਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਖੂਹ ਤੋਂ ਬਾਹਰ ਵੀ ਕੋਈ ਦੇਸ਼ ਪਰਦੇਸ਼ ਹੈ, ਇਸੇ ਤਰ੍ਹਾਂ ਸਾਡਾ ਮਨ ਮਾਇਆ ਦੇ ਖੂਹ ਵਿੱਚ ਇੰਨਾ ਫਸ ਗਿਆ ਕਿ ਨਾਮ ਦੀ ਮਦਦ ਤੋਂ ਬਿਨਾਂ ਇਹ ਹੁਣ ਨਿਕਲ ਨਹੀਂ ਸਕਦਾ, ਇਹਨੂੰ ਕੁਛ ਸੁੱਝਦਾ ਨਹੀਂ। ਇਸੇ ਲਈ ਬੇਨਤੀ ਹੈ, ਹੇ ਪ੍ਰਾਣਨਾਥ ਪਰਮਾਤਮਾ ਜੀ, ਕਿਰਪਾ ਕਰੋ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਅੰਧਕੂਪ

0: ਆਖੂ ਜਿਵੇਂ ਅੰਧੇ ਬੰਦੇ ਨੂੰ ਕੁਛ ਦਿਸਦਾ ਨਹੀਂ, ਐਵੇਂ ਦਾ ਖੂਹ ਜਿਸ ਵਿੱਚ ਡਿੱਗ ਪਈਏ ਤਾਂ ਕੁਛ ਸੁੱਝਦਾ ਨਹੀਂ, ਨਿਕਲਣ ਦਾ ਰਾਹ ਨਹੀਂ ਦਿਸਦਾ। ਇਸ ਲਈ ਰਹਾਉ ਦੀਆਂ ਤੁਕਾਂ ਅੰਦਰ ਸਾਹਿਬੇ ਕਿਰਪਾ ਕਰਦੇ ਹਨ, ਇਸ ਖੂਹ ਵਿੱਚੋਂ ਉਹ ਪਰਮਾਤਮਾ ਹੀ ਕੱਢ ਸਕਦਾ ਹੈ ਜੋ ਦਇਆ ਦਾ ਘਰ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਉਸ ਗੋਪਾਲ ਦੀ ਭਗਤੀ ਕਰਨ ਨਾਲ ਜਨਮ ਮਰਨ ਦਾ ਭਉ ਮੁੱਕ ਜਾਂਦਾ ਹੈ। ਜਿਸ ਜਿਸ ਨੇ ਵੀ ਪ੍ਰੇਮ ਨਾਲ ਭਗਤੀ ਕੀਤੀ ਉਸ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ, ਜਨਮ ਮਰਨ ਦਾ ਜੋ ਭਉ ਸੀ ਉਹ ਮੁੱਕ ਗਿਆ। ਜਿਨ੍ਹਾਂ ਨੇ ਗੋਪਾਲ ਦੀ ਭਗਤੀ ਕੀਤੀ ਉਹਨਾਂ ਦੇ ਅੰਦਰੋਂ ਵਹਿਮਾਂ ਭਰਮਾਂ ਦੇ ਕਿਵਾੜ ਖੁੱਲ੍ਹ ਜਾਂਦੇ ਹਨ, ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰਾ ਪ੍ਰਭੂ ਮਿਲ ਪੈਂਦਾ ਹੈ। ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਵਿੱਚ ਇਸ ਤਰ੍ਹਾਂ ਮਿਲਾ ਲੈਂਦਾ ਹੈ ਜਿਵੇਂ ਹੀਰੇ ਨੂੰ ਹੀਰਾ ਵਿੰਨ ਲੈਂਦਾ ਹੈ। ਗੁਰਵਾਕ ਹੈ, ਖੁੱਲ੍ਹੇ ਭਰਮ ਭੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ, ਠਾਕੁਰ ਗੁਣੀ ਗਹੀਰ। ਗੁਣਾਂ ਦੇ ਖਜ਼ਾਨੇ ਮਾਲਕ ਪ੍ਰਭੂ ਦੇ ਗੁਣ ਗਾਇਨ ਕਰਦਿਆਂ ਗੁਣ ਗਾਇਨ ਕਰਨ ਵਾਲਾ ਮਨੁੱਖ ਆਨੰਦ ਮਗਨ ਹੋ ਜਾਂਦਾ ਹੈ ਅਤੇ ਉਸ ਦੀ ਮਾਇਆ ਦੀ ਸਿਲਕ, ਮਾਇਆ ਦੀ ਫਾਹੀ ਕੱਟੀ ਜਾਂਦੀ ਹੈ। ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਇਸ ਤਰ੍ਹਾਂ ਗੋਬਿੰਦ ਦੇ ਗੁਣ ਗਾਉਣ ਨਾਲ ਮਨ ਸੁਖੀ ਹੋ ਜਾਂਦਾ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੇ ਪ੍ਰਭੂ, ਅਸੀਂ ਤੇਰੇ ਹੀ ਆਸਰੇ ਹਾਂ, ਸਾਨੂੰ ਜੀਵਾਂ ਨੂੰ ਤੇਰੀ ਹੀ ਆਸ ਹੈ। ਤੂੰ ਹੀ ਸਾਡਾ ਸੱਜਣ ਹੈ, ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ। ਹੇ ਦਇਆ ਦੇ ਘਰ ਪ੍ਰਭੂ, ਤੂੰ ਸਾਡੀ ਰੱਖਿਆ ਕਰਨ ਵਾਲਾ ਹੈ, ਅਸੀਂ ਤੇਰੇ ਘਰ ਦੇ ਦਾਸ ਹਾਂ, ਗੋਲੇ ਹਾਂ। ਇਸ ਲਈ ਰਹਾਉ ਦੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਹੇ ਪਰਮਾਤਮਾ ਜੀ, ਸਾਨੂੰ ਸੰਸਾਰ ਰੂਪ ਖੂਹ ਦੇ ਮੋਹ ਦੇ ਹਨੇਰੇ ਵਿੱਚੋਂ ਕੱਢ ਲਵੋ।
1: ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਗੁਰਲਾਲ ਸਿੰਘ ਹੋਰਾਂ। ਰਾਗ ਗੌੜੀ ਵਿੱਚ ਭਗਤ ਕਬੀਰ ਜੀ ਉਸ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਢੰਗ ਦਰਸਾਉਂਦੇ ਹਨ। ਆਪ ਜੀ ਦੀ ਤੀਬਰ ਇੱਛਾ ਹੈ ਕਿ ਉਸ ਪ੍ਰਭੂ ਦੇ ਨਾਮ ਦਾ ਜਾਪ ਕੀਤਾ ਜਾਵੇ, ਤਾਂ ਆਪ ਬੜੀ ਅਧੀਨਗੀ ਸਹਿਤ ਨਿਮਰਤਾ ਦੇ ਘਰ ਵਿੱਚ ਆ ਕੇ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਸਰਵਣ ਕਰਦਿਆਂ ਭਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 6 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ।

ਸ਼ਾਮ 7:40 ਤੇ ਵਿਵਿਧਾ ਤਹਿਤ ਹਿੰਦੀ ਵਾਰਤਾ ਸੁਣੋਗੇ ਸ਼ਿਆਮਾ ਪ੍ਰਸਾਦ ਮੁਖਰਜੀ ਏਕ ਜੀਵਨ ਪਰਿਚੈ। ਵਾਰਤਾਕਾਰ ਹੋਣਗੇ ਡਾਕਟਰ ਰੂਪਿਕਾ ਮਨੋਟ।

ਹੁਣੇ ਤੁਸੀਂ ਸਮੂਹ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 6:20 'ਤੇ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: PLI है ना?
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
3: एक कहानी है एक हाउसवाइफ ते ओदी अंतरात्मा दी। बिजली दा बिल, करियाना, स्कूल दी फीस, सब हो गया। बन गया बजट? हाँ, 5,000 बच गए। ता नवी साड़ी ले लवा? ना, पिछले महीने ही ता लई सी। एक होर, नहीं, पहला बजट बनाओ, फिर छोटियां छोटियां बचतां नू बैंक च बचा के रखो, ते पैसियां नू वध दे वेखो। वड्डी आई, हुण जा भैणे।
4: RBI कहिंदा है,
3: वित्ती समझदारी खुशहाल नारी।
5: नमस्कार, यह आकाशवाणी है। हुण तुसी चंचल शर्मा तों प्रदेशक खबरां सुनो। पहला इस बुलेटिन दीआं खास खबरां। BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ 'ਚ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ ਚੱਪਰਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਲ ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿੱਚ ਬੰਗਲਾਦੇਸ਼ੀ ਘੁਸਪੈਠੀਆਂ ਕਰਕੇ ਉੱਥੋਂ ਦੀ ਬਦਲਦੀ ਜਨਸੰਖਿਆ ਦੇਸ਼ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣ ਗਏ ਨੇ। ਅੱਜ ਲੁਧਿਆਣਾ ਵਿੱਚ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਬੰਗਾਲ ਜਿਹੇ ਹਾਲਾਤ ਪੰਜਾਬ 'ਚ ਵੀ ਸਿਰਦਰਦ ਬਣ ਗਏ ਨੇ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਅਦਾਇਗੀ ਕਰਨੀ ਪੈਂਦੀ ਹੈ। ਲੁਧਿਆਣਾ 'ਚ ਹੀ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸ੍ਰੀ ਨਵੀਨ ਨੇ ਕਿਹਾ ਕਿ ਪੰਜਾਬ 'ਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਲਈ ਸਾਜ਼ਗਾਰ ਮਾਹੌਲ ਬਣੇਗਾ ਅਤੇ ਕਿਸਾਨੀ ਵੀ ਇਸ ਦੇ ਨਾਲ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਹਰ ਵਰਗ ਦੀਆਂ ਸਮੱਸਿਆਵਾਂ ਵੱਖ ਵੱਖ ਹੁੰਦੀਆਂ ਨੇ, ਪਰ ਇਹਨਾਂ ਦੇ ਹੱਲ ਵਾਸਤੇ ਸਰਕਾਰ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਅਗਵਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਉਦਯੋਗਪਤੀਆਂ ਨੇ ਜਿੱਥੇ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਾਤ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ, ਉੱਥੇ ਹੀ ਗੈਂਗਸਟਰਵਾਦ ਅਤੇ ਨਾਜ਼ੁਕ ਅਮਨ ਕਾਨੂੰਨ ਦੀ ਹਾਲਾਤ 'ਤੇ ਵੀ ਸਵਾਲ ਚੁੱਕੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ

0: ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਇਸ ਦੌਰਾਨ ਮੰਤਰੀ ਮੰਡਲ ਨੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਫੀਸਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਰਡੀਨੈਂਸ ਨੂੰ ਮਨਜ਼ੂਰੀ, ਉਦਯੋਗਿਕ ਰਿਆਇਤਾਂ ਸਬੰਧੀ ਦਿਸ਼ਾ ਨਿਰਦੇਸ਼ਾਂ 'ਚ ਸੋਧ ਅਤੇ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਸਾਮੀ ਅਤੇ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਕੈਬਨਿਟ ਨੇ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਐਨ ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਆਰਡੀਨੈਂਸ 2026 ਲਿਆਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਆਰਡੀਨੈਂਸ ਇਸ ਸਬੰਧੀ ਐਕਟ 2016 ਵਿੱਚ ਸੋਧ ਕਰਕੇ ਲਿਆਂਦਾ ਗਿਆ। ਪ੍ਰਵਾਨਗੀ ਵਾਸਤੇ ਆਰਡੀਨੈਂਸ ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ,
1: ਅੱਜ ਅਸੀਂ ਆਰਡੀਨੈਂਸ ਦਾ ਡਰਾਫਟ ਹੈ ਉਹ ਕੈਬਨਿਟ ਸਾਹਮਣੇ ਪੇਸ਼ ਕੀਤਾ ਤੇ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਨੇ ਅਪਰੂਵਲ ਦੇ ਦਿੱਤਾ। ਹੁਣ ਇਹ ਆਰਡੀਨੈਂਸ ਜਿਹੜਾ ਹੈ ਉਹ ਗਵਰਨਰ ਸਾਹਿਬ ਕੋਲ ਜਾਊਗਾ। ਇਸ ਦੇ ਵਿੱਚ 5% ਦਾ ਵਾਧਾ, ਤੇ ਮੈਂ ਦੁਬਾਰਾ ਕਹਿ ਰਿਹਾ, ਇੱਥੇ ਜਦੋਂ ਆਪਾਂ ਫੀਸ ਕਹਿ ਰਹੇ ਹਾਂ ਤਾਂ ਇਹ ਹਰ ਤਰ੍ਹਾਂ ਦੀ ਫੀ ਹੈ, ਚਾਹੇ ਉਹ ਟਿਊਸ਼ਨ ਫੀਸ ਜਾਂ ਕੋਈ ਵੀ ਕਿਸੇ ਦੇ ਨਾਮ ਦੇ ਉੱਤੇ ਸਾਰਾ ਕੁਝ

0: ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ,
1: ਅੱਜ ਅਸੀਂ ਆਰਡੀਨੈਂਸ ਦਾ ਡਰਾਫਟ ਹੈ ਉਹ ਕੈਬਨਿਟ ਸਾਹਮਣੇ ਪੇਸ਼ ਕੀਤਾ ਤੇ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਨੇ ਅਪਰੂਵਲ ਦੇ ਦਿੱਤਾ। ਹੁਣ ਇਹ ਆਰਡੀਨੈਂਸ ਜਿਹੜਾ ਹੈ ਉਹ ਗਵਰਨਰ ਸਾਹਿਬ ਕੋਲ ਜਾਊਗਾ। ਇਸ ਦੇ ਵਿੱਚ 5% ਦਾ ਵਾਧਾ, ਤੇ ਮੈਂ ਦੁਬਾਰਾ ਕਹਿ ਰਿਹਾ, ਇੱਥੇ ਜਦੋਂ ਆਪਾਂ ਫੀਸ ਕਹਿ ਰਹੇ ਹਾਂ ਤਾਂ ਇਹ ਹਰ ਤਰ੍ਹਾਂ ਦੀ ਫੀ ਹੈ, ਚਾਹੇ ਉਹ ਟਿਊਸ਼ਨ ਫੀਸ ਜਾਂ ਕੋਈ ਵੀ ਕਿਸੇ ਨੇ ਨਾਮ ਦੇ ਉੱਤੇ, ਸਾਰਾ ਕੁਝ ਉਹਨੂੰ ਇਕੱਠਾ ਮੰਨਿਆ ਜਾਊਗਾ। ਨੰਬਰ 2 ਇਸ ਐਕਟ ਦੇ ਵਿੱਚ ਲੈ ਕੇ ਕਿਊਮੂਲੇਟਿਵ ਫੀ। ਕਿਊਮੂਲੇਟਿਵ ਫੀ ਦਾ ਭਾਵ ਇਹ ਹੈ ਕਿ ਪਿਛਲੇ 36 ਮਹੀਨਿਆਂ 'ਚ ਜਿਸ ਦਿਨ ਇਹ ਆਰਡੀਨੈਂਸ, ਜਿਸ ਦਿਨ ਇਹ ਐਕਟ ਨੋਟੀਫਾਈ ਹੋ ਜਾਂਦਾ, ਉਸ ਤੋਂ 36 ਮਹੀਨਿਆਂ ਦੇ ਪਿੱਛੇ ਅਗਰ ਲਗਾਤਾਰ 15% ਦਾ ਵਾਧਾ ਹੋਇਆ, ਜੋ 3 ਸਾਲ ਪਹਿਲਾਂ ਫੀਸ ਹੋਊਗੀ, ਤਾਂ ਜਿੰਨਾ ਉਹ ਵਾਧਾ ਹੈ ਉਹ ਮਾਤਾ ਪਿਤਾ ਨੂੰ, ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਮਿਲੇਗਾ।
0: ਸ਼੍ਰੀ ਬੈਂਸ ਨੇ ਕਿਹਾ ਕਿ ਜੇਕਰ ਕੋਈ ਸਕੂਲ ਮਹਿਸੂਸ ਕਰਦਾ ਹੈ ਕਿ ਉਸਨੂੰ 5% ਤੋਂ ਵੱਧ ਫੀਸਾਂ ਵਧਾਉਣ ਦੀ ਜ਼ਰੂਰਤ ਹੈ ਤਾਂ ਉਸਨੂੰ ਸੂਬਾ ਸਰਕਾਰ ਵੱਲੋਂ ਕਾਇਮ ਕੀਤੀ ਜਾਣ ਵਾਲੀ ਉੱਚ ਤਾਕਤੀ ਕਮੇਟੀ ਕੋਲ ਪਹੁੰਚ ਕਰਨੀ ਪਵੇਗੀ। ਕਮੇਟੀ ਸਕੂਲ ਦੇ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਦਾ ਵਿੱਤੀ ਆਡਿਟ ਵੀ ਕਰਵਾਏਗੀ। ਇੱਕ ਹੋਰ ਅਹਿਮ ਫੈਸਲੇ ਵਿੱਚ ਮੰਤਰੀ ਮੰਡਲ ਨੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੀਆਂ ਉਦਯੋਗਿਕ ਨੀਤੀਆਂ ਰਹਿਤ ਕੈਪੀਟਲ ਸਬਸਿਡੀ ਨਿਵੇਸ਼ ਰਿਆਇਤਾਂ ਦੀ ਵੰਡ ਵਾਸਤੇ 13 ਨਵੰਬਰ 2019 ਦੇ ਦਿਸ਼ਾ ਨਿਰਦੇਸ਼ਾਂ 'ਚ ਸੋਧ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਇਹਨਾਂ ਸੋਧਾਂ ਦਾ ਉਦੇਸ਼ ਸਬਸਿਡੀ ਦੀ ਵੰਡ ਪ੍ਰਕਿਰਿਆ ਨੂੰ ਸਰਲ ਅਤੇ ਸੁਚਾਰੂ ਬਣਾਉਣਾ, ਪ੍ਰਸ਼ਾਸਨਿਕ ਕੁਸ਼ਲਤਾ 'ਚ ਸੁਧਾਰ ਕਰਨਾ ਅਤੇ ਯੋਗ ਉਦਯੋਗਿਕ ਇਕਾਈਆਂ 'ਚ ਇਕਸਾਰਤਾ ਯਕੀਨੀ ਬਣਾਉਣਾ। ਸੂਬੇ ਦੇ ਵੱਖ ਵੱਖ ਵਿਭਾਗਾਂ ਦੇ ਕਈ ਡੇਟਾਬੇਸਾਂ ਨੂੰ ਆਪਸ 'ਚ ਜੋੜਨ, ਕਿਸੇ ਵੀ ਤਰ੍ਹਾਂ ਦੇ ਦੁਹਰਾਅ ਤੋਂ ਬਚਣ ਅਤੇ ਮੌਜੂਦਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਮੰਡਲ ਨੇ ਪੰਜਾਬ 'ਚ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੈਟਫਾਰਮ ਲਾਗੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਮੰਤਰੀ ਮੰਡਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ 5 ਹੋਰ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਲਾਕੇ ਦੇ ਉਹਨਾਂ ਲੋਕਾਂ ਨੂੰ ਵੱਡੀ ਮਦਦ ਮਿਲੇਗੀ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਕਾਰਜਾਂ, ਪ੍ਰਵਾਨਗੀਆਂ, ਮਾਲੀਆ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ ਦੇ ਹੱਲ ਵਾਸਤੇ ਕਾਫੀ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ। ਫਗਵਾੜਾ ਵਿੱਚ ਵੀ ਇੱਕ ADC ਦੀ ਪੋਸਟ ਵਾਸਤੇ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਇਹ ਸਮਾਰੋਹ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਹਿੱਸਾ ਏ। ਉਨ੍ਹਾਂ ਕਿਹਾ ਕਿ NRI ਮਿਲਣੀ 2026 NRIs ਅਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਰਸ ਨੇੜੇ ਅੱਪਰ ਬਾਰੀ ਦੁਆਬ ਨਹਿਰ 'ਚ ਪਏ 100 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ, ਘਰਾਂ ਅਤੇ ਸੈਂਕੜੇ ਖੇਤਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ, ਜਿਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਅਚਾਨਕ ਉਹਨਾਂ ਦੇ ਘਰਾਂ 'ਚ ਤੇਜ਼ੀ ਨਾਲ ਪਾਣੀ ਦਾਖਲ ਹੋਣ ਲੱਗਿਆ। ਨਹਿਰ ਦਾ ਪਾਣੀ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮੁੱਖ ਮਾਰਗ ਤੋਂ ਪਾਰ ਕਰਦਾ ਹੋਇਆ ਸਿੱਧਾ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ। ਕਈ ਕਈ ਫੁੱਟ ਪਾਣੀ ਭਰਨ ਕਾਰਨ ਕਣਕ, ਘਰੇਲੂ ਸਮਾਨ ਅਤੇ ਹੋਰ ਕੀਮਤੀ ਵਸਤਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਨੇ ਸਰਕਾਰ ਤੋਂ ਮਦਦ ਮੰਗੀ ਹੈ। ਇਸੇ ਦੌਰਾਨ ਨਹਿਰੀ ਵਿਭਾਗ ਦੇ SDO ਜਸਬੀਰ ਸਿੰਘ ਦਾ ਕਹਿਣਾ ਹੈ,
2: ਤਕਰੀਬਨ 100 ਫੁੱਟ ਦਾ ਪਾੜ ਹੈ, ਅਸੀਂ ਜਿਹੜੀ ਹੈ ਕੰਮ ਅਸੀਂ ਚੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਅਤੇ ਕੋਸ਼ਿਸ਼ ਕਰਾਂਗੇ ਕਿ ਅੱਜ ਰਾਤ ਨਾਲ ਸਵੇਰ ਤੱਕ ਇਹਨੂੰ ਖਤਮ ਕਰੀਏ।
0: ਉਧਰ ਰਾਜਪਾ ਤਰਨ ਤਾਰਨ ਵਿੱਚ ਪਾੜ ਪੈਣ ਕਰਕੇ ਸੈਂਕੜੇ ਏਕੜ ਝੋਨੇ, ਸਬਜ਼ੀਆਂ ਅਤੇ ਪਨੀਰੀ ਦੀ ਫਸਲ ਵਿੱਚ ਪਾਣੀ ਵਿੱਚ ਡੁੱਬ ਗਈ ਹੈ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸੁਭਾਸ਼ਪੁਰ ਵੱਲ ਜਾਣ ਵਾਲੇ ਰਾਜਪਾ 'ਚ ਅੱਜ ਤੜਕੇ ਕਰੀਬ 3 ਵਜੇ ਜੋਧਪੁਰ ਨੇੜੇ ਪਾੜ ਪੈ ਗਿਆ, ਜਿਸ ਕਾਰਨ ਪਾਣੀ ਖੇਤਾਂ 'ਚ ਫੈਲ ਗਿਆ ਅਤੇ ਇੱਕ ਮੁਰਗੀਖਾਨਾ ਵੀ ਤਬਾਹ ਹੋ ਗਿਆ। ਇਸ ਦੌਰਾਨ ਰਸੂਲਪੁਰ ਤੋਂ ਪੱਟੀ ਜਾਣ ਵਾਲੀ ਸੜਕ ਉੱਪਰ ਪਾਣੀ ਲੰਘਣ ਲੱਗ ਗਿਆ, ਜਦਕਿ ਪਿੰਡੀ ਬਾਬਾ ਕਾਹਨ ਸਿੰਘ ਵਾਲੇ ਸੜਕ ਦਾ ਪੁਲ ਵੀ ਟੁੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਪਾਣੀ ਨਾਲ ਡੁੱਬੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੈਨਹੋਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਵਿੱਚ ਇਨ ਬਿਨ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ 0 ਓਪਨ ਮੈਨਹੋਲ ਮੁਹਿੰਮ 'ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਅਣਗਹਿਲੀ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ, ਜਦਕਿ ਬੀਤੀ ਰਾਤ ਕਈ ਥਾਵਾਂ 'ਤੇ ਆਈ ਹਨੇਰੀ ਅਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ 'ਚ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

0: ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਚ ਕੱਲ ਨਾਲੋਂ ਕਾਫ਼ੀ ਗਿਰਾਵਟ ਆਈ ਹੈ। ਬਠਿੰਡਾ ਚ ਸਭ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਰੋਹਤਕ ਚ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਚ 35 ਡਿਗਰੀ ਸੈਲਸੀਅਸ ਦਰਜ ਹੋਇਆ। ਉਧਰ ਫਾਜ਼ਿਲਕਾ ਦੇ ਅਬੋਹਰ ਚ ਬੀਤੀ ਰਾਤ ਆਈ ਹਨੇਰੀ ਦੌਰਾਨ ਇੱਕ ਦਰਖਤ ਡਿੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਤੇ ਆਖਿਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ, ਚੱਪਰਬਾਰੀ, ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਤ 'ਚ ਪਾੜ ਪੈਣ ਕਰਕੇ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਬਲ ਸਾਹਿਬ, ਆਜੋ ਬੱਚਿਆਂ ਵਾਲੇ, ਆਜੋ
1: ਰੁੜੀਆ ਰਾਮ ਜੀ। ਜੈ ਹਿੰਦ ਜੀ,
0: ਜੈ ਹਿੰਦ ਜੀ, ਜੈ ਹਿੰਦ ਜੀ। ਬਲ ਸਾਹਿਬ, ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
1: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ?
0: ਹਾਲ ਚਾਲ ਤਕੜਾ। ਦੇਖੋ, ਅਮੂਮਨ ਜਦੋਂ ਆਪਾਂ ਦੁਨੀਆਂ ਦੇ ਵਿੱਚ ਵਿਚਰਦੇ ਹਾਂ,
1: ਹਾਂਜੀ,
0: ਅਲੱਗ ਅਲੱਗ ਸੁਭਾਅ, ਅਲੱਗ ਅਲੱਗ ਬਿਰਤੀ, ਅਲੱਗ ਅਲੱਗ ਪ੍ਰਵਿਰਤੀ ਦੇ ਲੋਕਾਂ ਨਾਲ ਆਪਣਾ ਵਾਹ ਵਾਸਤਾ ਪੈਂਦਾ ਹੈ।
1: ਠੀਕ ਹੈ ਜੀ।
0: ਤੁਸੀਂ ਦੇਖੋ ਕਿ ਹਰ ਬੰਦਾ ਜਿਹੜਾ ਹੈ,
1: ਹਾਂਜੀ,
0: ਦੂਜੇ ਦੀ ਪੜਚੋਲ ਔਰ ਦੂਜੇ ਦੀ ਪਰਖ ਬਾਰੇ ਬਿਆਨਬਾਜ਼ੀ ਕਰੂਗਾ।
1: ਠੀਕ ਹੈ ਜੀ।
0: ਸਵੈ ਦੇ ਬਾਬਤ ਜਾਂ ਸਵੈ ਪੜਚੋਲ ਦੇ ਬਾਬਤ ਬਹੁਤ ਘੱਟ ਬੰਦੇ ਆ ਜਿਹੜੇ ਤੁਹਾਨੂੰ ਦੁਨੀਆਂ ਦੇ ਵਿੱਚ ਮਿਲਣਗੇ।
1: ਸਹੀ ਗੱਲ ਹੈ ਜੀ,
0: ਹੈ ਨਾ?
1: ਬਿਲਕੁਲ।
0: ਆਪਣੇ ਬਾਰੇ ਕੋਈ ਤੁਹਾਡਾ ਰਾਏ ਨਹੀਂ, ਕੋਈ ਤੁਹਾਡਾ ਕਿਆਸ ਨਹੀਂ ਹੈ।
1: ਅੰਦਰ ਵੱਲ ਝਾਕਣਾ ਬਹੁਤ ਔਖਾ ਜੀ,
0: ਔਖਾ ਹੈ, ਕਿਉਂਕਿ ਅੱਖਾਂ ਬਾਹਰ ਦੇਖਦੀਆਂ ਨੇ ਨਾ।
1: ਬਿਲਕੁਲ ਜੀ।
0: ਅਤੇ ਜੇ ਅੱਖਾਂ ਨੂੰ ਆਪਾਂ ਅੰਦਰ ਦੇਖਣਾ ਤਾਂ ਅੱਖਾਂ ਬੰਦ ਕਰਨੀਆਂ ਪੈਂਦੀਆਂ ਨੇ।
1: ਬਿਲਕੁਲ ਜੀ।
0: ਸੋ ਇਸ ਕਰਕੇ ਜਿੱਦਾਂ ਕਹਿੰਦੇ ਵੀ ਇਹ ਬੜਾ ਭੇਤ ਹੈ।
1: ਹਾਂਜੀ,
0: ਅਸਲ ਦੇ ਵਿੱਚ ਤਾਂ ਸਾਰਾ ਕੁਛ ਅੰਦਰ ਹੈ।
1: ਅੰਦਰ ਹੀ ਹੈ। ਬਿਲਕੁਲ ਜੀ।
0: ਦੇਖੋ, ਜੋ ਵੀ ਸਾਡੇ ਅੰਦਰੋਂ ਹੀ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ।
1: ਹਾਂਜੀ ਹਾਂਜੀ,
0: ਹੈ ਨਾ? ਜਿੰਨੀਆਂ ਭਾਵਨਾਵਾਂ ਹੈ, ਪਿਆਰ ਹੈ, ਮੁਹੱਬਤ ਹੈ, ਹਾਸਾ ਹੈ, ਰੋਣਾ ਹੈ, ਸਾਰੀਆਂ ਚੀਜ਼ਾਂ ਅੰਦਰੋਂ ਪੈਦਾ ਹੁੰਦੀਆਂ
1: ਜੋ ਆਪਾਂ ਲੱਭ ਬਾਹਰ ਰਹੇ ਹੁੰਦੇ ਹਾਂ।
0: ਪਰ ਸਾਰੀਆਂ ਚੀਜ਼ਾਂ ਮਨੁੱਖ ਕੀ ਹੈ, ਸਾਡੀ ਬਿਰਤੀ ਪ੍ਰਵਿਰਤੀ ਕੀ ਹੈ, ਅਸੀਂ ਬਾਹਰੋਂ ਲੱਭਦੇ ਹਾਂ।
1: ਸਹੀ ਗੱਲ ਹੈ ਜੀ।
0: ਦੇਖੋ, ਸੰਕੇਤ ਤਾਂ ਮਾਲਕ ਨੇ ਤੁਹਾਡੇ ਅੱਗੇ ਸਪਸ਼ਟ ਰੱਖਿਆ ਹੋਇਆ।
1: ਹਾਂਜੀ,
0: ਤੁਸੀਂ ਸਮਝਦੇ ਨਹੀਂ।
1: ਬਿਲਕੁਲ,
0: ਹੈ ਨਾ?
1: ਹਾਂਜੀ,
0: ਜਿਹੜੀਆਂ ਚੰਗਿਆਈਆਂ ਉਹ ਵੀ ਅੰਦਰੋਂ ਹੈ।
1: ਹਾਂਜੀ,
0: ਬੁਰਾਈਆਂ ਉਹ ਵੀ ਅੰਦਰੋਂ ਹੈ, ਵਿਕਾਰ ਉਹ ਵੀ ਅੰਦਰੋਂ ਹੈ।
1: ਹੋਰ ਤਾਂ ਹੋਰ ਰੁੜੀਆ ਰਾਮ ਜੀ, ਗੁਰਬਾਣੀ ਵੀ ਕਹਿੰਦੀ ਹੈ, ਜੋ ਬ੍ਰਹਿਮੰਡੇ ਸੋਈ
0: ਪਿੰਡੇ,
1: ਜੋ ਖੋਜੈ ਸੋ ਪਾਵੈ।
0: ਪਾਵੈ,
1: ਖੋਜਣਾ ਪੈਣਾ,
0: ਖੋਜਣਾ ਪੈਣਾ। ਸੋ ਇਸ ਕਰਕੇ ਖੋਜ ਜਿਹੜੀ ਕਿਤੇ ਬਾਹਰ ਨਹੀਂ ਹੈ।
1: ਹਾਂਜੀ,
0: ਇਹ ਤਾਂ ਬ੍ਰਹਿਮੰਡ ਤਾਂ ਤੁਹਾਡੇ ਅੰਦਰ ਖੜਾ ਹੈ।
1: ਅੰਦਰ ਖੜਾ, ਬਿਲਕੁਲ ਜੀ,
0: ਸਾਰਾ ਕੁਝ ਤਾਂ ਤੁਹਾਡੇ ਅੰਦਰ ਹੈ।
1: ਸਹੀ ਗੱਲ ਹੈ ਜੀ।
0: ਸੋ ਇਸ ਕਰਕੇ ਤੁਹਾਡੀ ਕਿਤੇ ਨਾ ਕਿਤੇ ਜਿੱਦਾਂ ਆਪਾਂ ਕਹਿੰਦੇ ਸਫਲਤਾ ਔਰ ਅਸਫਲਤਾ,
1: ਹਾਂਜੀ,
0: ਇਹਦਾ ਬਲ ਸਾਹਿਬ ਭੇਤ ਇਹੀ ਹੈ।
1: ਹਾਂਜੀ,
0: ਕਿ ਜਿਹੜੇ ਸਫਲ ਬੰਦੇ ਹੈ ਉਹ ਆਪਣੇ ਅੰਦਰੋਂ ਲੱਭਦੇ ਆ ਸਫਲਤਾ।
1: ਬਿਲਕੁਲ ਜੀ।
0: ਤੇ ਜਿਹੜੇ ਅਸਫਲ ਬੰਦੇ ਹੈ ਉਹ ਸਫਲਤਾ ਬਾਹਰੋਂ ਲੱਭਦੇ,
1: ਬਾਹਰੋਂ ਲੱਭਦੇ।
0: ਫਾਰਮੂਲਾ ਇਹੀ ਹੈ।
1: ਬਿਲਕੁਲ,
0: ਹੋਰ ਕੋਈ ਮਿਹਨਤ ਦਾ, ਮੁਸ਼ਕਤ ਦਾ, ਲਿਆਕਤ ਦਾ, ਤਾਕਤ ਦਾ ਕੋਈ ਫਰਕ ਨਹੀਂ ਹੈ।
1: ਹਾਂਜੀ,
0: ਫਰਕ ਸਿਰਫ ਜਿਹੜੀ ਤਾਕਤ ਊਰਜਾ ਲਾਉਣ ਦਾ ਹੈ, ਕਿਸ ਪਾਸੇ ਲਾ ਰਹੇ।
1: ਸਹੀ ਗੱਲ ਹੈ ਜੀ,
0: ਹੈ ਕਿ ਨਹੀਂ?
1: ਬਿਲਕੁਲ ਜੀ।
0: ਜਦੋਂ ਆਪਾਂ ਗਲਤ ਦਿਸ਼ਾ ਦੇ ਵਿੱਚ ਆਪਣੀ ਊਰਜਾ ਨੂੰ ਜ਼ਾਇਆ ਕਰਦੇ ਰਹਾਂਗੇ,
1: ਹਾਂਜੀ,
0: ਤੇ ਫਿਰ ਉਹਦਾ ਸਾਨੂੰ ਲੱਭਣਾ ਤਾਂ ਕੁਛ ਨਹੀਂ ਹੈ।
1: ਹੁਣ ਜਿਹੜਾ ਕੋਹਲੂ ਵਾਲਾ ਬਲਦ ਹੁੰਦਾ ਆ, ਭਾਈਦਾ ਤਾਂ ਉਹ ਵੀ ਰਹਿੰਦਾ ਸਾਰੀ ਉਮਰ,
0: ਦੇਖ ਲਓ,
1: ਪਰ ਉੱਥੇ ਦਾ ਉੱਥੇ,
0: ਉੱਥੇ ਤਾਂ ਉੱਥੇ ਖੜਾ।
1: ਬਿਲਕੁਲ ਜੀ,
0: ਇਹ ਹੈ।
1: ਹਾਂਜੀ,
0: ਜ਼ਿਆਦਾਤਰ ਸਾਡਾ ਹਿਸਾਬ ਕਿਤਾਬ ਇਹੀ ਹੈ।
1: ਹਾਂਜੀ,
0: ਕਿ ਤੁਸੀਂ ਦੇਖੋ ਵੀ ਤੁਹਾਡੀ ਜ਼ਿੰਦਗੀ ਕੋਹਲੂ ਵਾਲੇ ਬਲਦ ਦੀ ਤਰ੍ਹਾਂ।
1: ਬਿਲਕੁਲ ਜੀ,
0: ਉੱਦਾਂ ਹੀ ਤੁਸੀਂ ਉੱਠਦੇ ਹੋ।
1: ਹਾਂਜੀ,
0: ਉੱਦਾਂ

0: ਤੁਸੀਂ ਬੈਠਦੇ ਹੋ ਉਹੀ ਹਿਸਾਬ ਨਾਲ ਤੁਸੀਂ ਚੱਲਦੇ ਹੋ ਫਿਰਦੇ ਹੋ, ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਉਹੀ ਉਹਦੇ ਘੁੰਮਦੀ ਪਈ ਹੈ।
1: ਬਿਲਕੁਲ ਜੀ,
0: ਕਦੇ ਉਹ ਤੋਂ ਨਿਕਲ ਕੇ ਬਾਹਰ ਨਿਕਲ ਕੇ ਦੇਖ ਸੋਚਣ ਦੀ ਕੋਸ਼ਿਸ਼ ਕਰਦਾ ਹੀ ਨਹੀਂ।
1: ਸਹੀ ਗੱਲ ਹੈ ਜੀ,
0: ਹੈ ਨਾ?
1: ਬਿਲਕੁਲ,
0: ਕਿਉਂਕਿ ਸਾਨੂੰ ਨਾ ਕਿਤੇ ਨਾ ਕਿਤੇ ਬਲ ਸਾਹਿਬ ਇੱਕ ਆਦਤ ਪੈ ਜਾਂਦੀ ਹੈ।
1: ਹਾਂਜੀ,
0: ਆਦਤ ਔਰ ਸੁਭਾਅ ਹੈ ਤਾਂ ਕਹਿਣ ਨੂੰ ਦੋਨੋਂ ਚੀਜ਼ਾਂ ਅਲੱਗ ਨਹੀਂ ਹੈ, ਪਰ ਦੋਨੋਂ ਚੀਜ਼ਾਂ ਅਲੱਗ ਨੇ।
1: ਹਾਂਜੀ,
0: ਆਪਣੀ ਆਦਤ ਨੂੰ ਆਪਣਾ ਸੁਭਾਅ
1: ਨਾ ਬਣ ਦਿਓ। ਬਿਲਕੁਲ ਜੀ,
0: ਜੇ ਤੁਹਾਡੀ ਆਦਤ, ਕਿਉਂਕਿ ਆਦਤਾਂ ਚੰਗੀਆਂ ਮਾੜੀਆਂ ਹਰ ਬੰਦੇ 'ਚ ਹੁੰਦੀਆਂ ਨੇ, ਪਰ ਉਹ ਤੁਹਾਡੇ ਸੁਭਾਅ ਦੇ ਵਿੱਚ ਸ਼ਾਮਿਲ ਹੋ ਗਈਆਂ ਅਤੇ ਸਮਾਜ ਦੇ ਵਿੱਚ ਤੁਹਾਡੀ ਪਹਿਚਾਣ ਉਸ ਲਿਹਾਜ਼ ਨਾਲ ਹੋਣੀ ਸ਼ੁਰੂ ਹੋ ਜਾਣੀ।
1: ਸਹੀ ਗੱਲ ਹੈ ਜੀ,
0: ਹੈ ਕਿ ਨਹੀਂ?
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਥੋੜ੍ਹਾ ਜਿਹਾ ਸਵੈ ਪੜਚੋਲ ਜਾਂ ਸਵੈ ਪਰਖ ਵਾਲੇ ਪਾਸੇ ਜਦੋਂ ਅਸੀਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਆਪਣੇ ਆਪ ਨੂੰ ਭਾਂਪਣਾ, ਜਾਂਚਣਾ, ਪਰਖਣਾ, ਹੈ ਨਾ, ਜਾਂ ਕਹਿੰਦੇ ਹੋ ਕਿਸੇ ਉਸ ਚੀਜ਼ 'ਤੇ ਕਸੌਟੀ ਦੇ ਉੱਤੇ ਲਾ ਕੇ ਦੇਖਣਾ,
1: ਬਿਲਕੁਲ
0: ਉਹਨਾਂ ਚੀਜ਼ਾਂ ਦੇ ਉੱਤੇ ਰੱਖ ਕੇ ਤੂੰ ਸੋਚਣ ਲੱਗ ਜਾਓ, ਤੁਹਾਨੂੰ ਫਿਰ ਪਤਾ ਲੱਗਦਾ ਹੈ ਕਿ ਸਾਹਮਣੇ ਵਾਲੇ ਦੇ ਵਿੱਚ ਕਿਹੜਾ ਗੁਣ ਹੈ ਅਤੇ ਮੇਰੇ 'ਚ ਕਿਹੜਾ ਅਵਗੁਣ ਹੈ, ਜਾਂ ਮੇਰੇ 'ਚ ਕਿਹੜਾ ਗੁਣ ਹੈ, ਫਲਾਣੇ 'ਚ ਕਿਹੜਾ ਅਵਗੁਣ ਹੈ।
1: ਬਿਲਕੁਲ ਜੀ,
0: ਜੇ ਬਿਨਾਂ ਪਰਖ ਆਪਣੀ ਕੀਤਿਆਂ, ਨਿਰਖ ਕੀਤਿਆਂ ਤੁਸੀਂ ਦੂਜਿਆਂ ਦੇ ਬਾਰੇ ਰਾਇਆਂ ਘੜਦੇ ਰਹੋਗੇ ਅਤੇ ਫਿਰ ਤੁਹਾਡੇ ਮਸਲਿਆਂ ਦਾ ਕੋਈ ਹੱਲ ਨਹੀਂ ਹੈ।
1: ਸਹੀ ਗੱਲ,
0: ਹੱਲ ਨਹੀਂ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਹੈ ਸਾਰਾ ਕੁਛ ਅੰਦਰ ਹੀ ਹੈ, ਪਰ ਅੰਦਰ ਵੱਲ ਦੇਖਣਾ ਅਸੀਂ ਕਦੋਂ ਸ਼ੁਰੂ ਕਰਾਂਗੇ,
1: ਹਾਂਜੀ,
0: ਇਹ ਸਾਡੇ ਫੈਸਲੇ 'ਤੇ ਖੜਾ ਹੈ।
1: ਬਿਲਕੁਲ ਜੀ,
0: ਦੋ ਕਬੂਲ ਗਾਉਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ।

0: हाँ जी बाल साहब, देखो लड़ीवार होया देश पराया, ये आपां सजणा ਸਾਂਝਾ ਕਰਦੇ ਹਾਂ।
1: ਠੀਕ
0: ਅੱਜ
1: ਹੈ
0: ਇਹਦੀ 12ਵੀਂ ਕਿਸ਼ਤ ਹੈ ਜਿਹੜੀ ਸਜਣਾ ਨਾਲ ਆਪਾਂ ਸਾਂਝੀ ਕਰਨੀ ਹੈ।
1: ਸੁਣਾ ਦਿਓ ਜੀ।

0: ਇਸ਼ਪ੍ਰੀਤ ਆਪਣੇ ਸਮਾਨ ਨਾਲ ਸਰੀ ਦੇ ਕਿਸੇ ਫਾਰਮ ਦੇ ਕੈਬਿਨ ਵਿੱਚ ਲੱਖੇਬਾਈ ਅਤੇ ਚੌਧਰੀ ਨਾਲ ਰਹਿਣ ਚੱਲਿਆ ਜਾਂਦਾ ਹੈ। ਉੱਧਰ ਭਾਰਤ ਗਏ ਹੋਏ ਛਿੰਦੇ ਪੰਜ ਘਰੀਏ ਨੂੰ ਦਿਲਰਾਜ ਕੌਰ ਦੀ ਸਿਹਤ ਖਰਾਬ ਹੋਣ ਦੀ ਵਜ੍ਹਾ ਨਾਲ ਹੋਰ 6 ਹਫ਼ਤੇ ਲਈ ਭਾਰਤ ਰਹਿਣਾ ਪੈ ਜਾਂਦਾ ਹੈ। ਸਰੂਪ ਸਿੰਘ ਨੂੰ ਇਸ ਵਾਰ ਛਿੰਦਾ ਅਤੇ ਦਿਲਰਾਜ ਕੌਰ ਹੋਰ ਵੀ ਚੰਗੇ ਲੱਗੇ ਸਨ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹਨਾਂ ਦੋਵਾਂ ਜੀਆਂ ਦੀ ਬਦੌਲਤ ਉਸ ਦਾ ਪੁੱਤਰ ਇਸ਼ਪ੍ਰੀਤ ਕੈਨੇਡਾ ਵਿੱਚ ਉਹਨਾਂ ਦੇ ਘਰ ਅੰਦਰ ਆਰਾਮ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ। ਦਿਲਰਾਜ ਕੌਰ ਦਾ ਇਲਾਜ PGI ਚੰਡੀਗੜ੍ਹ ਵਿੱਚ ਹੋ ਰਿਹਾ ਸੀ ਅਤੇ ਦਿਲ ਵਿੱਚ 2 ਸਟੈਂਟ ਪਏ ਸਨ। ਉਸ ਦੇ ਇਲਾਜ ਦੇ ਸੰਬੰਧ ਵਿੱਚ ਡਾਕਟਰ ਨੇ ਛਿੰਦੇ ਨੂੰ ਇਸ ਤਰ੍ਹਾਂ ਆਖਿਆ।
1: ਦੇਖੀ ਸਰ, ਜਹਾਂ ਤੱਕ ਮੈਮ ਕੋ ਘਰ ਭੇਜਣੇ ਕਾ ਸਵਾਲ ਹੈ, ਯੇ ਕਾਮ ਤੋ ਹਮ ਆਜ ਹੀ ਕਰ ਰਹੇ ਹੈ। ਰਹੀ ਬਾਤ ਇਨਕੋ ਪੂਰੀ ਤਰ੍ਹਾਂ ਤੰਦਰੁਸਤ ਔਰ ਸਿਹਤਮੰਦ ਕਰਨੇ ਕੀ, ਉਸਕੇ ਲੀਏ ਆਪਕੋ 1 ਸਾਲ ਕੇ ਲੀਏ ਸਮੇਂ ਸਮੇਂ ਪਰ ਇਨਕੇ ਚੈੱਕਅਪ ਕੇ ਲੀਏ ਇਨਕੋ ਯਹਾਂ ਲਾਣਾ ਪੜੇਗਾ। ਮੈਂ ਤੋ ਆਪਕੋ ਯਹੀ ਸਲਾਹ ਦੂੰਗਾ ਕਿ ਆਪ 1 ਸਾਲ ਭਰ ਇੰਡੀਆ ਕੀ ਆਬੋ ਹਵਾ ਮੇਂ ਗੁਜ਼ਾਰੇ।
0: ਡਾਕਟਰ ਸਾਹਿਬ, ਸੁਝਾਓ ਤੋ ਬੜਾ ਅੱਛਾ ਹੈ, ਪਰ ਗੌਰ ਕਰਨ ਲਈ ਕੁਛ ਟਾਈਮ ਚਾਹੀਦਾ। ਵੈਸੇ ਵੀ ਸਾਡੇ ਬੱਚੇ ਨੇ ਬਰਾਬਰ ਦੇ, ਉਹਨਾਂ ਨਾਲ ਵੀ ਸਲਾਹ ਮਸ਼ਵਰਾ ਕਰਨਾ ਪਏਗਾ। ਸੋ ਪਲੀਜ਼ ਗਿਵ ਅਸ ਟਾਈਮ ਟੂ ਥਿੰਕ ਐਂਡ ਪਲੈਨ ਐਜ ਵੈਲ। ਅਸੀਂ ਤੁਹਾਨੂੰ ਛੇਤੀ ਇਨਫੋਰਮ ਕਰ ਦਿਆਂਗੇ ਇਹਦੇ ਬਾਰੇ।
1: ਓਕੇ, ਐਜ਼ ਯੂ ਵਿਸ਼।
2: ਦੇਖ ਬਈ ਛੋਟੇ ਭਾਈ ਮੋਹਣੇ, ਮੈਨੂੰ ਗੱਲ ਸਮਝ ਨਹੀਂ ਆਈ ਕਿ ਤੇਰੇ ਵੱਡੇ ਵੀਰ ਛਿੰਦੇ ਨੇ ਤੇਰਾ ਵਿਗਾੜਿਆ ਕੀ ਹੈ।
3: ਉਹ ਭਾਸ ਰੂਪ ਸਿਆ, ਉਹ ਤੈਂ ਅੰਮ੍ਰਿਤ ਵੇਲੇ ਕਿਹੜੇ ਮਨਹੂਸ ਬੰਦੇ ਦਾ ਨਾਂ ਲੈ ਦਿੱਤਾ, ਹੁਣ ਮੇਰੀ ਦਿਹਾੜੀ ਕਿੱਦਾਂ ਲੰਘੂ ਯਾਰ।
2: ਉਹ ਵੀਰ ਸਾਡਾ ਹਾਣੀ ਹਮਾਣੀ ਹੈ ਯਾਰ, ਉਹ ਤੈਨੂੰ ਨਿੱਕੇ ਹੁੰਦੇ ਨੂੰ ਕੁਛੜੋ ਨਹੀਂ ਸੀ ਲਾਉਂਦਾ ਹੁੰਦਾ, ਤੈਨੂੰ ਚੱਕਦਿਆਂ ਛਿੰਦੇ ਦੀ ਧਾਕ ਤੇ ਮੋਟਾ ਅੱਟਣ ਪੈ ਗਿਆ ਸੀ।
3: ਉਹ ਪੈ ਗਿਆ ਉਹ ਅੱਟਣ ਭਾ, ਆਪ ਤੋਂ ਛੋਟਿਆਂ ਨੂੰ ਵੱਡੇ ਭੈਣ ਭਰਾ ਮੁੱਢ ਕਦੀ ਮੁੱਖ ਖੜਾਉਂਦੇ ਆਏ ਆ, ਇਹ ਜੱਗ ਦੀ ਰੀਤ ਹੈ। ਉਹਨੇ ਇਹ ਚੱਕੀ ਵੱਖਰਾ ਕਰਤਾ, ਉੱਥੋਂ ਮੇਰਾ ਇੱਕ ਮੁੰਡਾ ਤਾਂ ਉੱਧਰ ਸੱਜ ਨਹੀਂ ਹੋਇਆ।
2: ਯਾਰ ਸਾਰੀ ਜ਼ਮੀਨ ਤਾਂ ਤੈਨੂੰ ਸੰਭਾਲੀ ਹੋਈ ਆ, ਹੋਰ ਕੀ ਚਾਹੁੰਦਾ ਹੈ।
3: ਵੱਡੇ ਭਾ ਤੂੰ ਪੱਖਪਾਤ ਨਾ ਕਰ, ਆ ਸਾਂਝੇ ਥਾਂ ਮਾਪਿਆਂ ਨੇ ਉਹ ਨਗੋਰੇ ਨੂੰ 16 ਜਮਾਤਾਂ ਨਹੀਂ ਪਾਸ ਕਰਾਈਆਂ, ਸਾਂਝੇ ਖਾਤੇ ਉਹਦਾ ਵਿਆਹ ਨਹੀਂ ਕੀਤਾ, ਆ ਕੈਨੇਡਾ ਕਿਤੇ ਉਹ ਫੰਨੇ ਖਾਂ ਆਪੇ ਜਾ ਵੜਿਆ ਸੀ। ਅਸੀਂ ਪਿਓ ਪੁੱਤ ਨੇ ਖੇਤੀ ਸੰਭਾਲੀ, ਤਾਂ ਹੀ ਤੇਰਾ ਉਹ ਪਰਮ ਮਿੱਤਰ ਪੜਿਆ, ਖੇਤੀ 'ਚੋਂ ਕੀਤੀ ਕਮਾਈ ਨਾਲ ਉਹ ਵਿਦੇਸ਼ ਗਿਆ। ਸਾਨੂੰ ਅਗਲਿਆਂ ਨੇ 10ਵੀਂ ਤੋਂ ਗਾਹਾਂ ਕਾਲਜ ਦਾ ਮੂੰਹ ਨਹੀਂ ਦਿਖਾਇਆ, ਮਿੱਟੀ 'ਚ ਮਧੋਲ ਕੇ ਰੱਖਤਾ, ਅਜੇ ਜ਼ਮੀਨ ਮਕਾਨ ਦੀ ਕਸਰ ਆ। ਹੈਂ, ਉਸਨੇ ਘਰ ਖਾਤਰ ਕੀਤਾ ਕੀ ਆ। ਇੱਧਰ ਜਦ ਬੈਂਕ 'ਚ ਨੌਕਰੀ ਕਰਦਾ ਸੀ, ਤੇਲਾ ਨਹੀਂ ਕਦੇ ਆਪਣੇ ਪਿਓ ਦੀ ਧਲੀ 'ਤੇ ਧਰਿਆ ਉਹਨੇ।
2: ਆਹ ਦੇਖ ਵੀ ਮਿੱਤਰਾ, ਤੂੰ ਸਹੀ ਆਪਣੀ ਜਗ੍ਹਾ, ਪਰ ਇੱਦਾਂ ਦੀਆਂ ਗੱਲਾਂ ਨਾਲ ਵਿੱਥਾਂ ਨਹੀਂ ਭਰਦੀਆਂ, ਫਰਕ ਨਹੀਂ ਮਿਟਾਏ ਜਾਂਦੇ।
3: ਓਏ, ਉੱਧਰ ਜਾਣ ਦੀ ਝਾਕ ਨੇ ਮੇਰੇ ਜਸਵੰਤ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ, ਉਹ ਅਜੇ ਵੀ ਡਬਈ ਦੇ ਮਰਸਲ ਦੀ ਅੱਗ 'ਚ ਭੁੱਜਦਾ, ਬਹੁਤ ਨਿਆਣੇ ਇੱਧਰ ਰੋਂਦੇ ਆ।
2: ਕੀ ਗੱਲਾਂ ਕਰੀ ਸਰ, ਉਹ ਸਭ ਦਾਣੇ ਪਾਣੀ ਦੀ ਖੇਡ ਆ ਪਿਆਰੇ, ਕਿਸੇ ਦੇ ਵੱਸ ਦੀ ਗੱਲ ਥੋੜ੍ਹੀ ਹੈ। ਮੈਂ ਗਵਾਹ ਇਸ ਗੱਲ ਦਾ, ਛਾਤੀ ਠੋਕ ਕੇ ਕਹਿੰਦਾ, ਛਿੰਦੇ ਨੇ ਆਪਣੀ ਪੂਰੀ ਵਾਹ ਲਾਈ ਹੈ। ਹਾਲਾਂਕਿ ਤੇਰੀ ਪਰਚਾਈ ਬਹੁਤ ਕਲਪਦੀ ਸੀ, ਪਰ ਫਿਰ ਵੀ ਉਹਨੇ ਆਪਣੀ ਪੂਰੀ ਵਾਹ ਲਾਈ।
3: ਓਏ ਭਰਾਵਾ, ਓਏ ਭਰਾਵਾ, ਇੰਨਾ ਕੁਫਰ ਨਾ ਤੋਲ, ਅਸਮਾਨ ਨਾ ਹੇਠਾਂ ਡਿੱਗ ਪਵੇ।

0: ठगणी का नाम लैके रहिंदा खुदा मेरा मूड बिगाड़ छड्डिया।
1: कमलिया मौका देखीदा हुंदा, दिलराज कौर बीमार है, मैनूं तां लगदा कि तैनूं उहदी खबर लैण जाणा चाहीदा।
0: ਉਹ ਮੇਰੇ ਵੱਲੋਂ ਭਲਕੇ ਮਰਦੀ ਅੱਜ ਮਰ ਜਾਵੇ, ਮੈਂ ਮਕਾਣੇ ਨਾ ਜਾਵਾਂ ਉਹਦੇ, ਆ ਤੂੰ ਖਬਰ ਲੈਣ ਨੂੰ ਰੋਣਾ।
2: ਕਿਉਂ ਲੈ ਲਿਆ ਸਵਾਦ ਸਵੇਰੇ ਸਵੇਰੇ ਚਿਚੜੀ ਛੇੜ ਕੇ?
1: ਮਾੜੂਆ ਰੁੱਸਿਆਂ ਨੂੰ ਮਨਾਉਣਾ ਰੱਬ ਦੀ ਬੰਦਗੀ ਕਰਨ ਦੇ ਬਰਾਬਰ। ਅੰਬੜੀਆ ਦੋ ਸਿਰ ਜੋੜਨ ਖਾਤਰ ਆਪਾਂ ਹੀਲੇ ਕਰਦੇ ਰਹਿਣਾ, ਆਪਾਂ ਥੋੜ੍ਹੀ ਹਟਣਾ ਪਿੱਛੇ।
2: ਹਾਏ ਜਿਹਦੇ ਅੰਦਰ ਸ਼ੈਤਾਨ ਦਾ ਵਾਸਾ ਹੋਵੇ ਉੱਥੇ ਰੱਬ ਦੀ ਬੰਦਗੀ ਕੀ ਕਰੂ। ਹੋਰ ਕਲ ਜੋ ਗਿਆ ਵੀਰ ਮੇਰਿਆ, ਇੱਧਰ ਸਾਡੇ ਵਾਲਾ ਮੈਨੂੰ ਮੰਜਣ ਨੂੰ ਫਿਰਦਾ, ਕਹਿੰਦਾ ਆਪਣੇ ਹਿੱਸੇ ਦਾ ਸਿਆਰ ਮੇਰੇ ਨਾਂ ਕਰਾ ਦੇ।
3: ਮਜਬੂਰੀ ਹੇਠ ਛਿੰਦੇ ਨੂੰ ਸਰੂਪ ਸਿੰਘ ਦੇ ਘਰ ਰਹਿਣਾ ਪਿਆ। ਮਨਜੀਤ ਕੌਰ ਅਤੇ ਨਰਿੰਦਰ ਨੇ ਦਿਲਰਾਜ ਕੌਰ ਦੀ ਪੂਰੀ ਸੇਵਾ ਸੰਭਾਲ ਕੀਤੀ, ਕਿਉਂਕਿ ਇਸ ਜੋੜੀ ਦੇ ਘਰ ਇਸ਼ਪ੍ਰੀਤ ਜੂ ਮਹਿਮਾਨ ਬਣ ਕੇ ਰਹਿੰਦਾ ਸੀ। ਉਹ ਇਸ ਗੱਲ ਦਾ ਵੀ ਅਹਿਸਾਨ ਮੰਨਦੀਆਂ ਸੀ, ਪਰ ਇਸ਼ਪ੍ਰੀਤ ਨੂੰ ਤਾਂ ਕਦੋਂ ਦਾ ਆਰੀਅਨ ਅਤੇ ਪਰਮੀਤ ਨੇ ਸ਼ਿਸ਼ਕੇਰ ਸੁੱਟਿਆ ਸੀ। ਇਸ ਗੱਲ ਦਾ ਉਹਨਾਂ ਦੋਹਾਂ 'ਚੋਂ ਕਿਸੇ ਨੂੰ ਵੀ ਇਲਮ ਨਹੀਂ ਸੀ। ਇਸ਼ਪ੍ਰੀਤ ਦਲੇਰ ਅਤੇ ਮਜ਼ਬੂਤ ਹਾਜ਼ਮੇ ਵਾਲਾ ਨਿਕਲਿਆ, ਜਿਸ ਨੇ ਇਸ ਉਲਟ ਗੇੜ ਦੀ ਆਪਣੇ ਘਰਦਿਆਂ ਕੋਲ ਭਾਫ ਵੀ ਨਹੀਂ ਸੀ ਕੱਢੀ। ਇਸ ਦੌਰਾਨ 6 ਮਹੀਨਿਆਂ ਮਗਰੋਂ ਡਾਕਟਰ ਨੇ ਦਿਲਰਾਜ ਕੌਰ ਨੂੰ ਜਹਾਜ਼ ਦਾ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ। ਦਿਲਰਾਜ ਕੌਰ ਦੀ ਸਿਹਤ ਹੁਣ ਕਾਫ਼ੀ ਸੁਧਰ ਗਈ ਸੀ। ਛਿੰਦੇ ਅਤੇ ਦਿਲਰਾਜ ਕੌਰ ਨੂੰ ਸਰੂਪ ਸਿੰਘ ਦਿੱਲੀ ਹਵਾਈ ਅੱਡੇ ਤੱਕ ਛੱਡ ਗਿਆ। ਵਿਛੜਨ ਲੱਗਿਆਂ ਸਰੂਪ ਸਿੰਘ ਨੇ ਛਿੰਦੇ ਨੂੰ ਕਲਾਵੇ ਵਿੱਚ ਲੈ ਕੇ ਇਸ ਤਰ੍ਹਾਂ ਕਿਹਾ,
1: ਦੇਖ ਬਾਈ ਮੇਰੇ ਪੋਤੇ ਦਾ ਖਿਆਲ ਰੱਖੇ, ਉਹਦੇ ਸਿਰ ਤੋਂ ਆਪਣਾ ਹੱਥ ਨਾ ਹਟਾਏ।
4: ਤੁਸੀਂ ਫਿਕਰ ਨਾ ਕਰੋ ਜੀ, ਅਸੀਂ ਅੱਜ ਹੀ ਪਹੁੰਚ ਜਾਣਾ, ਭਲਕੇ ਸਵੇਰੇ ਉਹਦਾ ਫੋਨ ਆਇਆ ਹੀ ਸਮਝੋ।
3: ਸਰੀ ਵਿੱਚ ਬਹੁਤ ਜ਼ੋਰਦਾਰ ਬਰਫ਼ਬਾਰੀ ਹੋਈ ਜਾ ਰਹੀ ਸੀ। ਇਸ਼ਪ੍ਰੀਤ ਅਤੇ ਉਸਦੇ ਜੋਟੀਦਾਰਾਂ ਨੇ ਫਾਰਮ ਦੇ ਮਾਲਕ ਗੋਰੇ ਜੌਨ ਦੀ ਹਦਾਇਤ ਉੱਤੇ ਅਮਲ ਕਰਦਿਆਂ ਫਾਰਮ ਦੀਆਂ ਕੈਬਿਨਾਂ ਛੱਡ ਕੇ ਸਰੀ ਵਿੱਚ ਇੱਕ ਬੇਸਮੈਂਟ ਕਿਰਾਏ 'ਤੇ ਲੈ ਲਈ। ਕੈਬਿਨਾਂ ਤੋਂ ਬਰਫ਼ ਮਿੱਧਦਿਆਂ 2 ਕਿਲੋਮੀਟਰ ਦੂਰ ਬੱਸ ਸਟੋਪ ਤੱਕ ਪਹੁੰਚਣਾ ਵੀ ਖਾਲਾ ਜੀ ਦਾ ਵਾੜਾ ਨਹੀਂ ਸੀ। ਸਰੀ ਵਿੱਚ ਬੇਸਮੈਂਟ ਖਾਤਰ ਉਹਨਾਂ ਨੂੰ $1100 ਹਰ ਮਹੀਨੇ ਦੇਣੇ ਪੈਂਦੇ ਸਨ। ਉਹ ਤਿੰਨੇ ਜਣੇ ਸਾਰੇ ਖਰਚੇ ਰਲ ਕੇ ਅਤੇ ਹਿਸਾਬ ਨਾਲ ਕਰਦੇ ਸਨ। ਐਤਵਾਰ ਨੂੰ ਉਹ ਗੁਰੂ ਘਰ ਜਾਂਦੇ ਅਤੇ ਪੂਰੇ ਹਫ਼ਤੇ ਲਈ ਆਪਣਾ ਰੱਬ ਰਾਜ਼ੀ ਕਰਨ ਖਾਤਰ ਸੇਵਾ ਕਰਦੇ ਅਤੇ ਲੰਗਰ ਛਕਦੇ। ਉਹਨਾਂ ਦੀ ਸੇਵਾ ਭਾਵਨਾ ਦੇਖ ਕੇ ਭਾਈ ਵਿਸਾਖਾ ਸਿੰਘ ਗੱਤੇ ਦੇ ਡੱਬੇ 'ਚ ਪ੍ਰਸ਼ਾਦੇ ਲਪੇਟ ਕੇ ਦਾਲ ਸਬਜ਼ੀ ਵੀ ਖੁੱਲ੍ਹੇ ਹੱਥ ਨਾਲ ਪਾ ਕੇ ਘਰ ਲਿਜਾਣ ਲਈ ਦੇ ਦਿੰਦਾ। ਉਹ ਉਹਨਾਂ ਵੱਲੋਂ ਕੀਤੀ ਜਾਂਦੀ ਨਾ ਦੀ ਪਰਵਾਹ ਨਾ ਕਰਦਿਆਂ ਇਹ ਕਹਿੰਦਾ,
2: ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ।
3: ਭਾਈ ਜੀ ਪੂਰਾ ਸ਼ਬਦ ਪੜ੍ਹਦਿਆਂ ਇਸ਼ਪ੍ਰੀਤ ਦਾ ਮੋਢਾ ਥਾਪੜੀ ਜਾਂਦੇ ਅਤੇ ਉਹ ਇਹ ਸੋਚਦੇ ਕਿ ਇੰਨੇ ਪ੍ਰਸ਼ਾਦਿਆਂ ਨਾਲ ਕਿੰਨੇ ਦਿਨ ਰੋਟੀ ਪਕਾਏ ਬਗੈਰ ਸਰ ਜਾਊ।
4: ਹੋਮ ਸਵੀਟ ਹੋਮ ਕੁਛ ਵੀ ਹੈ ਜੀ, ਹਿੱਕ ਭਰਵਾਂ ਸਾਹ ਆਪਣੇ ਘਰ 'ਚ ਹੀ ਹੁੰਦਾ, ਕਿਉਂ ਜੀ?
5: ਹਿੱਕ ਹਿੱਕ ਦਾ ਹਿਸਾਬ ਹੈ ਜੀ, ਜੇ ਹਿੱਕ 'ਚ ਸਟੇਨਲੈਸ ਸਟੀਲ ਦੇ 2 ਸਪਰਿੰਗ ਪਏ ਹੋਣ ਤਾਂ ਹਿਸਾਬ ਮੂਲੋਂ ਹੀ ਬਦਲ ਜਾਂਦਾ।
4: ਹਿਸਾਬ ਕਿਤਾਬ ਤਾਂ ਇੰਡੀਆ 'ਚ ਵੀ ਬੜੇ ਬਦਲਦੇ ਦੇਖੇ। ਉੱਦਾਂ ਇੱਕ ਗੱਲ ਆ, ਗੌਂ ਪਣਾਵੇ ਜੋਂ ਭਾਵੇਂ ਗਿੱਲੇ ਹੀ ਆਉਣ। ਮੇਰੀ ਕਾਲਜ ਵੇਲੇ ਦੀ ਸਹੇਲੀ ਮਨਜੀਤ, ਜਿਸ ਨੂੰ ਮੈਂ ਕਦੀ ਕਦੀ ਮੰਨੀ ਵੀ ਕਹਿ ਲੈਂਦੀ ਹਾਂ, ਸਾਡੀ ਸੇਵਾ 'ਚ ਆਪਣੀ ਨੂੰਹ ਨੂੰ ਉਹਨੇ ਟਿਕਣ ਨਹੀਂ ਦਿੱਤਾ। ਜਾਂ ਭਾਈ ਉਹ ਆਪਣੇ ਪੁੱਤ ਖਾਤਰ ਹੀ ਸਾਡੀ ਸੇਵਾਦਾਰ ਨਹੀਂ ਬਣੀ ਉਹ। ਵੇ ਆਰੀਅਨ, ਤੂੰ ਹੁੰਦਾ ਤਾਂ ਦੇਖਦਾ ਕਿ ਕਿੱਦਾਂ ਤੇਰਾ ਚਾਚਾ ਮੋਹਣਾ ਤੇਰੀ ਚਾਚੀ ਨੂੰ ਨਾਲ ਧੂ ਕੇ ਲੋਕ ਲੱਜੋਂ ਡਰਦਾ ਨਾ ਮੇਰੀ ਬਿਮਾਰ ਹੋਈ ਦੀ ਖਬਰ ਲੈਣ ਆਇਆ ਸੀ। ਮੈਨੂੰ ਤਾਂ ਉਹਦਾ ਮੂੰਹ ਉੱਦਾਂ ਹੀ ਦਿਸੀ ਜਾਂਦਾ ਜਿੱਦਾਂ ਆਉਂਦਾ ਹੀ ਰਿਕਾਰਡ ਕੀਤੀ ਟੇਪ ਵਾਂਗ ਬੋਲਣ ਲੱਗ ਪਿਆ ਸੀ। ਅਖੇ
0: ਉਹ ਨਾ ਤੁਸੀਂ ਆਪਣੇ ਆਉਣ ਬਾਰੇ ਫੋਨ ਕੀਤਾ, ਨਾ ਭਾਬੀ ਜੀ ਦੇ ਢਿੱਲੀ ਮੱਠੇ ਹੋਣ ਦਾ ਪਤਾ ਦਿੱਤਾ, ਮੈਂ ਤਾਂ ਦੁਪਿਆਰਾ ਹੀ ਹੋ ਗਿਆ।
4: ਮੋਹਣੇ ਦੀ ਮੋਹਣੋਂ ਦੇਖੀ ਤੁਸੀਂ, ਉਹ ਆਪਣੇ ਖਸ ਨੂੰ ਸਿਖਾ ਪੜ੍ਹਾ ਕੇ ਨਹੀਂ ਲਿਆਈ ਸੀ, ਸਗੋਂ ਉਸਨੇ ਆਪਣੇ ਡਾਇਲੋਗ ਵੀ ਬੜੇ ਵਧੀਆ ਘੜੇ ਹੋਏ ਸਨ।
0: ਮੰਨਿਆ ਤੁਹਾਡਾ ਸਰੂਪ ਸਿੰਘ ਹੋਣਾ ਨਾ ਨਿਆਣਪੁਣੇ ਦਾ ਮਿੱਠ ਪਿਆਰ ਬਣਿਆ ਹੋਇਆ, ਪਰ ਦੋਸਤੀ ਹੁੰਦੀ ਆ ਆਪਣੇ ਥਾਂ ਭਾਜੀ, ਸਾਨੂੰ ਛੋਟਿਆਂ ਨੇ ਤਾਂ ਤੁਸੀਂ ਮੁੱਢੋ ਛੋਟੇ ਕਰ ਸੁੱਟਿਆ ਹੈ ਕਿ ਨਾ, ਅਸੀਂ ਇੰਨੇ ਗਏ ਗੁਜਰੇ ਤਾਂ ਹੈਗੇ ਨਹੀਂ ਭਾਈ, ਹਸਪਤਾਲ 'ਚ ਤੁਹਾਡੀਆਂ ਰਾਤਾਂ ਨਾ

0: ਆਉਂਦੇ ਉਹ ਸਾਨੂੰ ਵੀ ਰੋਟੀਆਂ ਢੋਣ ਦਾ ਮੌਕਾ ਦੇਣਾ ਤੁਹਾਡਾ ਫਰਜ਼ ਬਣਦਾ ਸੀ ਨਾ ਮੱਖਿਆ ਅਸੀਂ ਭਾਬੀ ਜੀ ਨੂੰ ਆਪਣੇ ਘਰ ਨਹੀਂ ਸੀ ਰੱਖ ਸਕਦੇ
1: ਮੋਣੇ ਦੀ ਮੋਣੋ ਦੀਆਂ ਛੰਦਾਂ ਵਰਗੀਆਂ ਗੱਲਾਂ ਸੁਣ ਕੇ ਨਾ ਭਾਸ ਰੂਪ ਸਿੰਘ ਵੀ ਮੁੱਛਾਂ ਝੱਜਦਾ ਸੀ ਤੇ ਫਿਰ ਮਾਇਕ ਉਸਦੇ ਹੱਥ ਆ ਗਿਆ
2: ਦੇਖੋ ਜੀ ਆਪਣੇ ਦੋਵਾਂ ਤਿਆਂ ਘਰਾਂ ਦਾ ਕਿਤੇ ਕੁਛ ਵੰਡਿਆ ਥੋੜ੍ਹੀ ਹੈ ਛੋਟੇ ਭਾਈ ਇੱਧਰ ਹੋਏ ਜਾਂ ਤੁਹਾਡੇ ਵਾਲੀ ਕੋਈ ਗੱਲ ਹੈ ਸ਼ੁਕਰ ਕਰੋ ਉਪਰਾਲੇ ਦਾ ਬਈ ਤੇਰੀ ਭਰਜਾਈ ਨੂੰ ਉਹਨੇ ਆਪਣਾ ਹੱਥ ਦੇ ਕੇ ਰੱਖ ਲਿਆ ਇਹ ਵੱਡੀ ਗੱਲ ਹੈ
1: ਫਿਰ ਵਾਰੀ ਆਈ ਮੋਣੇ ਭਾਅ ਜੀ ਦੀ
0: ਯਾਰ ਇੱਕ ਗੱਲ ਆ ਜੱਗ ਦੀ ਨਜ਼ਰ ਤਾਂ ਅਸੀਂ ਹੀਣੇ ਹੋ ਗਏ ਨਾ ਆ ਦੁਨੀਆ ਤੇ ਕਰਦੀ ਆ ਵੀ ਭਰਾ ਭਰਜਾਈ ਨੂੰ ਦੁੱਖ 'ਚ ਸੰਭਾਲ ਨਹੀਂ ਸਕੇ ਹੈ ਉਹਨਾਂ ਨੇ ਬਗਾਨੇ ਕਰੇ 6 ਮਹੀਨੇ ਕੱਟੇ
3: ਚਲੋ ਛੱਡੋ ਹੁਣ ਮਨ ਹੌਲਾ ਨਾ ਕਰੋ ਤੁਸੀਂ ਆ ਗਏ ਤੁਹਾਡੀ ਸੇਵਾ ਸਮਝ ਲਓ ਸਫਲ ਹੋ ਗਈ
4: ਇਸ ਤਰ੍ਹਾਂ ਇਹ ਮੋਹਣ ਪੁਰਾਣ ਪੂਰਾ ਹੋਣ ਮਗਰੋਂ ਛਿੰਦੇ ਨੂੰ ਅਚਾਨਕ ਹੀ ਇਸ਼ਪ੍ਰੀਤ ਦਾ ਖਿਆਲ ਆ ਗਿਆ ਤੇ ਉਹ ਕਹਿਣ ਲੱਗਿਆ
3: ਕੀ ਗੱਲ ਅੱਜ ਇਸ਼ਪ੍ਰੀਤ ਬੜਾ ਲੇਟ ਹੈ ਹਜੇ ਆਇਆ ਕਿਉਂ ਨਹੀਂ
5: ਹੋ ਤਾਂ ਜੀ ਆ ਤੁਹਾਡੇ ਜਾਣ ਤੋਂ ਮਹੀਨਾ ਕੁ ਮਗਰੋਂ ਹੀ ਆਪਣੇ ਫਰੈਂਡਾਂ ਕੋਲ ਨੱਠ ਗਿਆ ਪਾਪਾ ਜੀ ਉਹ ਕਹਿੰਦਾ ਇੱਥੇ ਮੇਰਾ ਮਨ ਨਹੀਂ ਲੱਗਦਾ ਅਖੇ ਪ੍ਰਾਈਵੇਸੀ ਜੀ ਨਹੀਂ ਰਹਿੰਦੀ ਆ ਹੁਣ ਤੁਹਾਨੂੰ ਕੀ ਦੱਸੀਏ ਜੀ ਅਸੀਂ ਤੁਹਾਨੂੰ ਬਥੇਰਾ ਕਿਹਾ ਬਈ ਕਾਕਾ ਪੱਕੇ ਹੋਣ ਤੱਕ ਇੱਥੇ ਹੀ ਟਿਕਿਆ ਰਹਿ
3: ਕਮਾਲ ਹੈ ਇਹੋ ਜਿਹਾ ਲੱਗਦਾ ਤਾਂ ਨਹੀਂ ਸੀ ਇਹ ਕੀ ਪਾਣਾ ਫਰਤਿਆ
6: ਉਹ ਅੱਜ ਕੱਲ੍ਹ ਦੇ ਮੁੰਡੇ ਇਕੱਲਾ ਰਹਿਣਾ ਮੰਗਦੇ ਆ ਡੈਡੀ ਜਿੰਨਾ ਚਿਰ ਲੋੜ ਸੀ ਟਿਕਿਆ ਰਿਹਾ ਜਦੋਂ ਮਾੜਾ ਜਿਹਾ ਪੈਰਾਂ 'ਤੇ ਹੋਇਆ ਅਗਲਾ ਉਡਾਰੀ ਮਾਰ ਗਿਆ ਖੁੱਡਣਾ ਪੰਛੀ ਜੋ ਹੋਇਆ
1: ਉਹਦਾ ਹਿਸਾਬ ਕਿਤਾਬ ਕਰਤਾ ਸੀ ਪੁੱਤ
5: ਹਿਸਾਬ ਕਿਤਾਬ ਉੱਥੇ ਕਾਹਦਾ ਮੰਮੀ
1: ਮੁੰਡਾ 4 ਮਹੀਨੇ ਤੁਹਾਡੇ ਨਾਲ ਕਲੀਨਿੰਗ ਨਹੀਂ ਕਰਾਉਂਦਾ ਰਿਹਾ
6: ਉਹ ਇੰਨਾ ਟਾਈਮ ਉਹਨੂੰ ਘਰ ਦਾ ਜੀ ਬਣਾ ਕੇ ਅਸੀਂ ਰੱਖਿਆ ਸੀ ਨਾ ਨਾਲੇ ਹਿਸਾਬ ਕਿਤਾਬ ਦੀ ਕੋਈ ਕਸਰ ਹੈਗੀ ਮੰਮੀ
1: ਤੇ ਪੁੱਤ ਤੇਰਾ ਪਿਓ ਹਰ ਸਾਲ ਪੰਜਾਬ ਗਿਆ ਹੈ 6-6 ਮਹੀਨੇ ਉਹਨਾਂ ਦੇ ਘਰ ਹੀ ਕੱਟਦਾ ਰਿਹਾ ਐਤਕੀ ਜੇ ਉਹਨਾਂ ਦਾ ਟੱਬਰ ਸਾਡੀ ਬਾਂਹ ਨਾ ਨਾ ਫੜਦਾ ਤੇ ਮੈਂ ਨਾ ਬਚਦੀ
4: ਇਹ ਸੁਣ ਕੇ ਸਾਰੇ ਹੀ ਚੁੱਪ ਵਰਤ ਗਏ ਛਿੰਦਾ ਆਪਣੀ ਨੂੰਹ ਅੱਗੇ ਬਹੁਤ ਘੱਟ ਬੋਲਦਾ ਲੋਡੇ ਵੇਲੇ ਤੱਕ ਇਸ਼ਪ੍ਰੀਤ ਨੂੰ ਨਾ ਆਇਆ ਦੇਖ ਕੇ ਉਸਦਾ ਮੱਥਾ ਠਣਕ ਗਿਆ ਮੁੰਡੇ ਦੀ 4 ਮਹੀਨਿਆਂ ਦੀ ਮਜ਼ਦੂਰੀ ਦੇਣ ਲਈ ਉਸਨੇ ਪਹਿਲਾਂ ਵੀ ਕਈ ਵਾਰ ਆਰੀਅਨ ਨੂੰ ਚੇਤੇ ਕਰਾਇਆ ਸੀ ਉਹ ਅੱਗਿਓਂ ਆਪਣੀ ਆਦਤ ਅਨੁਸਾਰ ਭੈੜਾ ਜਿਹਾ ਮੂੰਹ ਬਣਾ ਕੇ ਚੁੱਪ ਕਰਿਆ ਰਹਿੰਦਾ ਫਿਰ ਛਿੰਦੇ ਨੇ ਆਰੀਅਨ ਵੱਲ ਨੂੰ ਅੱਖਾਂ ਪਾੜ ਪਾੜ ਦੇਖਦਿਆਂ ਇਸ ਤਰ੍ਹਾਂ ਆਖਿਆ
3: ਕਿਉਂ ਬਾਈ ਉਸਦੀ ਲੇਬਰ ਦੇਣੀ ਹੈ ਕਿ ਨਹੀਂ ਉਹ ਆਪਣਾ ਵਲੰਟੀਅਰ ਤਾਂ ਨਹੀਂ ਸੀ ਨਾ
6: ਦੇਣੀ ਬੰਦੀ ਸੀ ਜੇ ਉਹ ਸਾਡੇ ਘਰ ਨਾ ਰਿਹਾ ਹੁੰਦਾ ਇਹ ਘਰ ਹੈ ਕੋਈ ਹੋਟਲ ਜਾਂ ਸਰਾਹ ਨਹੀਂ ਤੇ ਜਿਹੜਾ ਮਰਜ਼ੀ ਜਿੰਨੀ ਮਰਜ਼ੀ ਸਮਾਂ ਲਈ ਰਹੇ ਤੇ ਖਾਵੇ ਪੀਵੇ ਵੀ ਇੱਥੋਂ ਹੀ ਤੁਸੀਂ ਸਾਡੀ ਪ੍ਰਾਈਵੇਸੀ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ ਉਹ ਸਾਡਾ ਲੱਗਦਾ ਹੀ ਕੀ ਸੀ ਉਸਦੇ ਡੇਰੇ ਇੱਥੇ ਲਵਾ ਛੱਡੇ
3: ਓਏ ਉੱਥੇ ਮੇਰੇ ਯਾਰ ਸਰੂਪੇ ਨੇ ਧਰਮਸ਼ਾਲਾ ਖੋਲ੍ਹੀ ਹੋਈ ਹੈ ਜਿਸ 'ਚ ਮੈਂ ਹਰ ਸਾਲ ਜਾ ਕੇ 2-2 ਸਬਜ਼ੀਆਂ ਨਾਲ ਰੁਮਾਲੀ ਫੁੱਲ ਕੇ ਪਾੜਦਾ ਰਹਿੰਦਾ
6: ਉੱਥੇ ਗੱਲ ਹੋਰ ਹੈ ਅਸੀਂ ਉੱਥੇ ਰਹਿੰਦੇ ਹੋਈਏ ਅਗਲਾ ਸਾਡੇ ਕੋਲ ਜਿੰਨਾ ਮਰਜ਼ੀ ਚੀਜ਼ ਰਹੇ ਨਾਲੇ ਤੁਹਾਨੂੰ ਫ੍ਰੀ ਰਹਿਣ ਨੂੰ ਕਿਹਾ ਕਿਸਨੇ ਸੀ ਤੁਹਾਨੂੰ ਰਹਿਣਾ ਹੀ ਕਿਸੇ ਹੋਟਲ ਹੀ ਚਾਹੀਦਾ ਸੀ
3: ਓਏ ਤੂੰ ਸਾਨੂੰ ਮਤਾਂ ਦੇਈ ਜਾਂਦਾ ਹੋਟਲ ਘਰ ਨਾਲ ਰਲ ਜੂ
5: ਆਰੀਅਨ ਛੱਡ ਦਿਸ ਨੌਨਸੈਂਸ
4: ਇਹ ਕਹਿ ਕੇ ਉਹ ਆਰੀਅਨ ਦੀ ਬਾਂਹ ਫੜ ਕੇ ਉਸ ਨੂੰ ਉੱਪਰ ਲੈ ਗਈ ਚੌਧਰੀ ਰਣਬੀਰ ਸਿੰਘ ਮਲਿਕ ਨੂੰ ਸਰੀ ਵਿੱਚ ਚਿਰੁਕਣੇ ਵੱਸਦੇ ਹਰਿਆਣਵੀਆਂ ਦੀ ਇਕਲੌਤੀ ਅਤੇ ਪੱਕੀ ਕੈਨੇਡੇ ਵਾਲੀ ਧੀ ਮਿਲ ਗਈ ਅਤੇ ਉਹ ਘਰ ਜਵਾਈ ਹੋ ਗਿਆ ਦੂਜੇ ਪਾਸੇ ਇਸ਼ਪ੍ਰੀਤ ਅਤੇ ਬਠਿੰਡੇ ਵਾਲੇ ਲੱਖੇ ਨਾਲ ਰਹਿਣ ਲਈ ਆ ਗਿਆ ਇਸ਼ਪ੍ਰੀਤ ਦੇ ਪਿੰਡ ਦੀ ਡੇਅਰੀ ਵਾਲੇ ਨਿੰਮੇ ਦਾ ਪੁੱਤ ਤਾਰਾ ਪੜ੍ਹਾਈ ਪੂਰੀ ਕਰ ਗਿਆ ਇਸ਼ਪ੍ਰੀਤ ਕੈਨੇਡਾ ਦੀ ਰੀਤ ਅਨੁਸਾਰ ਕਈ ਕਈ ਜੌਬਾਂ ਕਰਦਾ ਇੱਕ ਤਾਂ ਉਹ ਪੰਜਾਬ ਗਰੋਸਰੀ ਸਟੋਰ ਦੀ ਮੈਨੇਜਰੀ ਕਰਦਾ ਇਸ ਸਟੋਰ ਦਾ ਮਾਲਕ ਸੰਗਤ ਸਿੰਘ ਯੂਨੀਵਰਸਿਟੀ ਜਾਣ ਵਾਲੀ ਬੱਸ ਦੇ ਡਰਾਈਵਰ ਦਰਸ਼ਨ ਸਿੰਘ ਦਾ ਲਿਹਾਜੀ ਸੀ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕਰਨ ਸਾਰ ਇਸ਼ਪ੍ਰੀਤ ਨੇ ਵਰਕ ਪਰਮਿਟ ਲਈ ਅਪਲਾਈ ਕਰ ਦਿੱਤਾ ਮੁੱਖ ਦੀ ਗੱਲ ਡਰਾਈਵਰ ਦਰਸ਼ਨ ਸਿੰਘ ਦੇ ਹਵਾਲੇ ਨਾਲ ਸੰਗਤ ਸਿੰਘ ਨੇ ਉਸ ਨੂੰ ਆਪਣੇ ਸਟੋਰ ਵਿੱਚ ਅਸਿਸਟੈਂਟ ਮੈਨੇਜਰ ਰੱਖ ਲਿਆ ਸੰਗਤ ਸਿੰਘ ਨੇ ਉਸ ਨੂੰ ਕਾਗਜ਼ਾਂ ਵਿੱਚ ਹੀ ਮੈਨੇਜਰ ਰੱਖਿਆ ਸੀ ਉੱਦਾਂ ਉਸ ਨੂੰ ਸਟੋਰ ਨਾਲ ਸੰਬੰਧਿਤ ਸਾਰੇ ਹੀ ਕੰਮ ਕਰਨੇ ਪੈਂਦੇ ਸਨ ਪਹਿਲੇ 3 ਕੁ ਮਹੀਨੇ ਠੀਕ ਠਾਕ ਲੰਘ ਗਏ ਫਿਰ ਦਸਖਤ ਪੂਰੀ ਤਨਖਾਹ 'ਤੇ ਕਰਾਏ ਜਾਂਦੇ ਅਤੇ ਤਨਖਾਹ ਅੱਧੀ ਦਿੱਤੀ ਜਾਣ ਲੱਗ ਪਈ ਇਸ ਸੰਬੰਧੀ ਕੁਝ ਵੀ ਪੁੱਛੇ ਜਾਣ 'ਤੇ ਜਵਾਬ ਇਹ ਦਿੱਤਾ ਜਾਂਦਾ ਕਿ ਇਹ ਪ੍ਰੈਕਟੀਕਲ ਟ੍ਰੇਨਿੰਗ ਦੀ ਫੀਸ ਹੈ

0: ਲੋਕ ਤਾਂ ਟ੍ਰੇਨੀ ਨੂੰ ਤਨਖਾਹ ਵੀ ਨਹੀਂ ਦਿੰਦੇ। ਇਹ ਵੀ ਕਹਿ ਦਿੱਤਾ ਜਾਂਦਾ ਕਿ ਜਦੋਂ ਇੱਥੋਂ ਜਾਓਗੇ ਤਾਂ ਸਾਰਾ ਹਿਸਾਬ ਚੁਕਤਾ ਕਰ ਦਿੱਤਾ ਜਾਏਗਾ। ਇੱਕ ਦਿਨ ਮਾਲਕ ਸੰਗਤ ਸਿੰਘ ਨੇ ਇਸ਼ਪ੍ਰੀਤ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ,
1: ਇੱਕ ਗੱਲ ਪੁੱਛਾਂ ਕਾਕੇ?
2: ਜੀ ਜ਼ਰੂਰ ਪੁੱਛੋ। PR ਲਈ ਐਡਰੈਸ ਚਾਹੀਦਾ?
1: ਉਹ ਨਹੀਂ ਕਾਕਾ, ਐਡਰੈਸ ਤਾਂ ਮੈਂ ਆਪਣਾ ਹੀ ਦੇ ਛੱਡਾਂਗਾ, ਪਹਿਲੇ ਅਸੀਂ ਤੇਰੇ ਨਾਲ ਸੰਬੰਧ ਜੋੜਨੇ ਚਾਹੁੰਦੇ ਹਾਂ।
0: ਮਸਲਾ ਉਹ ਨਹੀਂ ਸੀ ਜੋ ਇਸ਼ਪ੍ਰੀਤ ਸੋਚਦਾ ਸੀ, ਮਸਲਾ ਤਾਂ ਹੋਰ ਹੀ ਸੀ, ਅਤੇ ਇਹ ਕੈਨੇਡਾ ਦਾ ਖਾਸ ਮਸਲਾ ਸੀ। ਇਸ਼ਪ੍ਰੀਤ ਨੇ ਛੇਤੀ ਹੀ ਕੈਨੇਡਾ ਦਾ ਪੱਕਾ ਵਾਸੀ ਯਾਨੀ PR ਹੋ ਜਾਣਾ ਸੀ, ਅਤੇ ਸੰਗਤ ਸਿੰਘ ਨੂੰ ਵੀ ਇਸ ਬਾਰੇ ਪਤਾ ਸੀ। ਉਹ ਚਾਹੁੰਦਾ ਸੀ ਕਿ ਇੰਡੀਆ 'ਚ ਰਹਿੰਦੀ ਆਪਣੀ ਭਤੀਜੀ ਪੱਕੇ ਹੋਏ ਇਸ਼ਪ੍ਰੀਤ ਰਾਹੀਂ ਕੈਨੇਡਾ ਸੱਦ ਲਵੇ। ਸੰਗਤ ਸਿੰਘ ਵੱਲੋਂ ਸੰਬੰਧ ਜੋੜਨ ਦੇ ਸੰਬੰਧ ਵਿੱਚ ਕਹੀ ਹੋਈ ਗੱਲ ਸਮਝ ਕੇ ਵੀ ਬੇਸਮਝ ਬਣਦਿਆਂ ਇਸ਼ਪ੍ਰੀਤ ਨੇ ਆਖਿਆ,
2: ਜੀ ਮੈਂ ਸਮਝਿਆ ਨਹੀਂ।
1: ਮੈਂ ਆਪਣੇ ਸਕੇ ਭਰਾ ਦੀ 12 ਜਮਾਤਾਂ ਪਾਸ ਬੇਟੀ ਨਾਲ ਤੇਰੀ ਮੈਰਿਜ ਕਰਨੀ ਚਾਹੁੰਦਾ।
2: ਅੰਕਲ ਸਰ, ਮੈਂ ਪੱਕਾ ਹੋ ਕੇ ਪਹਿਲਾਂ ਆਪਣੇ ਪੇਰੈਂਟਸ ਵੱਲੋਂ ਲਿਆ ਹੋਇਆ ਲੋਨ ਲਾਉਣਾ। ਮੈਂ ਤਾਂ ਮੈਰਿਜ ਬਾਰੇ ਹਾਲੇ ਸੋਚ ਵੀ ਨਹੀਂ ਸਕਦਾ।
1: ਤੂੰ ਹਾਂ ਤੇ ਕਰ, ਲੋਨ ਅੱਜ ਹੀ ਸਾਫ ਕਰ ਛੱਡਦੇ ਹਾਂ। ਲੋਨ ਹੈ ਕਿੰਨਾ?
2: ਜੀ ਇਹੀ ਕੋਈ 10 ਕੁ ਲੱਖ ਹੈ ਸਰ ਜੀ।
1: ਇੱਕ ਤਾਂ ਇਹ ਸਰਜੀ ਸਰਜੀ ਕਰਨਾ ਬੰਦ ਕਰ, ਹੁਣੇ ਤੇਰੇ ਲੋਨ ਵਾਲਾ ਜੱਬ ਤਾਂ ਨਿਬੇੜ ਦਿੰਦੇ ਹਾਂ। ਇੱਕ ਵਕੀਲ ਮੇਰਾ ਵਾਕਫ ਹੈ, PR ਦੇ ਪੇਪਰ ਵੀ ਅੱਜ ਹੀ ਭਰੇ ਗਏ ਸਮਝ।
2: ਨਹੀਂ ਸਰ ਜੀ, ਮੈਂ ਤਾਂ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਗੱਲ ਇਹ ਹੈ ਕਿ
1: ਕੀ ਗੱਲ ਹੈ ਬਈ? ਗੱਲ ਕੁਝ ਵੀ ਨਹੀਂ, ਬਸ
2: ਮੈਂ ਐਡਾ ਵੱਡਾ ਫੈਸਲਾ ਇਕੱਲਾ ਕਿੱਦਾਂ ਲੈ ਸਕਦਾ ਸਰ?
1: ਲੈਪਟਾਪ ਉੱਤੇ ਤੈਨੂੰ ਪਹਿਲਾਂ ਵਿਖਾ ਛੱਡਦੇ ਹਾਂ, ਦਿੱਲੀ ਦੀ ਕੁੜੀ ਆ, ਕੂੰਜ ਵਰਗੀ, ਗੋਰੀ, ਚਿੱਟੀ ਅਤੇ ਲੱਭੀ। ਜੇ ਕਹਿੰਦਾ ਤਾਂ ਫੋਟੋ ਦਿਖਾਵਾਂ? ਲੈ ਵੇਖ, ਹੱਥ ਲਾਇਆ ਮੈਲੀ ਹੁੰਦੀ ਕਿ ਨਹੀਂ?
0: ਕੁੜੀ ਸੱਚਮੁੱਚ ਹੀ ਬੜੀ ਸੁਨੱਖੀ ਸੀ, ਫੋਟੋ ਤੋਂ ਵੀ ਕੱਦਾਵਰ ਲੱਗਦੀ ਸੀ। ਪਰ ਕੀ ਉਹ ਇਸ਼ਪ੍ਰੀਤ ਦੇ ਮਨ ਵਿੱਚ ਛੁਰੀ ਵਾਂਗ ਖੁੱਭੀ ਪਈ ਉਸ ਸਿਮਰਜੀਤ ਦੀ ਥਾਂ ਲੈ ਸਕੇਗੀ, ਜਿਸ ਦੀਆਂ ਗੱਲਾਂ ਇਸ਼ਪ੍ਰੀਤ ਆਪਣੀ ਮਾਂ ਨਾਲ ਵੀ ਕਰ ਚੁੱਕਾ ਸੀ? ਇਸ਼ਪ੍ਰੀਤ ਨੂੰ ਇਸ ਵੇਲੇ ਆਪਣੇ ਦਾਦੂ ਸਰੂਪ ਸਿੰਘ ਵੱਲੋਂ ਮਿਲੀ ਹੋਈ ਉਹ ਹੱਲਾਸ਼ੇਰੀ ਵੀ ਯਾਦ ਆਈ, ਜਿਸ ਵਿੱਚ ਉਸਨੇ ਇਹ ਵੀ ਕਹਿ ਦਿੱਤਾ ਸੀ,
3: ਉਹ ਦੇਖ ਮੇਰੇ ਪੋਤੇ, ਮੇਰੇ ਸ਼ੇਰ, ਗੱਲ ਸੁਣ ਮੇਰੀ ਧਿਆਨ ਨਾਲ। ਜੇ ਤੈਨੂੰ ਉੱਥੇ ਕੋਈ ਕੁੜੀ ਚਿੜੀ ਪਸੰਦ ਆ ਜਾਵੇ ਤਾਂ ਕਾਲ ਨਾ ਕਰੀ, ਸਮਝ ਲਾ ਗੱਲ ਚੰਗੀ ਤਰ੍ਹਾਂ। ਲਾਵਾਂ ਲੈਣ ਦੀ ਗੱਲ ਕਰੀ, ਉਹ ਮੈਂ ਤਾਂ ਜਾਤ ਗੋਤ ਦਾ ਵੀ ਵਿਚਾਰ ਨਹੀਂ ਕਰਦਾ, ਜੱਟ ਦੀਆਂ 36 ਪੱਤਾਂ ਠੀਕ ਹੈ।
1: ਉਹ ਸੋਚਣਾ ਕੀ ਹੈ?
2: ਉਹ ਨਹੀਂ ਜੀ, ਮੇਰੀ ਹਾਂ ਕਿਸੇ ਹੋਰ ਪਾਸੇ ਹੋ ਚੁੱਕੀ ਹੈ, ਮੇਰੇ ਮਾਪਿਆਂ ਦੀ ਸਲਾਹ ਨਾਲ। ਵਿਆਹ ਤਾਂ ਜੀ ਮੈਂ ਉੱਥੇ ਹੀ ਕਰਾਊਂਗਾ।
1: ਹਾਂ ਹੋਈਏ, ਕਿਤੇ ਛੁਆਰਾ ਤਾਂ ਨਹੀਂ ਮੂੰਹ ਲਾਇਆ ਨਾ? ਏਦਾਂ ਹਾਂ ਸ਼ਾਂ ਤੇ ਜਵਾਨੀ 'ਚ ਬੜੀ ਵਾਰ ਹੁੰਦੀ ਰਹਿੰਦੀ ਹੈ।
2: ਨਹੀਂ ਸਰ ਜੀ, ਪੱਕਾ ਪ੍ਰੋਮਿਸ ਹੈ ਜੀ।
1: ਚੰਗਾ ਬਈ, ਤੇਰੀ ਮਰਜ਼ੀ।
0: ਇਸ਼ਪ੍ਰੀਤ ਨੇ ਪੰਜਾਬ ਗਰੋਸਰੀ ਸਟੋਰ ਦੇ ਮਾਲਕ ਵੱਲੋਂ ਕੀਤੀ ਗਈ ਪੇਸ਼ਕਸ਼ ਬਹੁਤ ਵੇਰਵੇ ਨਾਲ ਆਪਣੇ ਸਾਥੀ ਲੱਖੇ ਬਰਾੜ ਨੂੰ ਸੁਣਾਈ ਤਾਂ ਉਹ 35 ਸੱਟਾ ਹੀ ਬੋਲ ਪਿਆ।
4: ਉਹ ਤੇਥੋਂ ਇੱਟ ਨਾਲ ਘੁੱਗੀ ਨਹੀਂ ਕੁੱਟ ਹੁੰਦੀ, ਮੂਰਤ ਉਡੀਕਦਾ ਕਮਲਿਆ, ਨਾਲੇ ਨੌਕਰੀ ਨਾਲੇ ਛੋਕਰੀ, ਉੱਥੇ ਹੀ ਅੜਿਆ ਰਹਿ। ਨਵੇਂ ਸਟੋਰ 'ਚ ਕਈ ਹੋਰ ਟੱਕਰਾਂ ਮਾਰਨੀਆਂ ਪੈਣਗੀਆਂ।
2: ਘੁੱਗੀ ਹੈ ਇਸ ਲਈ ਕੁੱਟੀ ਨਹੀਂ ਗਈ, ਇਹ ਇੱਕੋ ਜਵਾਬ ਹੈ ਤੇਰੇ ਸਾਰੇ ਸਵਾਲਾਂ ਦਾ।
4: ਇਹ ਜਵਾਬ ਨਹੀਂ, ਇਹ ਤੇਰੀ ਮੈਨੇਜਮੈਂਟ ਆ, ਬਿਜ਼ਨਸ ਮੈਨੇਜਮੈਂਟ, ਜੋ ਸਾਨੂੰ ਨਹੀਂ ਆਉਂਦੀ। ਇਸ ਲਈ ਰਤਾ ਸਮਝ ਕੇ ਜਾ,
2: ਜਿੱਦਾਂ ਹੁੰਦਾ ਹੈ ਨਾ, ਮੰਨ ਲੈ ਮੂਲ ਧਨ 100 ਹੈ, ਇਸੇ ਤਰ੍ਹਾਂ ਮੰਨ ਲੈ ਘੁੱਗੀ ਬਰਾਬਰ ਸਿੰਮੀ ਅਤੇ ਸਿੰਮੀ ਬਰਾਬਰ ਸਿਮਰਜੀਤ।
4: ਅੱਛਾ ਫਿਰ
2: ਵੱਡੇ ਵੀਰ ਲੱਖਾ ਬਰਾੜ ਸਾਹਿਬ, ਮੈਂ ਅਸਲੀ ਘੁੱਗੀ ਦੇ ਹੁੰਦਿਆਂ ਜਾਲੀ ਜਿਹੀ ਘੁੱਗੀ ਕਿੱਦਾਂ ਕੁੱਟ ਲਵਾਂ?
4: ਉਹ ਤੇਰੇ ਸਦਕੇ ਜਾਵਾਂ, ਉਹ ਚੱਲ ਛੱਡ, ਹੁਣ ਤੂੰ ਮੰਨੀ ਵੀ ਨਾ, ਪਰ ਤੂੰ ਐਂ ਕਰ, ਉਹ ਸੰਗਤ ਸਿਉਂ ਦਾ ਮੂੰਹ ਮੇਰੇ ਵੱਲ ਕਰਾ ਦੇ। ਉਹ ਜੇ ਮੇਰਾ ਇਹ ਕੰਮ ਨਾ ਕਰਾਇਆ ਤਾਂ ਮੈਂ ਅੱਜ ਹੀ ਜਾਊਂ ਸਿਮਰੀ ਘੁੱਗੀ ਕੋਲ ਭਾਨੀ ਮਾਰਨ।
5: ਬਈ ਖਾਨੇ ਨੇੜੇ ਦਾ ਮੁੰਡਾ

0: ਰਹਿੰਦਾ ਇੱਥੇ ਈਸ਼ਪ੍ਰੀਤ, ਉਹਨੂੰ ਮਿਲ ਲੈ।
1: ਓ ਵੈਲਕਮ ਜੀ, ਆ ਜਾਓ, ਮਿਲਾ ਦਿੰਦੇ ਹਾਂ ਜੀ, ਇੱਥੇ ਬਹਿ ਜਾਓ, ਮੈਂ ਉਸ ਨੂੰ ਬੁਲਾਉਂਦਾ।
0: ਓਏ ਨਿਰਮੋਇਆ, ਤੈਨੂੰ ਬੜੀ ਕਾਹਲ ਪਈ ਸਾਡੀ ਗੈਰ ਹਾਜ਼ਰੀ 'ਚ ਨੱਠਣ ਦੀ, ਅਸੀਂ ਆ ਹੀ ਜਾਣਾ ਸੀ।
2: ਅੰਕਲ ਸਤਿ ਸ਼੍ਰੀ ਅਕਾਲ ਜੀ, ਲੱਖੇ ਬਾਈ ਇਹ ਮੇਰੇ ਕੈਨੇਡੀਅਨ ਦਾਦੂ ਨੇ, ਮੈਂ ਇਹਨਾਂ ਦੇ ਘਰ ਹੀ ਰਹਿੰਦਾ ਸੀ ਪਹਿਲਾਂ।
1: ਵਾਹ, ਉਹ ਦਾਦੂ ਵੀ ਦੋ ਦੋ, ਉਹ ਤੁਸੀਂ ਕਰੋ ਗੱਲਬਾਤ, ਮੈਂ ਦਾਦੂ ਲਈ ਚਾਹ ਪਾਣੀ ਬਣਾਉਂਦਾ।
0: ਨਹੀਂ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਇਸ 'ਤੇ ਇੰਡੀਆ ਵਾਲੇ ਦਾਦੂ ਦੇ ਫੋਨ ਆਈ ਜਾਂਦੇ ਆ, ਇਹਦਾ ਪਤਾ ਸਤਾ ਹੀ ਮਸਾਂ ਲੱਭਿਆ, ਇਹਨੇ ਤਾਂ ਆਉਣ ਤੋਂ ਪਹਿਲਾਂ ਸਾਨੂੰ ਵੀ ਨਾ ਉਡੀਕਿਆ।
2: ਨਹੀਂ ਨਹੀਂ ਦਾਦੂ, ਤੁਹਾਡੇ ਜਾਣ ਮਗਰੋਂ ਮੇਰਾ ਉੱਥੇ ਦਿਲ ਜਿਹਾ ਨਹੀਂ ਲੱਗਿਆ, ਫਿਰ ਮੈਂ ਸੋਚਿਆ ਵੀ ਤੁਹਾਨੂੰ ਮੁੜਨ 'ਚ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਏ, ਮੈਂ ਕਿਤੇ ਸੁੰਨ ਮਸਾਨ ਜਿਹੀ ਪਾਗਲ ਹੀ ਨਾ ਹੋ ਜਾਵਾਂ।
0: ਇੰਨੀ ਵੀ ਸੁੰਨ ਮਸਾਨ ਕਿਹੀ, ਤੇਰਾ ਚਾਚਾ ਚਾਚੀ ਤਾਂ ਉੱਥੇ ਹੀ ਸੀਗੇ।
2: ਉਹਨਾਂ ਨਾਲ ਤੁਹਾਡੇ ਵਾਲੀ ਗੱਲ ਤਾਂ ਨਹੀਂ ਬਣਦੀ ਨਾ ਦਾਦੂ, ਦਿਨੇ ਤਾਂ ਉਹ ਵੀ ਘਰੋਂ ਬਾਹਰ ਹੁੰਦੇ ਆ, ਘਰ 'ਚ ਕੋਈ ਬੱਚਾ ਹੁੰਦਾ ਤਾਂ ਉਸ ਨਾਲ ਦਿਲ ਲੱਗਿਆ ਰਹਿੰਦਾ।
0: ਹਾਂ ਇਹ ਤਾਂ ਠੀਕ ਹੈ, ਸੈਮ ਘਰ ਹੁੰਦਾ ਤਾਂ ਤੇਰਾ ਜੀ ਲੱਗਿਆ ਰਹਿਣਾ ਸੀ। ਆਰਿਅਨ ਅਤੇ ਪਰਮੀਤ ਦੇ ਸੁਭਾਅ ਦਾ ਤੈਨੂੰ ਪਤਾ ਹੀ ਹੈ।
1: ਹੈਲੋ ਜੀ, ਆਹ ਫੜੋ ਤੁਸੀਂ ਚਾਹ, ਆਹ ਚਾਹ ਦਾ ਘੁੱਟ ਵੀ ਭਰੀ ਜਾਇਓ ਅੰਕਲ ਜੀ, ਕਿਤੇ ਪਈ ਪਈ ਠੰਡੀ ਨਾ ਹੋ ਜਾਵੇ।
0: ਮਿਹਰਬਾਨੀ ਤੁਹਾਡੀ, ਆ ਲੈ ਸੰਭਾਲ ਲੈ ਆਪਣੀ ਅਮਾਨਤ। ਪਰਮੀਤ ਕਹਿੰਦੀ ਮੁੰਡੇ ਨੂੰ ਲੱਭ ਕੇ ਉਹਦੇ ਪਹਿਲੇ ਕੰਮ ਦੇ ਵੇਜ ਦੇ ਦਿਓ। ਤੂੰ 4 ਮਹੀਨੇ ਉਹਨਾਂ ਦੀ ਕੰਪਨੀ 'ਚ ਲਾਏ ਸੀ ਨਾ, $3,000 ਬਣਦੇ ਸੀ, ਔਨਲਾਈਨ ਦਿੰਦੇ ਤਾਂ ਟੈਕਸ ਕੱਟਿਆ ਜਾਣਾ ਸੀ।
2: ਨਹੀਂ ਨਹੀਂ ਦਾਦੂ, ਇਹ ਸਭ ਰਹਿਣ ਦਿਓ, ਮੈਂ ਕਿਹੜਾ ਤੁਹਾਨੂੰ ਕੋਈ ਖਰਚਾ ਪਾਣੀ ਦਿੰਦਾ ਰਿਹਾ।
0: ਖਰਚੇ ਪਾਣੀ ਦੀ ਗੱਲ ਤਾਂ ਤੂੰ ਛੇੜ ਹੀ ਨਾ ਸ਼ੇਰਾ, ਆ ਲਫਾਫਾ ਸਾਂਭ ਲੈ।
1: ਉਹ ਰੱਖ ਲਾ ਰੱਖ ਲਾ ਛੋਟੇ ਭਾਈ, ਉਹ ਸਿਆਣਿਆਂ ਦਾ ਕਿਆ ਨਹੀਂ ਮੋੜੀਦਾ, ਰੱਬ ਰੁੱਸ ਜਾਂਦਾ।
3: ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਦੇ ਅੰਤਲੇ ਦਿਨੀ ਸਿਮਰਜੀਤ ਅਤੇ ਇਸ਼ਪ੍ਰੀਤ ਨੇ ਰਲ ਕੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਪ੍ਰੋਗਰਾਮ ਬਣਾਉਣ ਦੀ ਇੱਕ ਮੁੱਖ ਸ਼ਰਤ ਇਹ ਸੀ ਕਿ ਦੋਵੇਂ ਹੀ ਆਪਣੇ ਨਾਲ ਕਿਸੇ ਨੂੰ ਨਾ ਲਿਆਉਣ। ਭਾਵੇਂ ਉਹ ਦੋਵੇਂ ਜਣੇ ਕਈ ਵਾਰ ਵਿਕਟੋਰੀਆ ਜਾ ਚੁੱਕੇ ਸਨ, ਪਰ ਹਰ ਵਾਰ ਉਹਨਾਂ ਨਾਲ ਹੋਰ ਮੁੰਡੇ ਕੁੜੀਆਂ ਹੋਇਆ ਕਰਦੇ ਸਨ। ਇਸ ਪੱਖ ਤੋਂ ਉਹਨਾਂ ਦੀ ਇਹ ਵਿਕਟੋਰੀਆ ਫੇਰੀ ਬਹੁਤ ਖਾਸ ਸੀ, ਕਿਉਂਕਿ ਉਹ ਇਸ ਫੇਰੀ ਦੌਰਾਨ ਕੋਈ ਥਾਂ ਦੇਖਣ ਦੀ ਥਾਂ ਇੱਕ ਦੂਜੇ ਨੂੰ ਦੇਖਣ, ਸੁਣਨ ਅਤੇ ਮਾਨਣ ਦੇ ਚਾਹਵਾਨ ਸਨ। ਦੂਜੇ ਸ਼ਬਦਾਂ ਵਿੱਚ ਇਸ ਮੁਲਾਕਾਤ ਅਤੇ ਫੇਰੀ ਦੌਰਾਨ ਉਹ ਨਹੀਂ ਸੀ ਚਾਹੁੰਦੇ ਕਿ ਕੋਈ ਤੀਜਾ ਉਹਨਾਂ ਵਿਚਾਲੇ ਹੋਵੇ, ਯਾਨੀ ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਅਤੇ ਵੱਖਰੀ ਜਿਹੀ ਕੋਈ ਥਾਂ ਹੋਵੇ, ਉਹੀ ਗੱਲ ਹੋਵੇ, ਉਹ ਸੀ ਉਹਨਾਂ ਦੇ ਵਿਚਾਲੇ ਉਸ ਵਕਤ। ਫੇਰੀ ਵਿੱਚ ਨਾਲੋ ਨਾਲ ਬੈਠੇ ਇਹਨਾਂ ਪ੍ਰੇਮੀਆਂ ਨੂੰ ਅੱਗੜ ਪਿੱਛੜ ਹੀ ਕੈਨੇਡਾ ਸਰਕਾਰ ਵੱਲੋਂ PR ਦੀ ਮਨਜ਼ੂਰੀ ਦੇਣ ਦੀਆਂ ਚਿੱਠੀਆਂ ਵੀ ਆ ਗਈਆਂ ਸਨ। ਇੱਕ ਤਰ੍ਹਾਂ ਨਾਲ ਅੱਜ ਦੀ ਇਸ ਵਿਕਟੋਰੀਆ ਯਾਤਰਾ ਦਾ ਮਕਸਦ ਇਹਨਾਂ ਚਿੱਠੀਆਂ ਦਾ ਜਸ਼ਨ ਮਨਾਉਣਾ ਹੀ ਸੀ।
4: ਸਮੁੰਦਰ ਵੱਲ ਕੀ ਵੇਖੀ ਜਾਂਦਾ ਇਸ਼ਪ੍ਰੀਤ?
5: ਤੈਨੂੰ ਇਸ ਸਮੁੰਦਰ ਦੇ ਨਾਂ ਦਾ ਪਤਾ ਸੀ?
4: ਸ਼ਾਂਤ ਮਹਾਸਾਗਰ ਦਾ ਨਾਂ ਮੈਨੂੰ ਪਤਾ ਨਾ ਹੋਵੇ ਤਾਂ ਮੈਨੂੰ ਤਾਂ ਸਜ਼ਾ ਹੋ ਸਕਦੀ ਸੀ, ਕਿਉਂਕਿ ਮੇਰੀ ਰੂਮਮੇਟ ਦਿਲਜੀਤ ਦੀਦੀ ਨੇ MA ਜੋਗ੍ਰਾਫੀ ਕੀਤੀ ਹੋਈ ਹੈ। ਮੈਂ ਉਹਨਾਂ ਨਾਲ ਪਹਿਲਾਂ ਹੀ ਫੇਰੀ ਦਾ ਇਹ ਸਫ਼ਰ ਕਰ ਚੁੱਕੀ ਹਾਂ। ਅੰਗਰੇਜ਼ੀ 'ਚ ਇਸ ਸਮੁੰਦਰ ਨੂੰ ਪੈਸੀਫਿਕ ਓਸ਼ਨ ਕਿਹਾ ਜਾਂਦਾ ਹੈ। ਅਗਲਾ ਸਵਾਲ,
5: ਜੇ ਆਪ ਜੀ ਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਦਾਸ ਆਪ ਜੀ ਨੂੰ ਟੈਸਟ ਕਰ ਰਿਹਾ, ਤਾਂ ਇਹ ਦਾਸ ਆਪਣੇ ਮੂੰਹ 'ਤੇ ਜ਼ਿਪ ਲਵਾ ਸਕਦਾ ਜੀ।
4: ਦਾਸ ਜੀ, ਤੁਸੀਂ ਮੇਰਾ ਟੈਸਟ ਲੈ ਸਕਦੇ ਹੋ, ਪਰ ਮੈਂ ਤੁਹਾਡੇ ਤੋਂ ਟੈਸਟ ਹੋਣਾ ਨਹੀਂ ਮੰਗਦੀ। ਹੁਣ ਅਗਲਾ ਸਵਾਲ ਕੀਤਾ ਜਾਵੇ,
5: ਇਹਨੂੰ ਸ਼ਾਂਤ ਮਹਾਸਾਗਰ ਕਿਉਂ ਕਿਹਾ ਜਾਂਦਾ?
4: ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਤੁਹਾਡੇ ਵਾਂਗ ਹੀ ਸਦਾ ਸ਼ਾਂਤ ਰਹਿੰਦਾ। ਕੈਨੇਡਾ ਦੇ ਪੂਰਬੀ ਕੰਢੇ ਉਤਲੇ ਤੂਫਾਨੀ, ਮੇਰਾ ਮਤਲਬ ਮੈਡੀਟੇਰੇਨੀਅਨ ਸਾਗਰ ਵਰਗਾ ਅਸ਼ਾਂਤ ਨਹੀਂ ਹੈ।
5: ਸਾਗਰ ਕੋ ਛੋੜ ਸਾਕੀ,
4: ਯਹਾਂ ਪੀਣਾ ਪਿਲਾਣਾ ਮਨਾ ਹੈ।
5: ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਸੀ ਵੈਸੇ।
4: ਅੱਛਾ, ਆਪਾਂ ਸਮੁੰਦਰ ਤੋਂ ਪਾਰ ਕੀ ਦੇਖੀ ਜਾਂਦੇ ਸੀ?
5: ਉੱਥੇ ਸਮੁੰਦਰ ਪਾਰ ਸਾਡੇ ਮਾਪੇ, ਜਨਮਦਾਤੇ, ਪਾਲਣਹਾਰੇ ਬੈਠੇ ਸਾਨੂੰ ਉਡੀਕਦੇ ਆ, ਸਾਡੀ

0: ਪੀਕ ਦੇ
1: ਸਲਾਹ ਕਾਦੀ ਸਲਾਹ
0: ਯਾਰ 100-100 ਸਲਾਹਾਂ ਹੁੰਦੀਆਂ
1: ਤੇ ਤੁਸੀਂ ਹਾਲੇ ਤੱਕ ਸਲਾਹ ਵੀ ਨਹੀਂ ਕੀਤੀ
0: ਮੈਂ ਮੰਮੀ ਨਾਲ ਤਾਂ ਕੀਤੀ ਹੈ
1: ਕੀ ਕਿਹਾ ਮੰਮੀ ਨੂੰ
0: ਮੈਂ ਕਿਹਾ ਬਈ ਨੇੜੇ ਦੇ ਹੀ ਇੱਕ ਪਿੰਡ ਦੀ ਕੁੜੀ ਜਿਹੀ ਮੈਨੂੰ ਬੜੀ ਸਤਾਉਂਦੀ ਹੈ
1: ਫਿਰ ਮੰਮੀ ਕੀ ਕਹਿੰਦੇ
0: ਕਹਿੰਦੇ ਧੰਨ ਭਾਗ ਮੇਰੇ ਪੁੱਤ ਨੂੰ ਵੀ ਕਿਸੇ ਕੁੜੀ ਕਤਰੀ ਨੇ ਛੇੜਿਆ ਤੂੰ ਗਾਂ ਦੀ ਗੱਲ ਕਰ ਕਾਕਾ
1: ਤੇ ਫਿਰ ਤੁਸੀਂ ਕਿੰਨੀ ਕੁ ਗਾਂ ਦੀ ਗੱਲ ਕੀਤੀ
0: ਕਿੰਨੀ ਕੁ ਗਾਂ ਦੀ ਗੱਲ ਕਰਨੀ ਠੀਕ ਰਹੂ ਯਾਰ ਮੈਂ ਅੱਜ ਇਹੋ ਤਾਂ ਪੁੱਛਣ ਆਇਆ ਇੱਥੇ
1: ਹਾਲੇ ਇੰਨੀ ਕੁ ਗਾਂ ਦੀ ਗੱਲ ਹੀ ਠੀਕ ਰਹੂ
0: ਸਿਮਰਜੀਤ ਬਈ ਹੁਣ ਜਦੋਂ ਤੇਰੀ ਪੀਆਰ ਆ ਗਈ ਹੈ ਤੈਨੂੰ ਆਪਣੇ ਘਰਦਿਆਂ ਨਾਲ ਸਲਾਹ ਨਹੀਂ ਕਰਨੀ ਚਾਹੀਦੀ
1: ਕਾਹਦੇ ਬਾਰੇ ਮੁੰਡਿਆ
0: ਸਾਡੇ ਦੋਹਾਂ ਦੇ ਫਿਊਚਰ ਬਾਰੇ ਜੀ
1: ਇੰਨੀ ਕਾਹਲੀ ਹਾਲੇ ਤਾਂ ਤੁਹਾਤੋਂ ਸੀਨੀਅਰ ਮੈਂ ਬੈਠੀ ਹਾਂ
0: ਤੁਹਾਡੇ ਤਾਂ ਹਸਬੈਂਡ ਨੇ ਉਧਰੋਂ ਆਉਣਾ ਦੀਦੀ ਤੁਹਾਡੀ ਮੈਰਿਜ ਤਾਂ ਹੋ ਚੁੱਕੀ ਹੈ ਨਾ
1: ਯੂ ਆਰ ਰਾਈਟ ਇਸ਼ਪ੍ਰੀਤ ਪਰ ਆਉਣਾ ਤਾਂ ਹੈ ਨਾ ਦੱਸੀ ਖਾਂ ਤੂੰ ਮੁੰਡੇ ਨੂੰ ਕਿਉਂ ਤਰਸਾਉਂਦੀ ਤੜਫਾਉਂਦੀ ਹੈ ਨਹੀਂ ਮਨ ਮੰਨਦਾ ਤੂੰ ਗਾੜੀ ਦੋ ਟੁੱਕ ਜਵਾਬ ਕਿਉਂ ਨਹੀਂ ਦੇ ਦਿੰਦੀ
0: ਨਹੀਂ ਨਹੀਂ ਦੀਦੀ ਜਵਾਬ ਨਹੀਂ ਹਾਂ ਦੀ ਗੱਲ ਕਰੋ ਬਸ ਤੁਸੀਂ ਆਪ ਹੀ ਪਾਣੀ ਮਾਰਨ ਲੱਗ ਪਏ ਹੋ
1: ਆਹੋ ਆਈ ਮੀਨ ਯੈਸ ਜਾਂ ਪੱਕੀ ਨੂੰ ਵਿੱਚ ਵਿਚਾਲੇ ਵਰਗਾ ਕੁਝ ਨਹੀਂ ਰੱਖਿਆ ਜਾਣਾ ਚਾਹੀਦਾ
0: ਦੀਦੀ ਕਿਉਂ ਤੜਪਾਉਂਦੇ ਹੋ ਨਾ ਨਹੀਂ ਮੈਂ ਨਹੀਂ ਸੁਣਨੀ ਆ ਵੇਖੋ ਤੁਹਾਡੇ ਮੋਹਰੇ ਹੱਥ ਜੋੜਦਾ
1: ਵੇਖ ਓਏ ਮੁੰਡਿਆ ਮਰਦਾਂ ਵਾਲੀ ਤਰੜ ਵਿਖਾਈ ਦੀ ਹੈ ਤੂੰ ਇਹਦੇ ਉੱਤੇ ਉਂਜੀ ਲਾਲਾ ਨਾ ਸੁੱਟੀ ਜਾ ਕੀ ਆਏ ਘੁੱਗੀ ਜੀ ਤੂੰ ਆਪ ਕੇ ਨਾ ਪੀ ਆਰ ਤਾਂ ਹੋ ਤੇਰੇ ਵਾਸਤੇ ਮੈਂ ਚੀਨੀ ਕਬੂਤਰੀ ਲੱਭ ਛੱਡਾਂਗੀ ਰਬੜ ਦੀ ਗੁੱਡੀ ਵਰਗੀ ਦੇਖੀ ਦਾ ਸਹੀ
0: ਨਹੀਂ ਨਹੀਂ ਜੀ ਮੈਨੂੰ ਨਹੀਂ ਚਾਹੀਦੀ ਕੋਈ ਚੀਨੀ ਫੀਨੀ ਕਬੂਤਰੀ ਜਦੋਂ ਮੇਰੇ ਕੋਲ ਧੁੱਪ ਰੰਗੀ ਪੰਜਾਬਣ ਮੁਟਿਆਰ ਹੈਗੀ ਹੈ ਦੀਦੀ ਤੇ ਫਿਰ ਆਪਾਂ ਕਿਉਂ ਦੇਖੀਏ
1: ਵੈਲ ਮੁੰਡਿਆ ਬਹੁਤੇ ਆਦਰਸ਼ਵਾਦੀ ਨਹੀਂ ਬਣੀਦਾ ਨਾਲੇ ਆਪਣੀ ਨਸਲ ਬਦਲ ਜਾਊ ਬੜੇ ਘੈਂਟ ਨਿਆਣੇ ਹੋਣਗੇ ਵੇਖੀ ਸਹੀ ਸਾਡੇ ਵਡੇਰੇ ਇਸ ਵਾਸਤੇ ਪਹਿਲਿਆਂ ਸਮਿਆਂ 'ਚ ਚਾਰ ਗੋਤ ਛੱਡ ਮੁੰਡਾ ਕੁੜੀ ਵਿਆਹੁੰਦੇ ਹੁੰਦੇ ਸੀ ਤੂੰ ਲਾਗਲੇ ਪਿੰਡ ਦੀ ਕੁੜੀ ਨਾਲ ਪੇਚਾ ਪਾ ਕੇ ਭਲਾ ਕੀ ਲੈਣਾ
2: ਦੀਦੀ ਆਪ ਤਾਂ ਤੁਸੀਂ ਪੰਜਾਬੀ ਮੁੰਡਾ ਲੱਭਿਆ
1: ਲੈ ਮੈਂ ਥੋੜ੍ਹੀ ਲੱਭਿਆ ਉਹ ਵੀ ਆ ਤੇਰੇ ਇਸ਼ਪ੍ਰੀਤ ਵਾਂਗੂ ਮੇਰੇ ਪਿੱਛੇ ਹੀ ਪੈ ਗਿਆ ਸੀ
0: ਫਿਰ ਹੁਣ ਸਾਡੀ ਵਾਰੀ ਪਾਠਸ਼ਾਹ ਖੂਹ 'ਚ ਸੁੱਟਣਾ ਦੀਦੀ ਜਾਨ
1: ਵੇ ਮੁੰਡਿਆ ਤੂੰ ਵੇਖਦਾ ਨਹੀਂ ਇਹ ਤੈਨੂੰ ਰੋਕ ਰੋਕ ਬਰਾਬਰ ਜਵਾਬ ਠੋਕਦੀ ਹੈ ਚਲੋ ਮੈਂ ਤਾਂ ਇਹੋ ਕਹਿੰਦੀ ਹਾਂ ਬਈ ਆਪਣੇ ਆਪਣੇ ਮਾਪਿਆਂ ਨਾਲ ਸਲਾਹਾਂ ਕਰਕੇ ਗੱਲ ਸਿਰੇ ਲਾਓ

0: ਤੁਸੀਂ ਸੁਣ ਰਹੇ ਸੀ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 12ਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।
1: ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਦਿਲਜਿੰਦਰ ਸਿੰਘ, ਪ੍ਰੇਮ ਕਾਕੜੀਆ, ਦਿਨੇਸ਼ ਕੁਮਾਰ, ਸੁਖਦੇਵ ਸਿੰਘ, ਗੁਰਜੀਤ ਕੌਰ, ਪ੍ਰਭਾਸ਼ ਪੰਡਿਤ, ਗੁਰਵਿੰਦਰ ਸਿੰਘ, ਰਜਿੰਦਰ ਕੁਮਾਰ, ਜਸਵੀਰ ਸਿੰਘ, ਅਵਰਿੰਦਰ ਕੌਰ ਤੇ ਕੁਸੁਮ ਸੋਨੀਆ ਬੱਦਲ। ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ।
0: ਦੋ ਕਬੂਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਜਾਣਦੇ ਹਾਂ ਕਿ ਬਹੁਤ ਸਾਰੇ ਰਕਬੇ ਇਲਾਕੇ ਐਸੇ ਹੈ
1: ਹਾਂਜੀ
0: ਜਿੱਥੇ ਜਿੱਦਾਂ ਕਹਿੰਦੇ ਕਿ ਪੀਣ ਯੋਗ ਪਾਣੀ
1: ਹਾਂਜੀ
0: ਅਤੇ ਜ਼ਮੀਨ ਯੋਗ ਪਾਣੀ,
1: ਹਾਂਜੀ
0: ਇਹ ਕਈ ਥਾਵਾਂ ਦੇ ਉੱਤੇ ਜ਼ਮੀਨ ਯੋਗ ਪਾਣੀ ਨਹੀਂ ਹੈ।
1: ਠੀਕ ਹੈ ਜੀ,
0: ਮਤਲਬ ਇਹ ਵੀ ਹੈ ਕਿ ਫਸਲੀ ਪਾਣੀ ਦੀ ਉੱਥੇ ਸਾਡੇ ਨੂੰ ਵੱਡੀ ਸਮੱਸਿਆ, ਖਾਰੇ ਪਾਣੀ ਆਪਾਂ ਦੇਖਦੇ ਹਾਂ
1: ਹਾਂਜੀ ਹਾਂਜੀ
0: ਆਹ
1: ਬਿਲਕੁਲ ਜੀ,
0: ਦੱਖਣੀ ਇਲਾਕੇ ਦੇ ਵਿੱਚ ਕਿੰਨੀ ਸਮੱਸਿਆ ਸਾਡੀ
1: ਬਿਲਕੁਲ ਜੀ,
0: ਕਿ ਪਾਣੀ ਖਾਰੇ ਔਰ ਫਸਲਾਂ ਲਈ ਖਾਰਾ ਪਾਣੀ ਤੁਹਾਨੂੰ ਪਤਾ ਮਾਫਕ ਨਹੀਂ
1: ਮਾੜਾ
0: ਹੈ
1: ਹੁੰਦਾ ਜੀ,
0: ਹੈ ਨਾ। ਇਸ ਕਰਕੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਝੀਂਗਾ ਮੱਛੀ ਪਾਲਦੇ ਹੈ, ਕੁਛ
1: ਹਾਂਜੀ
0: ਇੱਦਾਂ ਦੇ ਕੰਮ ਕਾਰ ਕਰਦੇ ਹੈ।
1: ਬਿਲਕੁਲ ਜੀ,
0: ਹੁਣ ਮਾੜੇ ਪਾਣੀ ਤਾਂ ਹੈ ਪਰ ਮਾੜੇ ਪਾਣੀ ਨੂੰ ਵੀ ਆਪਾਂ ਵਰਤ ਸਕਦੇ ਹਾਂ ਇੱਕ ਤਰੀਕੇ ਨਾਲ,
1: ਠੀਕ ਹੈ ਜੀ,
0: ਕਿਉਂਕਿ ਸਾਇੰਸਦਾਨਾਂ ਨੇ ਖੋਜਾਂ ਕੀਤੀਆਂ ਹੈ।
1: ਹਾਂਜੀ,
0: ਹੁਣ ਇਹ ਹੈ ਵੀ ਅਸੀਂ ਉੱਥੋਂ ਕਦੇ ਚੱਕ ਕੇ ਧਰਤੀ ਨੂੰ ਲੈ ਨਹੀਂ ਜਾਵਾਂਗੇ,
1: ਸਹੀ ਗੱਲ ਹੈ ਜੀ,
0: ਵੀ ਪੈਲੀ ਨੂੰ ਰੋੜ ਕੇ ਆਪਾਂ ਅੱਗੇ ਪਿੱਛੇ ਕਰ ਲਈਏ।
1: ਬਿਲਕੁਲ ਜੀ,
0: ਉਹ ਜਿਹੜਾ ਪਾਣੀ ਹੈ ਉਹੀ ਹੈ, ਜਿਹੜੀ ਪੈਲੀ ਹੈ ਉਹੀ ਹੈ,
1: ਉੱਥੇ ਰਹਿਣਾ
0: ਪਰ ਉਸੇ ਦੇ ਵਿੱਚ ਆਪਾਂ ਕੀ ਢੰਗ ਜੁਗਤ ਵਰਤ ਕੇ ਥੋੜ੍ਹਾ ਚੰਗਾ ਪਾਣੀ ਪਾ ਕੇ ਮਿਲਾ ਕੇ ਜੋ ਵੀ ਕਹਿ
1: ਠੀਕ ਹੈ
0: ਸਕਦੇ ਹਾਂ
1: ਜੀ।
0: ਆਪਾਂ ਇਸੇ ਵਿਸ਼ੇ ਨੂੰ ਲੈ ਕੇ ਡਾਕਟਰ ਹਰੀਓਮ ਮੀਣਾ ਹੋਰਾਂ ਕੋਲ ਜਾਣਕਾਰੀ ਸਾਂਝੇ ਕੀਤੀ, ਆਪਾਂ ਸਾਂਝੇ ਕਰ
1: ਸੁਣਾ ਦਿਓ ਜੀ।
2: ਡਾਕਟਰ ਹਰੀਓਮ ਮੀਣਾ ਜੀ, ਬਹੁਤ ਖੁਸ਼ ਹੋਏ ਤੁਹਾਨੂੰ ਮਿਲ ਕੇ। ਤੁਸੀਂ ਭੂਮੀ ਵਿਗਿਆਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਲੁਧਿਆਣਾ ਤੋਂ ਸਾਡੇ ਕੋਲ ਆਏ ਹੋ। ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਵੱਖ ਵੱਖ ਤਰੀਕੇ ਦੇ ਪਾਣੀ ਨੇ, ਖਾਸ ਕਰਕੇ ਜਿਹੜਾ ਖਾਰਾ ਪਾਣੀ ਹੈ, ਲੂਣ ਵਾਲਾ ਹੈ ਜਾਂ ਮਾੜਾ ਪਾਣੀ ਹੈ, ਇਹਦੀ ਖੇਤੀ 'ਚ ਕਿਸ ਤਰੀਕੇ ਨਾਲ ਵਧੀਆ ਵਰਤੋਂ ਹੋ ਸਕਦੀ ਹੈਗੀ ਹੈ, ਕਿਹੜੇ ਕਿਹੜੇ ਢੰਗ ਤਰੀਕੇ ਨੇ, ਔਰ ਕਿਸ ਤਰੀਕੇ ਨਾਲ ਸਾਡੇ ਕਿਸਾਨ ਵੀਰ ਇਹਦੀ ਵਰਤੋਂ ਕਰਕੇ ਜ਼ਿਆਦਾ ਮੁਨਾਫਾ ਕਮਾ ਸਕਦੇ ਨੇ, ਇਹ ਸਾਰੀ ਜਾਣਕਾਰੀ ਤੁਹਾਡੇ ਕੋਲੋਂ ਹਾਸਲ ਕਰਨੀ ਹੈ। ਅਤੇ ਡਾਕਟਰ ਸਾਹਿਬ, ਗੱਲ ਇਹ ਆ ਜਾਂਦੀ ਹੈ ਕਿ ਪਹਿਲਾਂ ਤਾਂ ਆਪਾਂ ਇਹ ਜਾਣ ਲਈਏ ਸਾਡੇ ਸੁਣਨ ਵਾਲਿਆਂ ਵਾਸਤੇ ਕਿ ਮਾੜਾ ਪਾਣੀ ਯਾਨੀ ਕਿਸ ਨੂੰ ਮੰਨ ਕੇ ਚੱਲਦੇ ਹਾਂ ਕਿ ਇਹ ਪਾਣੀ ਜਿਹੜਾ ਮਾੜਾ ਹੈ।
3: ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮਾੜਾ ਪਾਣੀ ਲੂਣੇ ਜਾਂ ਖਾਰੇ ਹੁੰਦੇ ਹਨ। ਲੂਣੇ ਪਾਣੀ ਸੋਡੀਅਮ ਦੇ ਕਲੋਰਾਈਡ ਜਾਂ ਸਲਫੇਟ ਵਾਲੇ ਹੁੰਦੇ ਹਨ। ਖਾਰੇ ਪਾਣੀ ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਵਾਲੇ ਹੁੰਦੇ ਹਨ।
2: ਜੀ ਜੀ, ਅਤੇ ਪੰਜਾਬ ਦੇ ਕੋਈ ਖਾਸ ਇਲਾਕੇ ਨੇ ਡਾਕਟਰ ਸਾਹਿਬ ਜਿੱਥੇ ਇਹ ਆਪਾਂ ਪਾਇਆ ਜਾਂਦਾ ਪਾਣੀ?
3: ਜੀ, ਪੰਜਾਬ ਦੇ ਤਕਰੀਬਨ 42% ਰਕਬੇ ਵਿੱਚ ਟੂਵੇਲਾਂ ਨਾਲ ਪ੍ਰਾਪਤ ਕੀਤੀ ਜ਼ਮੀਨੀ ਪਾਣੀ ਵਿੱਚ ਨਮਕ ਦੀ ਕਾਫ਼ੀ ਜ਼ਿਆਦਾ ਮਾਤਰਾ ਆਏਗੀ। ਜ਼ਿਆਦਾਤਰ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ ਜਿਵੇਂ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਬਠਿੰਡਾ ਅਤੇ ਸੰਗਰੂਰ ਵਿੱਚ ਤਕਰੀਬਨ 70% ਮਾੜੇ ਪਾਣੀ ਦੀ ਸਮੱਸਿਆ ਜ਼ਿਆਦਾਤਰ ਵੱਧ ਖਾਰੇਪਣ ਕਰਕੇ ਹੈ। ਬਾਕੀ ਦਾ ਮਾੜਾ ਪਾਣੀ ਲੂਣੇਪਣ ਕਰਕੇ ਹੈ।
2: ਠੀਕ ਹੈ ਜੀ, ਹੁਣ ਦੇਖੋ ਕਿ ਆਪਾਂ ਇਹ ਪਾਣੀ ਹੈਗਾ, ਕਿਸਾਨ ਵੀਰ ਕਿੱਦਾਂ ਪਤਾ ਲਗਾ ਸਕਦਾ ਕਿ ਜਿਹੜਾ ਜ਼ਮੀਨ ਤੋਂ ਪਾਣੀ ਉਹ ਲਗਾ ਰਿਹਾ ਖੇਤੀ ਨੂੰ ਮਾੜਾ ਹੈ ਜਾਂ ਲੂਣਾ ਹੈ, ਜਾਂ ਕੋਈ ਖਾਸ ਢੰਗ ਤਰੀਕੇ ਹੋਣ? ਡਾਕਟਰ ਸਾਹਿਬ,
3: ਇਸ ਲਈ ਅਤਿ ਜ਼ਰੂਰੀ ਹੈ ਕਿ ਟੂਵੈਲ ਦਾ ਪਾਣੀ ਕੀ ਜਾਂਚ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਕਰਵਾਈ ਜਾਏ, ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਵਿੱਚ ਕਿਹੜੀ ਅਤੇ ਕਿੰਨੀ ਕੁ ਖਰਾਬੀ ਹੈਗੀ। ਜੇਕਰ ਪਾਣੀ ਦੀ ਚਾਲਕਤਾ ਜਾਂ ਪਾਣੀ ਵਿੱਚ ਨਮਕ ਦੀ ਜਬ ਮਾਤਰਾ 2000 ਮਾਈਕਰੋਮੋ ਪ੍ਰਤੀ ਸੈਂਟੀਮੀਟਰ ਤੋਂ ਘੱਟ ਹੈ, ਤਾਂ ਇਸ ਤਰ੍ਹਾਂ ਦਾ ਪਾਣੀ ਸਭ ਪ੍ਰਕਾਰ ਦੀ ਮਿੱਟੀ ਅਤੇ ਫਸਲਾਂ ਵਾਸਤੇ ਠੀਕ ਹੈਗਾ।
2: ਠੀਕ ਹੈ ਜੀ,
3: ਜੇਕਰ ਪਾਣੀ ਦੀ ਚਾਲਕਤਾ 4000 ਮਾਈਕਰੋਮੋ ਪ੍ਰਤੀ ਸੈਂਟੀਮੀਟਰ ਤੋਂ ਵੱਧ ਹੋਵੇ, ਤਾਂ ਇਸ ਤਰ੍ਹਾਂ ਦਾ ਪਾਣੀ ਵਰਤਣ ਦੇ ਯੋਗ ਨਹੀਂ ਹੈ। ਜਾਂ ਤੁਸੀਂ ਪਾਣੀ ਦੀ RSC ਕੱਢ ਸਕਦੇ ਹੋ, ਤੋ ਮਿੱਟੀ ਪਰਖ ਪ੍ਰਯੋਗ ਨਾਲ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ, ਜਾਂ ਬਾਕੀ ਸੋਡੀਅਮ ਕਾਰਬੋਨੇਟ ਦੀ ਮਾਤਰਾ ਜਾਂਚ ਕਰਵਾਓ। ਜੇਕਰ RSC ਦੀ ਵੈਲਿਊ RSC ਦੀ ਮਾਤਰਾ 2.5 mE ਪ੍ਰਤੀ ਲੀਟਰ ਤੋਂ ਘੱਟ ਹੋਵੇ, ਤਾਂ ਇਸ ਤਰ੍ਹਾਂ ਦਾ ਪਾਣੀ ਸਭ ਪ੍ਰਕਾਰ ਦੀ ਮਿੱਟੀ ਅਤੇ ਫਸਲਾਂ ਵਾਸਤੇ ਠੀਕ ਹੈ। ਜੇਕਰ RSC ਦੀ ਮਾਤਰਾ 7.5 mE ਪ੍ਰਤੀ ਲੀਟਰ ਤੋਂ ਵੱਧ ਹੋਵੇ, ਤਾਂ ਇਸ ਤਰ੍ਹਾਂ ਦਾ ਪਾਣੀ ਵਰਤਣ ਦੇ ਯੋਗ ਨਹੀਂ ਹੈ।
2: ਯਾਨੀ ਕਿ ਆਪਾਂ ਜਿੱਦਾਂ ਮਿੱਟੀ ਦੀ ਪਰਖ ਕਰਾਉਣੀ, ਪਾਣੀ ਦੀ ਪਰਖ ਵੀ ਕਰਵਾਈਏ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਉਹਦੇ ਵਿੱਚ ਕਿਹੜੇ ਤੱਤ ਨੇ ਜਿਹੜੇ ਕਿ ਸਾਡੇ ਫਸਲਾਂ ਵਾਸਤੇ ਹਾਨੀਕਾਰਕ ਸਾਬਤ ਹੋ ਸਕਦੇ।
3: ਜੀ ਜੀ,
2: ਆਮ ਕਰਕੇ ਜਿੱਦਾਂ ਆਪਾਂ ਪਾਣੀ ਪੀਂਦੇ ਹਾਂ, ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਂਦਾ ਵੀ ਪਾਣੀ 'ਚ ਕੋਈ ਬਦਲਾਅ ਹੈਗਾ, ਪਰ ਜੇ ਵਿਗਿਆਨਿਕ ਤੌਰ 'ਤੇ ਦੇਖਣਾ ਤਾਂ ਫਿਰ ਆਪਾਂ ਨੂੰ ਪਾਣੀ ਦੀ ਪਰਖ ਕਰਵਾ ਲੈਣੀ
3: ਕਰਵਾਉਣੀ ਚਾਹੀਦੀ।
2: ਅੱਛਾ, ਇਹ ਜਿਹੜਾ ਪਾਣੀ ਹੁਣ ਮਾੜਾ ਹੈਗਾ, ਇਹ 'ਚ ਆਪਾਂ ਸੁਧਾਰ ਵੀ ਕਰ ਸਕਦੇ ਹਾਂ ਡਾਕਟਰ ਸਾਹਿਬ, ਕਿ ਕੋਈ ਅਜਿਹੇ ਢੰਗ ਤਰੀਕੇ ਹੋਣ ਜਿਹਨਾਂ ਕਰਕੇ ਥੋੜ੍ਹਾ ਜਿਹਾ ਉਹਦੇ ਵਿੱਚ ਜਿਹੜਾ ਗੁੰਜਾਇਸ਼ ਹੋਵੇ ਕਿ ਤਾਂ ਕਿ ਵਰਤਿਆ ਜਾ ਸਕੇ?
3: ਉਹਨਾਂ ਨੂੰ ਸੁਧਾਰ ਕਰ ਸਕਦੇ ਹੈ। ਇਹਨੂੰ ਸੁਧਾਰ ਕਰਨ ਲਈ ਜ਼ਰੂਰੀ ਹੈ ਕਿ ਮਾੜੇ ਪਾਣੀ ਨੂੰ ਸਿੰਚਾਈ ਲਈ ਲਗਾਤਾਰ ਵਰਤੋਂ ਜ਼ਮੀਨ ਦੀ ਸਿਹਤ ਅਤੇ ਖੇਤੀ ਪੈਦਾਵਾਰ 'ਤੇ ਮਾੜਾ ਅਸਰ ਕਰਦੀ ਹੈ। ਤੋ ਤੁਸੀਂ ਜੈਸੀ ਕਿਸਾਨ ਵੀਰੋ, ਬਹੁਤ ਜ਼ਿਆਦਾ ਮਾਤਰਾ ਵਿੱਚ ਲੂਣੇ ਅਤੇ ਖਾਰੇ ਪਾਣੀ ਦੀ ਵਰਤੋਂ ਖਾਸ ਪ੍ਰਬੰਧਕੀ ਢੰਗ ਵਰਤ 'ਤੇ ਕੀਤੀ ਜਾ ਸਕਦੀ ਹੈ। ਅੱਜ ਮੈਂ ਕਿਸਾਨ ਵੀਰਾਂ ਨੂੰ ਦੱਸੂਗਾ ਕਿ ਮਾੜੇ ਪਾਣੀਆਂ ਦੀ ਵਰਤੋਂ ਦੇ ਵੱਖ ਵੱਖ ਤਰੀਕਿਆਂ ਬਾਰੇ,
2: ਕਿਹੜੇ ਕਿਹੜੇ ਢੰਗ ਤਰੀਕੇ ਹੈ ਜਿਹੜੇ ਆਪਾਂ ਵਰਤ ਕੇ ਪਾਣੀ ਨੂੰ ਖੇਤੀ 'ਚ ਇਸਤੇਮਾਲ ਕਰ ਸਕਦੇ।
3: ਜੀ ਜੀ, ਤੋ ਸਭ ਤੋਂ ਪਹਿਲਾ ਤਰੀਕਾ

0: ਦਾ ਯਕੀਨੀ ਜਲ ਨਿਕਾਸ।
1: ਠੀਕ
0: ਹੈ, ਤੋ ਸਿੰਚਾਈ ਲਈ ਮਾੜੇ ਪਾਣੀ ਵਾਲੇ ਇਲਾਕੇ ਵਿੱਚ ਜ਼ਮੀਨ ਵਿੱਚੋਂ ਜੜ੍ਹ ਖੇਤਰ ਵਿਚਲੇ ਵਾਧੂ ਗੁਲੰਸੀ ਨਮਕ ਦਾ ਖੁੱਲ੍ਹ ਕੇ ਥੱਲੇ ਜਾਣਾ ਯਕੀਨੀ ਬਣਾਉਣਾ ਪਵੇਗਾ ਤਾਂ ਕਿ ਇਹ ਹਿੱਸੇ ਵਿੱਚ ਨਮਕ ਅਤੇ ਪਾਣੀ ਦਾ ਠੀਕ ਸੰਤੁਲਨ ਕਾਇਮ ਰਹਿ ਸਕੇ। ਮਾਂਡੇ ਜਲ ਨਿਕਾਸ ਵਾਲੇ ਇਲਾਕਿਆਂ ਅਤੇ ਥੱਲੇ ਸਖ਼ਤ ਤਹੀ ਵਾਲੀਆਂ ਜ਼ਮੀਨਾਂ ਵਿੱਚ ਲੰਮੇ ਅਰਸੇ ਲਈ ਖਾਰਾ ਪਾਣੀ ਵੱਧ ਮਾਤਰਾ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਦੇ ਮੁਕਾਬਲੇ ਬਹੁਤ ਜਲਦ ਵੱਧ ਜਾਂਦੀ ਹੈ। ਇਸ ਲਈ ਖਾਰੇ ਪਾਣੀ ਦੀ ਵਰਤੋਂ ਲਈ ਚੰਗਾ ਜਲ ਨਿਕਾਸ ਸਭ ਤੋਂ ਪਹਿਲੀ ਜ਼ਰੂਰਤ ਹੈ। ਤੋ ਸਿੰਚਾਈ ਲਈ ਮਾੜੇ ਪਾਣੀ ਵਾਲੇ ਇਲਾਕੇ ਵਿੱਚ ਜਿਵੇਂ ਜ਼ਮੀਨ ਵਿੱਚੋਂ ਜੋ ਜੜ੍ਹ ਖੇਤਰ ਵਿਚਲੇ ਵੱਧ ਗੁਲਨਸ਼ੀਲ ਨਮਕ ਦਾ ਘੁਲ ਕੇ ਥੱਲੇ ਜਾਣਾ ਯਕੀਨੀ ਬਣਾਉਣਾ ਪਵੇਗਾ ਤਾਂ ਕਿ ਇਸ ਸਿੱਚੇ ਵਿੱਚ ਨਮਕ ਅਤੇ ਪਾਣੀ ਦੀ ਸੰਤੁਲਨ ਕਾਇਮ ਰੱਖ ਸਕੇ। ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਦੇ ਮੁਕਾਬਲੇ ਸਾਡੇ ਮਾੜੇ ਜਲ ਨਿਕਾਸ ਵਾਲੀਆਂ ਇਲਾਕਿਆਂ ਜਾਂ ਜ਼ਮੀਨਾਂ ਅਤੇ ਥੱਲੇ ਸਖ਼ਤ ਤਹੀ ਵਾਲੀਆਂ ਜ਼ਮੀਨਾਂ ਵਿੱਚ ਖਾਰਾ ਪਾਣੀ ਦੀ ਵੱਧ ਮਾਤਰਾ ਬਹੁਤ ਜਲਦੀ ਵੱਧ ਜਾਂਦੀ ਹੈ। ਇਸ ਲਈ ਖਾਰੇ ਪਾਣੀ ਦੀ ਵਰਤੋਂ ਲਈ ਚੰਗਾ ਜਲ ਨਿਕਾਸ ਸਭ ਤੋਂ ਪਹਿਲੀ ਜ਼ਰੂਰਤ ਹੈਗੀ। ਇਸ ਤੋਂ ਇਲਾਵਾ ਦੂਜਾ ਤਰੀਕਾ ਹੈਗਾ ਖੇਤ ਨੂੰ ਪੱਧਰ ਕਰਨਾ। ਸਾਰੇ ਖੇਤ ਵਿੱਚ ਪਾਣੀ ਦੀ ਇਕਸਾਰ ਵੰਡ ਲਈ ਜ਼ਮੀਨ ਚੰਗੀ ਤਰ੍ਹਾਂ ਪੱਧਰ ਹੋਣੀ ਚਾਹੀਦੀ ਹੈ। ਇਕਸਾਰ ਪੱਧਰ ਜ਼ਮੀਨ ਵਿੱਚੋਂ ਗੁਲਨਸ਼ੀ ਨਮਕ ਅਤੇ ਪਾਣੀ ਇਕਸਾਰ ਜੀਰਦੇ ਹਨ। ਖੇਤ ਵਿੱਚ ਮਾਮੂਲੀ ਫਰਕ ਨਾਲ ਹੀ ਪਾਣੀ ਅਤੇ ਨਮਕ ਦੀ ਵੰਡ ਆਸਾਨ ਵੀ ਹੋ ਜਾਂਦੀ ਹੈ। ਇਸ ਲਈ ਖੇਤ ਨੂੰ ਪੱਧਰ ਕਰਨਾ ਬਹੁਤ ਜ਼ਰੂਰੀ ਹੈ।
1: ਠੀਕ ਹੈ ਜੀ।
0: ਇਸ ਤੋਂ ਬਾਅਦ ਹਲਕੀਆਂ ਜ਼ਮੀਨਾਂ ਵਿੱਚ ਮਾੜਾ ਪਾਣੀ ਵਰਤੋ। ਹਲਕੀਆਂ ਜ਼ਮੀਨਾਂ ਵਿੱਚ ਸਿੰਚਾਈ ਨਾਲ ਨਮਕ ਜੀਰਨ ਦੀ ਦਰ ਵੱਧ ਹੁੰਦੀ ਹੈ ਅਤੇ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਜੀਰਨ ਦੀ ਦਰ ਘੱਟ ਹੁੰਦੀ ਹੈ ਅਤੇ ਪਾਣੀ ਸਤਹੀ 'ਤੇ ਜ਼ਿਆਦਾ ਦੇਰ ਖੜਨ ਨਾਲ ਬਾਸਪੀਕਰਨ ਤੋਂ ਬਾਅਦ ਲੂਣਾਪਨ ਜਾਂ ਖਾਰਾਪਨ ਤੇਜ਼ੀ ਨਾਲ ਬਣਦਾ ਹੈ। ਇਸ ਲਈ ਮਾਂਡੇ ਪਾਣੀ ਦੀ ਵਰਤੋਂ ਲਈ ਹਲਕੀਆਂ ਜ਼ਮੀਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
1: ਯਾਨੀ ਕਿ ਆਪਾਂ ਜਿਹੜੀ ਰੇਤਲੀ ਜ਼ਮੀਨ ਹੈਗੀ,
0: ਹਾਂਜੀ,
1: ਕੋਸ਼ਿਸ਼ ਕਰੀਏ ਵੀ ਉੱਥੇ ਇਸ ਪਾਣੀ ਨੂੰ ਲਗਾਈਏ।
0: ਹਾਂ, ਉੱਥੇ
1: ਜਿੱਥੇ ਉਹ ਪਾਣੀ ਖੇਤੀ ਜ਼ਮੀਨ ਤੇ ਥੱਲੇ ਜਜ਼ਬ ਚਲਾ ਜਾਏਗਾ।
0: ਹਾਂਜੀ ਹਾਂਜੀ ਸਰ,
1: ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਵਰਤੋਂ ਹੋ ਸਕਦੀ ਹੈ,
0: ਵਰਤੋਂ ਹੋ ਸਕਦੀ।
1: ਅੱਛਾ ਡਾਕਟਰ ਸਾਹਿਬ, ਜਿਹੜੀ ਸਹੀ ਫਸਲ ਦੀ ਚੋਣ ਕਰਕੇ ਵੀ ਉਹਦੀ ਵਰਦੀ ਵਰਤੋਂ ਹੋ ਸਕਦੀ ਹੈਗੀ?
0: ਹਾਂਜੀ ਹਾਂਜੀ ਸਰ, ਫਸਲ ਦੀ ਸਹੀ ਚੋਣ ਬਹੁਤ ਜ਼ਰੂਰੀ ਹੈ ਮਾਂਡੇ ਪਾਣੀ ਲਈ। ਮਾਂਡੇ ਪਾਣੀ ਨਾਲ ਸਿੰਚਾਈ ਅਧੀਨ ਰਕਬੇ ਵਿੱਚ ਅਜਿਹੀਆਂ ਫਸਲਾਂ ਅਤੇ ਕਿਸਮਾਂ ਨੂੰ ਪਹਿਲ ਦਿਓ ਜੋ ਨਮਕ ਨੂੰ ਸਹਿਣਸ਼ੀਲ ਜਾਂ ਅਰਧ ਸਹਿਣਸ਼ੀਲ ਹੋਣ, ਜਿਵੇਂ ਕਿ ਸਾਡੇ ਜੌਂ, ਕਣਕ, ਸਰੋਂ, ਸੇਜੀ, ਪਾਲਕ, ਸਲਗਮ, ਚਕੰਦਰ, ਰਾਇਆ ਅਤੇ ਮੋਟੇ ਅਨਾਜ। ਤੁਸੀਂ ਦਾਲਾਂ ਅਤੇ ਖਾਰੇ ਅਤੇ ਲੂਣੇ ਪਾਣੀ ਦਾ ਮਾੜਾ ਅਸਰ ਹੁੰਦਾ ਹੈ, ਤਾਂ ਤੁਸੀਂ ਦਾਲਾਂ ਨਾਲ ਖਾਰਾ ਪਾਣੀ ਤਾਂ ਮਾੜਾ ਪਾਣੀ ਨਾ ਦਿਓ।
1: ਯਾਨੀ ਦਾਲਾਂ 'ਚ ਆਪਾਂ ਦੀ ਵਰਤੋਂ ਨਾ ਕਰੀ
0: ਨਾ ਕਰੇ। ਜ਼ਿਆਦਾ ਪਾਣੀ ਲੋੜ ਦੀਆਂ ਫਸਲਾਂ ਜਿਵੇਂ ਧਾਨ, ਕਮਾਦ ਅਤੇ ਵਰਸੀਮ ਨੂੰ ਖਾਰਾ ਪਾਣੀਆਂ ਨਾਲ ਸਿੰਚਾਈ ਨਾ ਕਰੋ।
1: ਕਿ ਜਿਹੜੀਆਂ ਫਸਲਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ,
0: ਲੋੜ ਪੈਂਦੀ ਹੈ,
1: ਝੋਨਾ ਹੈਗਾ, ਕਮਾਦ ਹੈ, ਬਰਸੀਮ ਹੈ,
0: ਹਾਂਜੀ ਹਾਂਜੀ,
1: ਉੱਥੇ ਆਪਾਂ ਇਹਦੀ ਵਰਤੋਂ
0: ਨਾ ਕਰੇ।
1: ਠੀਕ ਹੈ ਜੀ,
0: ਠੀਕ ਹੈ।
1: ਅੱਛਾ, ਜਿੱਦਾਂ ਹੁਣ ਜਿਪਸਮ ਵਗੈਰਾ ਦੀ ਵਰਤੋਂ ਵੀ ਹੋ ਸਕਦੀ ਹੈ ਇਹਦੇ ਵਿੱਚ ਤਾਂ ਕਿ ਸੁਧਾਰ ਹੋ ਜਾਏ ਪਾਣੀ ਦਾ, ਮਾੜੇ ਪਾਣੀ ਦਾ?
0: ਹਾਂਜੀ ਸਰ, ਜਿਪਸਮ ਦੀ ਵਰਤੋਂ ਵੀ ਕਰ ਸਕਦੇ ਹੈ। ਦੇਖਣ ਵਿੱਚ ਆਇਆ ਹੈ ਕਿ ਜਿੱਥੇ ਸੋਡੀਅਮ ਬਾਈਕਾਰਬੋਨੇਟ ਦੀ ਜ਼ਿਆਦਾ ਮਾਤਰਾ ਵਾਲਾ ਪਾਣੀ ਲੱਗਦਾ ਹੋਵੇ ਉਹਨਾਂ ਜ਼ਮੀਨਾਂ ਦੀ ਜੀਰਨ ਸ਼ਕਤੀ ਮਾੜੀ ਹੋ ਜਾਂਦੀ ਹੈ। ਸੋਡੀਅਮ ਦੀ ਜ਼ਿਆਦਾ ਮਾਤਰਾ ਇਕੱਤਰ ਹੋਣ ਨਾਲ ਜ਼ਮੀਨ ਦੀ ਬਣਤਰ ਵਿੱਚ ਗਿਰਾਵਟ ਆਉਂਦੀ ਹੈ। ਇਸ ਵਿੱਚ ਹਵਾ ਨਹੀਂ ਜਾ ਸਕਦੀ ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਅਤੇ ਖੁਰਾਕੀ ਤੱਤਾਂ ਦੀ ਉਪਲਬਧਤਾ ਘੱਟ ਜਾਂਦੀ ਹੈ। ਤੋ ਜ਼ਮੀਨ ਵਿੱਚ ਜ਼ਿਆਦਾ ਸੋਡੀਅਮ ਦਾ ਮਾੜਾ ਅਸਰ ਜਿਪਸਮ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਜਦੋਂ ਸਿੰਚਾਈ ਵਾਲੇ ਪਾਣੀ ਦੀ ਤੁਸੀਂ ਚੈੱਕ ਕਰਾ ਦਿਓ, ਜਦੋਂ ਪਾਣੀ ਦੀ ਆਰ ਐੱਸ ਸੀ 2.5 ME ਪ੍ਰਤੀ ਲੀਟਰ ਤੋਂ ਉੱਪਰ ਹੋਵੇ ਤਾਂ ਜਿਪਸਮ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਜਿਪਸਮ ਦੀ ਮਾਤਰਾ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਕਢਵਾਈ ਜਾ ਸਕਦੀ ਹੈ।
1: ਠੀਕ ਹੈ ਜੀ,
0: ਠੀਕ ਹੈ ਜੀ। ਐਂਡ ਜੋ ਜ਼ਮੀਨ ਪਹਿਲਾਂ ਹੀ ਖਾਰੀ ਹੋਵੇ ਤਾਂ ਜਿਪਸਮ ਮਿੱਟੀ ਦੀ ਫਰਕ ਦੇ ਆਧਾਰ ਤੋਂ ਪਾਓ। ਜਿਪਸਮ ਨੂੰ ਜ਼ਮੀਨ ਦੀ ਉੱਪਰਲੀ ਤਹਿ ਵਿੱਚ ਮਿਲਾ ਕੇ ਖੁੱਲ੍ਹਾ ਜਾਂ ਭਰਵਾਂ ਪਾਣੀ ਲਾਓ ਤਾਂ ਕਿ ਅਗਲੀ ਫਸਲ ਬੀਜਣ ਤੋਂ ਪਹਿਲਾਂ ਗੁਲਨਸ਼ੀ ਨਮਕ ਜੀਰ ਜਾਣ।
1: ਅਤੇ ਡਾਕਟਰ ਸਾਹਿਬ, ਜੈਵਿਕ ਖਾਦਾਂ ਦੀ ਵਰਤੋਂ ਵੀ ਹੋ ਸਕਦੀ ਹੈਗੀ?
0: ਕਿਸਾਨ ਵੀਰੋ, ਜੈਵਿਕ ਖਾਦਾਂ ਨੂੰ ਚੂਨੇ ਜਾਂ ਰੋੜਾ ਵਾਲੀ ਜ਼ਮੀਨ ਆ ਜਿਨ੍ਹਾਂ ਵਿੱਚ ਕੈਲਸ਼ੀਅਮ ਕਾਰਬੋਨੇਟ 2% ਤੋਂ ਜ਼ਿਆਦਾ ਹੋਵੇ ਅਤੇ ਖਾਰੇ ਪਾਣੀ ਨਾਲ ਸਿੰਜੀਆਂ ਜਾਂਦੀਆਂ ਹਨ, ਜੈਵਿਕ ਖਾਦਾਂ ਵਰਤੋ। ਜਿਵੇਂ ਦੇਸੀ ਰੂੜੀ 8 ਟਨ ਪ੍ਰਤੀ ਏਕੜ ਜਾਂ 2.5 ਟਨ ਪ੍ਰਤੀ ਏਕੜ ਹਰੀ ਖਾਦ ਹਰ ਸਾਲ ਪਾਓ।
1: ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕਰੀ ਸੀ ਦੱਖਣ ਪੱਛਮੀ ਇਲਾਕੇ 'ਚ ਕਾਫੀ ਇਲਾਕੇ ਜਿੱਥੇ ਕਿ
0: ਜੀ
1: ਝੋਨਾ ਜਾਂ ਨਹੀਂ ਬੀਜਦੇ ਅਤੇ ਆਪਣਾ ਕਪਾਹ ਜ਼ਿਆਦਾ ਬੀਜ ਜਾਂਦੀ ਹੈਗੀ ਜਾਂ ਨਰਮਾ ਬੀਜਿਆ ਜਾਂਦਾ ਹੈਗਾ,
0: ਜੀ ਜੀ ਜੀ,
1: ਉੱਥੇ ਵੀ ਵਰਤੋਂ ਹੋ ਸਕਦੀ ਹੈ ਇਹਦੀ?
0: ਹਾਂਜੀ, ਉੱਥੇ ਵੀ ਵਰਤੋਂ ਹੋ ਸਕਦੀ ਹੈ। ਨਹਿਰੀ ਪਾਣੀ ਜਿੱਥੇ ਉੱਥੇ ਨਹਿਰੀ ਪਾਣੀ ਦੀ ਕਿੱਲਤ ਹੁੰਦੀ ਹੈ, ਠੀਕ ਹੈ, ਵਾਲੀ ਹਾਲਤਾਂ ਵਿੱਚ ਨਹਿਰੀ ਅਤੇ ਲੂਣੇ ਪਾਣੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ, ਠੀਕ,

0: ਜ਼ਮੀਨਾਂ ਵਿੱਚ ਅਦਲ ਬਦਲ ਕੇ ਵਰਤੋ ਜੋ ਨਰਮੇ ਦੀ ਚੰਗੀ ਪੈਦਾਵਾਰ ਲਈ ਜਾ ਸਕੇ ਅਤੇ ਮਿੱਟੀ ਦੀ ਸਿਹਤ ਬਣੀ ਰਹੇ।
1: ਠੀਕ ਹੈ ਜੀ।
0: ਜਿੱਥੇ ਧਰਤੀ ਹੇਠਲਾ ਪਾਣੀ ਮਾਂਡਾ ਹੋ ਉੱਥੇ ਨਰਮਾ ਵੱਟਾ 'ਤੇ ਬੀਜੋ। ਠੀਕ। ਰੌਣੀ ਨਹਿਰੀ ਪਾਣੀ ਨਾਲ ਲਾ ਕੇ ਬਾਅਦ ਵਿੱਚ ਮਾਂਡੇ ਪਾਣੀ ਨੂੰ ਇੱਕ ਖਿਲ ਛੱਡ ਕੇ ਲਾਓ। ਠੀਕ। ਇਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਵੱਧ ਮਿਲਦਾ ਹੈ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰਹਿੰਦੀ ਹੈ।
1: ਠੀਕ ਹੈ ਜੀ। ਇਹ ਪਾਣੀ ਆਪਾਂ ਡਾਕਟਰ ਸਾਹਿਬ ਇਕੱਠਾ ਵੀ ਕਰ ਸਕਦੇ ਹਾਂ?
0: ਪਾਣੀ ਖਾਰਾ ਅਤੇ ਚੰਗਾ ਪਾਣੀ ਇਕੱਠਾ ਲਾਓ। ਜਦੋਂ ਨਹਿਰੀ ਪਾਣੀ ਜਾਂ ਚੰਗਾ ਪਾਣੀ ਦੀ ਘਾਟ ਹੋਵੇ ਤਾਂ ਇਹ ਢੰਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਤੋ ਮਾਂਡਾ ਪਾਣੀ ਚੰਗੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵਰਤੋ। ਮਾਂਡਾ ਅਤੇ ਚੰਗਾ ਪਾਣੀ ਇਕੱਠਾ ਵੀ ਵਰਤਿਆ ਜਾ ਸਕਦਾ ਹੈ। ਤੋ ਮਾਂਡਾ ਪਾਣੀ ਫਸਲ ਦੇ ਸ਼ੁਰੂ ਵਿੱਚ ਚੰਗਾ ਪਾਣੀ ਵਰਤਣਾ ਅਤੇ ਬਾਅਦ ਵਿੱਚ ਫਸਲ ਵਧਣ ਤੋਂ ਬਾਅਦ ਮਾਂਡਾ ਪਾਣੀ ਵਰਤਣਾ ਵੀ ਲਾਹੇਵੰਦ ਹੈ।
1: ਯਾਨੀ ਕਿ ਪਹਿਲਾਂ ਆਪਾਂ ਚੰਗਾ ਪਾਣੀ ਵਰਤ ਲਈਏ।
0: ਹਾਂ, ਪਹਿਲੇ
1: ਇਕੱਠੇ ਵੀ ਵਰਤ ਸਕਦੇ
0: ਹੈ, ਇਕੱਠੇ ਵੀ ਵਰਤ ਸਕਦੇ ਹੈ।
1: ਅਤੇ ਜਦੋਂ ਫਸਲ ਥੋੜ੍ਹੀ ਵਧੀਆ ਹੋ ਜਾਵੇ ਤਾਂ ਫਿਰ ਜਿਹੜਾ ਹੈ ਮਾੜਾ ਪਾਣੀ ਹੈ ਵੀ ਲਾਇਆ ਜਾ ਸਕਦਾ।
0: ਲਾਇਆ ਜਾ ਸਕਦਾ।

0: ਮਾੜਾ ਅਤੇ ਚੰਗਾ ਪਾਣੀ ਇਕੱਠਾ ਵੀ ਵਰਤਿਆ ਜਾ ਸਕਦਾ ਹੈ। ਤੋ ਮਾੜਾ ਪਾਣੀ ਫਸਲ ਦੇ ਸ਼ੁਰੂ ਵਿੱਚ ਚੰਗਾ ਪਾਣੀ ਵਰਤਣਾ ਅਤੇ ਬਾਅਦ ਵਿੱਚ ਫਸਲ ਵਧਣ ਤੋਂ ਬਾਅਦ ਮਾੜਾ ਪਾਣੀ ਵਰਤਣਾ ਵੀ ਲਾਹੇਵੰਦ ਹੈ।
1: ਯਾਨੀ ਕਿ ਪਹਿਲਾਂ ਆਪਾਂ ਚੰਗਾ ਪਾਣੀ ਵਰਤ ਲਈਏ।
0: ਹਾਂ, ਪਹਿਲੇ
1: ਇਕੱਠੇ ਵੀ ਵਰਤ ਸਕਦੇ ਹੈ,
0: ਇਕੱਠੇ ਵੀ ਵਰਤ ਸਕਦੇ ਹੈ,
1: ਅਤੇ ਜਦੋਂ ਫਸਲ ਥੋੜ੍ਹੀ ਵਧੀਆ ਹੋ ਜਾਏ ਤਾਂ ਫਿਰ ਜਿਹੜਾ ਹੈ ਮਾੜਾ ਪਾਣੀ ਹੈ ਵੀ ਲਾਇਆ ਜਾ ਸਕਦਾ।
0: ਲਾਇਆ ਜਾ ਸਕਦਾ,
1: ਠੀਕ ਹੈ ਜੀ। ਅਤੇ ਹੋਰ ਕੋਈ ਖਾਸ ਗੱਲ ਡਾਕਟਰ ਸਾਹਿਬ ਜਿਹੜੀ ਧਿਆਨ ਰੱਖਣ ਸਾਡੇ ਕਿਸਾਨ ਵੀਰ ਤਾਂ ਕਿ ਜ਼ਮੀਨ ਦੇ ਜਿਹੜਾ ਖਾਰਾਪਣ ਹੈ ਜਾਂ ਲੂਣੇਪਣ ਦਾ ਬਣੇ ਹੀ ਨਾ
0: ਬਣੇ ਨਾ, ਉਹਨਾਂ ਨੂੰ ਧਿਆਨ ਰੱਖਣ ਲਈ ਜਦ ਖਾਰਾ ਪਾਣੀ ਲੰਬੇ ਅਰਸੇ ਲਈ ਵਰਤਣਾ ਹੋਵੇ, ਠੀਕ, ਤਾਂ ਕਿਸਾਨਾਂ ਨੂੰ ਲਗਾਤਾਰ ਵਕਫੇ 'ਤੇ ਮਿੱਟੀ ਦੀ ਪਰਖ ਕਰਾ ਕੇ ਲੂਣ ਬਣਨ ਦਾ ਨਿਰੀਖਣ ਕਰਨਾ ਰੱਖਣਾ ਚਾਹੀਦਾ। ਇਸ ਨਾਲ ਜ਼ਮੀਨ ਵਿੱਚ ਗਿਰਾਵਟ ਰੋਕਣ ਵਿੱਚ ਸਹਾਇਤਾ ਮਿਲਦੀ ਹੈ।
1: ਅੱਛਾ, ਜਿਹੜੇ ਪਿੰਡਾਂ ਦੇ ਵਿੱਚ ਨੇ ਛੱਪੜ ਵਗੈਰਾ ਨੇ ਜਿਹੜਾ ਪਾਣੀ ਹੈਗਾ ਡਾਕਟਰ ਸਾਹਿਬ, ਇਹਦੀ ਵਰਤੋਂ ਵੀ ਪਾਣੀ ਕੀਤੀ ਜਾ ਸਕਦੀ ਹੈਗੀ ਹੈ?
0: ਹਾਂ, ਉੱਥੇ ਵੀ ਕੀਤੀ ਜਾ ਸਕਦੀ ਹੈ। ਤੁਸੀਂ ਜੇ ਚੰਗੇ ਪਿੰਡਾਂ ਨਾਲ ਪਾਣੀ ਇਕੱਠਾ ਕਰਨ ਨਾਲ ਤੁਸੀਂ ਉਸ ਪਾਣੀ ਨੂੰ ਮਾੜੇ ਪਾਣੀ ਨਾਲ ਇਕੱਠਾ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ।
1: ਮਤਲਬ ਹੈ ਕਿ ਜਿਹੜਾ ਦੇਖੋ ਪਾਣੀ ਦੀ ਤਾਂ ਘਾਟ ਹੈਗੀ ਹੈ, ਹੌਲੀ ਹੌਲੀ ਪਾਣੀ ਬਹੁਤ ਡੂੰਘਾ ਹੁੰਦਾ ਜਾ ਰਿਹਾ।
0: ਹਾਂਜੀ ਹਾਂਜੀ,
1: ਅਤੇ ਇਹ ਬੜੀ ਲੋੜ ਹੈ ਕਿ ਇੱਕ ਤਾਂ ਆਪਾਂ ਪਾਣੀ ਦੀ ਪਰਖ ਤੁਸੀਂ ਕਿਹਾ ਕਿ ਸਮੇਂ ਸਮੇਂ 'ਤੇ ਕਰਵਾਉਂਦੇ ਰਹੀਏ ਡਾਕਟਰ ਸਾਹਿਬ।
0: ਜੀ ਜੀ ਜੀ,
1: ਤਾਂ ਕਿ ਸਾਨੂੰ ਪਤਾ ਹੋਵੇ ਕਿ ਸਾਡੇ ਪਾਣੀ ਵਿੱਚ ਕਿੰਨਾ ਕੁ ਲੂਣ ਹੈ, ਕਿੰਨਾ ਖਾਰਾਪਣ ਹੈ,
0: ਕਿੰਨਾ ਖਾਰਾਪਣ ਹੈਗਾ,
1: ਔਰ ਕਿਹੜੀਆਂ ਫਸਲਾਂ ਆਪਾਂ ਇਹਦੇ 'ਚ ਲੈ ਸਕਦੇ ਹੈਗੇ ਹਾਂ।
0: ਪਾਣੀ ਪਰਖ ਨਾਲ ਸਭ ਤੋਂ ਜ਼ਰੂਰੀ ਹੈ, ਉੱਥੇ ਕਾਰਬੋਨੇਟ ਚੈੱਕ ਕਰਵਾਓ, ਉੱਥੇ ਬਾਈਕਾਰਬੋਨੇਟ, ਕੈਲਸ਼ੀਅਮ ਐਂਡ ਮੈਗਨੀਸ਼ੀਅਮ ਦੀ ਪਰਖ ਕਰਵਾਓ, ਉਸ ਤੋਂ ਬਾਅਦ ਬਾਕੀ ਸੋਡੀਅਮ ਕਾਰਬੋਨੇਟ ਕਿੰਨਾ ਹੈਗਾ, ਉਦੋਂ ਦੀ ਮਾਤਰਾ ਕੇ ਬੇਸ, ਉਸਕੀ ਮਾਤਰਾ ਕੇ ਆਧਾਰ 'ਤੇ ਅਸੀਂ ਦੱਸਾਂਗੇ ਪਾਣੀ ਚੰਗਾ ਹੈਗਾ ਜਾਂ ਮਾੜਾ ਹੈਗਾ।
1: ਠੀਕ ਹੈ ਜੀ। ਸੋ ਡਾਕਟਰ ਹਰੀਓਮ ਮੀਣਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਕਿ ਕਿਸ ਤਰੀਕੇ ਨਾਲ ਆਪਾਂ ਜਿਹੜਾ ਖੇਤੀ ਵਿੱਚ ਮਾੜਾ ਪਾਣੀ ਹੈ ਜਾਂ ਖਾਰਾ ਵਾਲਾ ਪਾਣੀ ਹੈ ਉਹਦੀ ਵਰਤੋਂ ਕਰਕੇ ਵੱਧ ਪੈਦਾਵਾਰ ਹਾਸਲ ਕਰ ਸਕਦੇ ਹਾਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਕੱਲ੍ਹ ਦਾ ਪ੍ਰੋਗਰਾਮ ਬਲ ਸਾਹਿਬ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਖੇਤੀ ਸਹਾਇਕ ਧੰਦਿਆਂ ਦੇ ਬਾਬਤ ਕੁਛ ਜਾਣਕਾਰੀਆਂ ਸਾਂਝੀਆਂ ਕਰਾਂਗੇ।
3: ਠੀਕ ਹੈ ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸਾਡਾ ਮਾਣ ਸਾਡਾ ਸੰਵਿਧਾਨ, ਇਸ ਵਿਸ਼ੇ ਦੇ ਉੱਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਇੱਕ ਵਾਰਤਾ ਹੈ, ਇਹ ਆਪਾਂ ਸਜਣਾ ਨਾਲ ਸਾਂਝੀ ਕਰਾਂਗੇ।
3: ਠੀਕ ਹੈ ਜੀ।
2: ਇਹ ਤੋਂ ਇਲਾਵਾ ਕਮਾਦ ਦੀ ਦੇਖਭਾਲ ਦੇ ਬਾਬਤ ਡਾਕਟਰ ਗੁਲਜਾਲ ਸਿੰਘ ਸੰਘੇੜਾ ਆਏ ਸੀ, ਗੱਲਾਂ ਬਾਤਾਂ ਦੱਸ ਕੇ ਗਏ ਹੈ, ਇਹ ਵੀ ਸਜਣਾ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
3: ਅੱਛਾ ਜੀ।
2: ਅਤੇ ਜਿੱਥੋਂ ਤੱਕ ਗੱਲ ਬਾਲ ਸਾਹਿਬ ਮੌਸਮ ਦੀ ਹੈ,
3: ਹਾਂਜੀ,
2: ਕੋਈ ਚੇਤਾਵਨੀ ਹੈ ਨਹੀਂ ਅਤੇ ਧੁੱਪ ਚੜ੍ਹੇਗੀ।
3: ਠੀਕ ਹੈ ਜੀ।
2: ਅੱਜ ਤਾਂ ਥੋੜ੍ਹੀ ਜਿਹੀ ਬਦਲਵਾਈ ਵਿੱਚ ਹੋਈ ਸੀ।
3: ਹਾਂਜੀ ਹਾਂਜੀ।
2: ਅਤੇ ਕੱਲ੍ਹ ਦਾ ਜਿਹੜਾ ਕੋਈ ਇਸ ਤਰ੍ਹਾਂ ਦਾ ਕਿਆਫਾ ਨਹੀਂ, ਬਾਕੀ ਮਾਲਕ ਤਾਂ ਆਪਣੀ ਮਰਜ਼ੀ ਦਾ ਹੈ।
3: ਬਿਲਕੁਲ ਜੀ।
2: ਆਪਾਂ ਚੱਲੀਏ ਜੀ, ਜੈ

0: ਹੁਣ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, FM ਬੈਂਡ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 7:30 ਵਜੇ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁਖਾਂਤ ਅਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ ਜੂਬੀਟੀ ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲ ਸੁਖੁਖਨਾ ਨਾਲ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਉੱਤਰ ਪ੍ਰਦੇਸ਼ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਲੱਗੀ ਭਿਆਨਕ ਅੱਗ ਵਿੱਚ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਅਲੀਗੰਜ ਦੇ ਪੁਰਾਣੀਆਂ ਇਲਾਕੇ ਵਿੱਚ ਇੱਕ ਦੁਕਾਨ ਉੱਪਰ ਸਥਿਤ ਇੱਕ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਕਾਰਨ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ। ਕੁਝ ਵਿਦਿਆਰਥੀ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਇਮਾਰਤ ਵਿੱਚ ਐਨੀਮੇਸ਼ਨ ਸੈਂਟਰ ਵਿੱਚ ਮੌਜੂਦ 16 ਤੋਂ 18 ਸਾਲ ਦੇ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਖਬਰ ਅਨੁਸਾਰ ਅੱਗ ਕੋਚਿੰਗ ਸੈਂਟਰ ਦੀ ਇਮਾਰਤ ਦੇ ਅੰਦਰ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਲੋਕ ਅੰਦਰ ਫਸ ਗਏ। ਇਸ ਇਮਾਰਤ ਵਿੱਚ ਇੱਕ ਕੋਚਿੰਗ ਸੈਂਟਰ, ਇੱਕ ਗੇਮ ਜ਼ੋਨ ਅਤੇ ਇੱਕ ਸ਼ੋਰੂਮ ਚੱਲ ਰਿਹਾ ਸੀ। ਫਾਇਰ ਬ੍ਰਿਗੇਡ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਕੁਝ ਵਿਦਿਆਰਥੀਆਂ ਨੇ ਕੋਚਿੰਗ ਸੈਂਟਰ ਦੇ ਟੋਇਲਟ ਅਤੇ ਕੁਝ ਨੇ ਪਹਿਲੀ ਮੰਜ਼ਿਲ ਤੋਂ ਛਾਲਾਂ ਮਾਰ ਕੇ ਬਚਣ ਦੀ ਕੋਸ਼ਿਸ਼ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪੁਲਿਸ ਡਾਇਰੈਕਟਰ ਜਨਰਲ ਅਤੇ ਰਾਜ ਦੇ ਗ੍ਰਹਿ ਮੰਤਰਾਲੇ ਦੇ ਵਧੀਕ ਮੁੱਖ ਸਕੱਤਰ ਨਾਲ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਿਆਨਕ ਅੱਗ ਹਾਦਸੇ ਵਿੱਚ ਲੋਕਾਂ ਦੀ ਮੌਤ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਉਹਨਾਂ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਪ ਰਾਸ਼ਟਰਪਤੀ ਨੇ ਵੀ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਖਨਊ ਵਿੱਚ ਲੱਗੀ ਭਿਆਨਕ ਅੱਗ 'ਚ ਜਾਨ ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਨੇ ਅਤੇ ਅਧਿਕਾਰੀ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਲੋਕ ਭਲਾਈ ਯੋਜਨਾਵਾਂ ਨੇ ਲੱਖਾਂ ਨਾਗਰਿਕਾਂ ਦੇ ਜੀਵਨ ਨੂੰ ਵਧੇਰੇ ਆਰਾਮਦਾਇਕ, ਸੁਰੱਖਿਅਤ ਅਤੇ ਸਨਮਾਨਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵੱਲੋਂ ਲਿਖੇ ਇੱਕ ਲੇਖ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਚੰਗੇ ਸ਼ਾਸਨ ਦੀ ਸਭ ਤੋਂ ਵੱਡੀ ਸੰਪਤੀ ਹੈ। ਆਪਣੇ ਲੇਖ ਵਿੱਚ ਸ਼੍ਰੀ ਗੋਇਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲਾਂ ਦੌਰਾਨ ਚੰਗੇ ਸ਼ਾਸਨ, ਲੋਕ ਭਲਾਈ ਅਤੇ ਗਰੀਬਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਦੀ ਯਾਤਰਾ ਨੂੰ ਦਰਸਾਇਆ ਹੈ। ਨਵੀਂ ਦਿੱਲੀ ਵਿੱਚ ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ NSA ਦੀ ਮੀਟਿੰਗ ਚੱਲ ਰਹੀ ਹੈ। 2 ਦਿਨਾਂ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਰ ਰਹੇ ਨੇ। ਸਮੂਹ ਦੇ 11 ਮੈਂਬਰ ਦੇਸ਼ਾਂ ਦੇ ਸੁਰੱਖਿਆ ਮੁਖੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਇਹਨਾਂ ਦੇਸ਼ਾਂ ਵਿੱਚ ਭਾਰਤ, ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ। ਮੀਟਿੰਗ ਦਾ ਮੁੱਖ ਧਿਆਨ ਦੁਨੀਆ ਨੂੰ ਦਰਪੇਸ਼ ਗੈਰ ਰਵਾਇਤੀ ਸੁਰੱਖਿਆ ਚੁਣੌਤੀਆਂ 'ਤੇ ਹੈ। ਸੋਲਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਨਵੀਂ ਦਿੱਲੀ ਵਿੱਚ ਇਰਾਨ

ਸਰਵਉੱਚ ਸੁਰੱਖਿਆ ਪ੍ਰੀਸ਼ਦ ਦੇ ਰੱਖਿਆ ਮਾਮਲਿਆਂ ਦੇ ਉਪ ਸਕੱਤਰ ਗਾਦੀਰ ਨਿਸਾਮੀਪੁਰ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਬ੍ਰਿਕਸ ਪਲੇਟਫਾਰਮ ਤਹਿਤ ਸਹਿਯੋਗ ਅਤੇ ਭਾਰਤ ਇਰਾਨ ਦੁਆਲੇ ਸਬੰਧਾਂ ਦਾ ਵੀ ਜਾਇਜ਼ਾ ਲਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UBT ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ ਨੇ। ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਿੰਦੇ ਨੇ ਸੰਸਦ ਮੈਂਬਰਾਂ ਸੰਜੇ ਦੀਨਾ ਪਾਟਿਲ, ਸੰਜੇ ਦੇਸ਼ਮੁਖ, ਸੰਜੇ ਜਾਧਵ, ਬਾਊ ਸਾਹਿਬ ਵਾਕਚੋਰੇ, ਨਾਗੇਸ਼ ਪਾਟਿਲ ਅਸ਼ਤੀਕਰ ਅਤੇ ਓਮ ਪ੍ਰਕਾਸ਼ ਰਾਜੇ ਨਿੰਬਲਕਰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਪਹਿਲਾਂ ਸ਼ਿਵ ਸੈਨਾ UBT ਦੇ 40 ਵਿਧਾਇਕਾਂ ਨੇ ਜੂਨ 2022 'ਚ ਬਗਾਵਤ ਕਰ ਦਿੱਤੀ ਸੀ। ਸ਼੍ਰੀ ਸ਼ਿੰਦੇ ਨੇ ਕਿਹਾ ਹੈ ਕਿ ਇਸ ਬਗਾਵਤ ਦਾ ਉਦੇਸ਼ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨੂੰ ਸੁਰੱਖਿਅਤ ਰੱਖਣਾ ਅਤੇ ਪਾਰਟੀ ਦੇ ਹਿੰਦੂਤਵ ਸਿਧਾਂਤਾਂ ਦੀ ਰੱਖਿਆ ਕਰਨਾ ਸੀ। ਇਸ ਸਾਲ ਜਨਵਰੀ ਵਿੱਚ ਆਧਾਰ ਐਪ 'ਤੇ ਸ਼ੁਰੂ ਹੋਣ ਤੋਂ ਬਾਅਦ 3,10,00,000 ਤੋਂ ਵੱਧ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਹੈ ਕਿ ਐਪ ਦੀ ਵੱਧਦੀ ਵਰਤੋਂ ਲੋਕਾਂ ਦੇ ਇਸ ਵਿੱਚ ਤੇਜ਼ੀ ਨਾਲ ਸੇਵਾਵਾਂ ਹਾਸਲ ਕਰਨ ਲਈ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਲਗਭਗ 40,00,000 ਲੋਕਾਂ ਨੇ ਇਸ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਨੇ ਅਤੇ ਲਗਭਗ 8.5 ਲੱਖ ਲੋਕਾਂ ਨੇ ਆਪਣੇ ਪਤੇ ਅਪਡੇਟ ਕਰਨ ਲਈ ਐਪ ਦੀ ਵਰਤੋਂ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਮੰਗੋਲੀਆ ਦੇ ਉਲਨਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਓਖਨਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਸ਼੍ਰੀ ਓਖਨਾ ਦੇ ਪਿਛਲੇ ਸਾਲ ਭਾਰਤ ਦੌਰੇ ਨੇ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਗਤੀ ਦਿੱਤੀ ਸੀ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਮੰਗੋਲੀਆ ਦੇ ਰਾਸ਼ਟਰਪਤੀ ਦੇ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਕਿ ਸਭ ਤੋਂ ਵੱਡੀ ਦੋਸਤੀ ਅਧਿਆਤਮਕ ਦੋਸਤੀ ਹੈ। ਉਹਨਾਂ ਨੇ ਮੁਲਾਕਾਤ ਦੌਰਾਨ ਮੰਗੋਲੀਆ ਦੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪਹਿਲਾਂ ਡਾਕਟਰ ਐਸ ਜੈਸ਼ੰਕਰ ਨੇ ਉਲਨਬਾਤਰ ਵਿੱਚ ਮੰਗੋਲੀਆ ਦੇ ਵਿਦੇਸ਼ ਮੰਤਰੀ ਬਤਸੇਤ ਸੇਗ ਬਾਟਮੁੰਖ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਿਕਾਸ ਪ੍ਰੋਜੈਕਟਾਂ, ਸਮਰੱਥਾ ਨਿਰਮਾਣ, ਸੱਭਿਆਚਾਰ, ਸਿੱਖਿਆ, ਸੁਰੱਖਿਆ ਅਤੇ ਬਹੁਪੱਖੀ ਮੰਚਾਂ ਵਿੱਚ ਦੁਆਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਖਣਨ, ਸਾਫ਼ ਸੁਥਰੀ ਊਰਜਾ ਅਤੇ ਖੇਤੀਬਾੜੀ ਪ੍ਰੋਸੈਸਿੰਗ ਵਿੱਚ ਮੌਕਿਆਂ 'ਤੇ ਵੀ ਚਰਚਾ ਕੀਤੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਆਪਣੀ ਪਾਰਟੀ ਅੰਦਰੋਂ ਵੱਧਦੇ ਦਬਾਅ ਦੇ ਦਰਮਿਆਨ ਡਾਊਨਿੰਗ ਸਟ੍ਰੀਟ ਵਿਖੇ ਆਪਣਾ ਕਾਰਜਕਾਲ ਖਤਮ ਕੀਤਾ ਹੈ। ਅਸਤੀਫੇ ਦਾ ਐਲਾਨ ਕਰਨ ਤੋਂ ਪਹਿਲਾਂ ਸਟਾਮਰ ਆਪਣੀ ਪਤਨੀ ਨਾਲ 10 ਡਾਊਨਿੰਗ ਸਟ੍ਰੀਟ ਤੋਂ ਰਵਾਨਾ ਹੋਏ, ਜਿੱਥੇ ਲੋਕਾਂ ਵੱਲੋਂ ਉਹਨਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਉਹਨਾਂ ਨੇ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾਣ ਮੱਤਾ ਪਲ ਦੱਸਿਆ ਅਤੇ ਕਿਹਾ ਕਿ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਉਦੇਸ਼ ਨਾਲ ਰਾਜਨੀਤੀ ਵਿੱਚ ਆਏ ਸਨ। ਸ਼੍ਰੀ ਸਟਾਮਰ ਨੇ ਕਿਹਾ ਕਿ ਉਹ ਸਤੰਬਰ ਵਿੱਚ ਸੰਸਦ ਦਾ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨਵੇਂ ਨੇਤਾ ਚੁਣੇ ਜਾਣ ਤੱਕ ਆਪਣੇ ਅਹੁਦੇ 'ਤੇ ਰਹਿਣਗੇ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀ ਸਹਿਕਾਰੀ ਮੰਡੀਕਰਨ ਸੰਘ ਨੈਫਡ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਪੋਰਟਲ ਦੀ ਸ਼ੁਰੂਆਤ ਪਾਰਦਰਸ਼ਤਾ, ਕੁਸ਼ਲਤਾ ਅਤੇ ਨਿਲਾਮੀ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪੋਰਟਲ ਨਿਲਾਮੀ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਸੁਚਾਰੂ ਬਣਾਏਗਾ ਅਤੇ ਕਿਸਾਨਾਂ, ਮੈਂਬਰ ਸੰਸਥਾਵਾਂ ਅਤੇ ਹਿੱਸੇਦਾਰਾਂ ਦੇ ਲਾਭ ਲਈ ਇੱਕ ਬਿਹਤਰ ਡਿਜੀਟਲ ਪਲੇਟਫਾਰਮ ਪ੍ਰਦਾਨ ਕਰੇਗਾ। FIH ਪ੍ਰੋ ਲੀਗ ਦੇ ਲੰਡਨ ਪੜਾਅ ਦੇ ਸ਼ੁਰੂਆਤੀ ਮੈਚ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਕੱਲ੍ਹ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਖੇਡੇਗੀ। 2024 ਵਿੱਚ ਚੀਨ ਦੇ ਹੁਲਨਪੁਰ ਵਿੱਚ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਮੁਕਾਬਲੇ ਤੋਂ ਬਾਅਦ ਪਹਿਲੀ ਵਾਰ ਦੋਨੋਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਉਸ ਮੈਚ ਵਿੱਚ ਭਾਰਤ ਨੇ 2-1 ਨਾਲ ਜਿੱਤ ਹਾਸਲ ਕੀਤੀ ਸੀ। ਸਰਕਾਰ ਨੇ ਦਿਸ਼ਾ ਪ੍ਰੋਗਰਾਮ ਦੇ ਦੂਜੇ ਪੜਾਅ ਨਿਆਂ ਤੱਕ ਸਭ ਦੀ ਪਹੁੰਚ ਲਈ ਨਵੀਨਤਾਕਾਰੀ ਹੱਲਾਂ ਦੀ ਘੋਖ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਇਸ ਸਾਲ 1 ਅਪ੍ਰੈਲ ਤੋਂ 31 ਮਾਰਚ 2031 ਤੱਕ 5 ਸਾਲਾਂ ਦੀ ਮਿਆਦ ਲਈ ਇੱਕ ਨਵੇਂ ਫਾਰਮੈਟ ਵਿੱਚ ਲਾਗੂ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁਖਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ UBT ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿੱਚ

ਗਏ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਹੁਕਨਾ ਨਾਲ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ।

ਹੁਣ ਤੁਸੀਂ ਮੁਹੰਮਦ ਰਫੀ ਦੀ ਆਵਾਜ਼ 'ਚ ਦੇਸ਼ ਪ੍ਰੇਮੀ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵ ਸੈਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵੱਜ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਦਿਆਵਾਨ ਫਿਲਮ ਤੋਂ। ਇਸ ਗੀਤ ਨੂੰ ਗਾਇਆ ਮਨੋਹਰ ਉਦਾਸ ਤੇ ਅਨੁਰਾਧਾ ਪੋਡਵਾਲ ਨੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: Spotlight.
1: This is Akashvani.

0: ਉਹ ਬਸ ਬਈ ਬਸ ਲੈ ਬਈ ਸ਼ੁਗਲ ਮੇਲਾ ਬਥੇਰਾ ਹੋ ਗਿਆ ਹੁਣ ਸੁੱਖ ਨਾਲ ਸਾਰਾ ਜੀ ਏਜੰਤ ਮੇਰੇ ਵੱਲ ਵੀ ਧਿਆਨ ਦਿਓ ਮੈਂ ਇੱਕ ਬੜੀ ਸੰਜੀਦਾ ਜੀ ਗੱਲ ਕਰਨ ਲੱਗਿਆ
1: ਚੁੱਪ ਕਰੋ ਨੀ ਕੁੜੀਓ ਉਧਰ ਧਿਆਨ ਦਿਓ ਤੁਹਾਡਾ ਫੁੱਫੜ ਕੋਈ ਹੋਰ ਗੱਲ ਕਰਨ ਲੱਗਿਆ
0: ਹਰਪ੍ਰੀਤ
2: ਹਾਂਜੀ ਪਾਪਾ
0: ਧੀਏ ਹੁਣ ਤੂੰ ਆਪਣੇ ਨਾਨਕਿਆਂ ਦਾਦਕਿਆਂ ਦੀ ਹਾਜ਼ਰੀ ਵਿੱਚ ਇੱਕ ਵਾਰੀ ਸਾਫ ਸਾਫ ਦੱਸ ਦੇ ਬਈ ਤੈਨੂੰ ਉਹ ਵਿਰਕਾਂ ਵਾਲਾ ਪੱਕਾ ਕੈਨੇਡੇ ਵਾਲਾ ਮੁੰਡਾ ਪਸੰਦ ਹੈ ਆਹੋ ਬਈ ਮੈਂ ਭਲਕ ਨੂੰ ਮੈਂ ਇਹ ਲਾਂਭਾ ਨਹੀਂ ਲੈਣਾ ਬਈ ਮੰਮੀ ਡੈਡੀ ਨੇ ਮੇਰੀ ਸਲਾਹ ਪੁੱਛੇ ਬਗੈਰ ਹੀ ਪੱਕ ਠੱਕ ਕਰ ਦਿੱਤਾ ਸੀ ਹਾਂ
2: ਕੀ ਹੈ ਪਾਪਾ ਭਲਾ ਇਦਾਂ ਵੀ ਕੋਈ ਪੁੱਛਦਾ
0: ਕੋਈ ਪੁੱਛੇ ਨਾ ਪੁੱਛੇ ਮੈਂ ਤੇ ਇਦਾਂ ਹੀ ਪੁੱਛੂ ਕਿਉਂ ਬਈ ਦੇਖ ਮੈਂ ਨਹੀਂ ਰੱਖਦਾ ਕਿਸੇ ਕਿਸਮ ਦਾ ਉਹਲਾ ਸਾਰੇ ਨਾਨਕੇ ਦਾਦਕੇ ਸੁਣ ਲੈਣ ਆਪਣੀ ਹਰਪ੍ਰੀਤ ਨੇ ਦੰਦਾਂ ਦੀ ਡਾਕਟਰੀ ਯਾਨੀ BDS ਕੀਤੀ ਹੋਈ ਹੈ ਤੇ ਵਿਰਕਾਂ ਵਾਲੇ ਮੁੰਡੇ ਨੇ ਉਹ ਕੀ ਨਾਂ ਹੈ ਉਹਦਾ ਤੂੰ ਹੀ ਦੱਸ ਦੇ ਸਰਬਜੀਤ ਬਈ ਸਰਬਜੀਤ ਨੇ ਕੈਨੇਡੇ ਜਾ ਕੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ ਹੋਇਆ ਤੇ ਉਹਨੂੰ ਕਈ ਸਾਲ ਹੋ ਗਏ PR ਮਿਲੀ ਨੂੰ
3: ਉਹ ਜਦੋਂ ਤੁਸੀਂ ਦੇਖ ਦਿਖਾਲਾ ਕਰਕੇ ਜਹਾਜੇ ਚੜੇ ਹੋ ਤਾਂ ਫਿਰ ਹੁਣ ਹੋਰ ਕੀ ਭਾਲਦੇ ਹੋ
1: ਲੈ ਵਿੱਚੋਂ ਗੱਲ ਮੁੱਕੀ ਕਰੋ ਵਿਆਹ ਦੀਆਂ ਤਿਆਰੀਆਂ ਹੁਣ ਵੀ
0: ਉਸ ਵੇਲੇ

0: ਮੈਨੂੰ ਜਿੱਦਾਂ ਠੀਕ ਲੱਗਿਆ ਮੈਂ ਕਰ ਲਿਆ। ਧੀ ਵਿਦਾ ਕਰ ਦਿੱਤੀ ਅਤੇ ਨੂੰਹ ਲਿਆਉਣ ਦੀਆਂ ਤਿਆਰੀਆਂ ਹੋਣ ਲੱਗੀਆਂ। ਪੁਲਾਂ ਹੇਠੋਂ ਪਾਣੀ ਲੰਘਦਾ ਸੀ ਅਤੇ ਲੰਘਦਾ ਹੀ ਰਿਹਾ। ਹਾਂ ਬਈ ਲਾਲੀ, ਕਿੱਦਾਂ ਰਿਹਾ ਅੱਜ ਤੇਰਾ ਇੰਟਰਵਿਊ?
1: ਜਿੱਦਾਂ ਅੱਗੇ ਰਹਿੰਦਾ ਉੱਦਾਂ ਹੀ ਰਿਹਾ ਡੈਡੀ। ਹੁਣ ਸਰਕਾਰੀ ਨੌਕਰੀਆਂ ਸਾਨੂੰ ਜੱਟਾਂ ਦੇ ਮੁੰਡਿਆਂ ਨੂੰ ਤਾਂ ਮਿਲਦੀਆਂ ਦੀਦੀਆਂ ਨਹੀਂ।
0: ਚੱਲ ਤੂੰ ਗੱਲ ਦਿਲ ਨੂੰ ਨਾ ਲਾਈ ਪੁੱਤ, ਆਪੇ ਹੋ ਜਾਣਾ ਜੋ ਕੁਝ ਹੋਣਾ ਹੋਊ।
2: ਲਾਲੀ ਪੁੱਤ, ਅੱਜ ਇੱਕ ਚਿੱਠੀ ਫੜਾ ਗਿਆ ਸੀ ਡਾਕੀਆ, ਅਖੇ ਕਿਸੇ ਮਿਲ ਤੋਂ ਆਈ ਆ।
1: ਲਓ ਇੱਕ ਇੰਟਰਵਿਊ ਹੋਰ ਆ ਗਿਆ, ਨੈਸ਼ਨਲ ਗੰਨਾ ਮਿੱਲ ਵੱਲੋਂ ਚਿੱਠੀ ਆਈ ਆ, ਪਰਸੋਂ 2:30 ਵਜੇ ਸੱਦਿਆ। ਮੇਰਾ ਤਾਂ ਚਿੱਤ ਨਹੀਂ ਕਰਦਾ ਵਾਰ ਵਾਰ ਇੰਟਰਵਿਊ ਦੇ ਕੇ ਫਿਰ ਇਨਕਾਰ ਸੁਣੀ ਜਾਣ ਨੂੰ।
2: ਨਾ ਪੁੱਤ, ਇੰਨਾ ਪੜ੍ਹ ਲਿਖ ਕੇ ਬੀਟੈਕ ਦੀ ਡਿਗਰੀ ਲੈ ਕੇ ਹੁਣ ਘਰ ਤਾਂ ਨਹੀਂ ਬੈਠੇ ਰਹਿ ਸਕਦੇ। ਅਗਲਿਆਂ ਨੇ ਦਰਖਾਸਤ ਦੇਖ ਕੇ ਇੰਟਰਵਿਊ ਦਾ ਸੱਦਾ ਭੇਜਿਆ ਨਾ। ਪੁੱਤ, ਤੂੰ ਇੰਟਰਵਿਊ ਦੇਣ ਜਾਣ ਦੀ ਤਿਆਰੀ ਕਰ, ਅਜੇ 2 ਦਿਨ ਪਏ ਹੈ।
0: ਪੁੱਤ ਗੁਰਲਾਲ, ਤੇਰੀ ਮਾਂ ਸਹੀ ਕਹਿੰਦੀ ਹੈ, ਜੇ ਇੰਨੀ ਮਿਹਨਤ ਨਾਲ ਗੁਣ ਹਾਸਲ ਕੀਤਾ ਤਾਂ ਉਸ ਦੀ ਕਦਰ ਵੀ ਪਊਗੀ ਪਊਗੀ। ਤੂੰ 2 ਦਿਨ ਵਿੱਚ ਦੁਹਰਾਈ ਕਰ ਲੈ। ਦੇਖ, ਇਹਨਾਂ ਦਿਨਾਂ ਦੇ ਅਖ਼ਬਾਰ ਦੇਖਣੇ ਵੀ ਨਾ ਭੁੱਲੀ। ਸਵਾਲ ਤਾਜ਼ਾ ਘਟਨਾਵਾਂ ਅਤੇ ਆਮ ਵਾਕਫੀ 'ਚੋਂ ਵੀ ਪੁੱਛੇ ਜਾ ਸਕਦੇ ਆ। ਨਾ ਹੋਊ ਤਾਂ ਆਪਣੀ ਹਰਪ੍ਰੀਤ ਨੂੰ ਫੋਨ ਕਰਾਂਗੇ।
1: ਆਹੋ, ਹਰਪ੍ਰੀਤ ਤਾਂ ਹੈ ਹੀ ਨਾ ਤੁਹਾਡਾ ਰਾਮਬਾਣ।
0: ਤੂੰ ਕੁਛ ਕਿਹਾ ਲਾਲੀ?
1: ਕੁਛ ਨਹੀਂ ਕਿਹਾ ਡੈਡੀ, ਐਵੇਂ ਬਸ।
0: ਉਹ ਐਵੇਂ ਨਹੀਂ, ਬੜਾ ਫਿਕਰ ਕਰੀਦਾ, ਵਾਹਿਗੁਰੂ ਭਲੀ ਕਰੇਗਾ। ਹੈਂ ਉਮਰ ਨਿਕਲ ਗਈ ਸਾਈਕਲ ਉੱਤੇ ਖੁੱਚਾਂ ਬਣਾਉਂਦੇ ਦੀ, ਘਰੋਂ ਸਕੂਲ, ਸਕੂਲੋਂ ਘਰ। ਜਦੋਂ ਔਲਾਦ ਦਾ ਸੁੱਖ ਮਾਨਣ ਦਾ ਵੇਲਾ ਆਇਆ ਤਾਂ ਹੁਣ ਕਿਹਦੇ ਕੋਲ ਦੁੱਖੜੇ ਫਰੋਲਾ। ਪੁੱਤ ਨੂੰ ਮਿੱਲ ਵਿੱਚ ਨੌਕਰੀ ਤਾਂ ਮਿਲ ਗਈ ਅਤੇ ਸ਼ਿਫਟਾਂ ਵਿੱਚ ਡਿਊਟੀਆਂ ਲੱਗਣ ਨਾਲ ਉਸਨੂੰ ਘਰ ਛੱਡ ਕੇ ਸ਼ਹਿਰ ਰਹਿਣ ਦਾ ਬਹਾਨਾ ਮਿਲ ਗਿਆ। ਫਿਰ ਹੀਲਾ ਕੀਤਾ, ਇੱਧਰੋਂ ਉੱਧਰੋਂ ਇਕੱਠੇ ਕਰ, ਪੁੱਤ ਨੂੰ ਛੱਜ ਭਰ ਨੋਟਾਂ ਦਾ ਲਾ ਕੇ ਕੈਨੇਡਾ ਭੇਜਿਆ। ਧੀ ਦੇ ਹੀਲਿਆਂ ਨਾਲ ਸੋਚਦਾ ਸਾਂ ਭਈ ਇੱਕ ਵਾਰ ਫਿਰ ਟੱਬਰ ਇਕੱਠਾ ਕਰਨ 'ਚ ਕਾਮਯਾਬ ਹੋ ਗਿਆ। ਪਰ ਟੱਬਰ ਤਾਂ ਇਕੱਠਾ ਕੀ ਹੋਣਾ ਸੀ, ਦੁਫਾੜ ਹੋ ਗਿਆ, ਦੁਫਾੜ। ਧੀ ਪੁੱਤ ਕੈਨੇਡਾ ਅਤੇ ਅਸੀਂ ਪਿੰਡ ਵਾਲੇ ਟਾਰੇ 'ਚ, ਪਿੰਡ ਵਾਲਾ।
3: ਮਾਸਟਰ ਜਰਨੈਲ ਸਿੰਘ, ਵਧਾਈਆਂ ਵੀ ਸੁਣਿਆ, ਧੀ ਮੰਗ ਦਿੱਤੀ ਹੈ।
0: ਸਵਾ ਵਧਾਈਆਂ ਭਾਜੀ, ਤੁਸੀਂ ਸਹੀ ਸੁਣਿਆ, ਤੁਸੀਂ ਵਧਾਈਆਂ ਦੇ ਛੱਟੇ ਰਾਹ ਚੋਂ ਹੀ ਦੇਈ ਜਾਂਦੇ ਹੋ। ਸਰਦਾਰ ਧਰਮ ਸਿੰਘ ਜੀ, ਕਦੇ ਘਰ ਆਓ, ਨਾਲੇ ਭਾਬੀ ਨੂੰ ਲੈ ਕੇ ਆਓ, ਤੁਹਾਡਾ ਦੋਵਾਂ ਦਾ ਮੂੰਹ ਮਿੱਠਾ ਕਰਾਈਏ।
3: ਬਈ ਘਰ ਵੀ ਆਵਾਂਗੇ, ਮੂੰਹ ਵੀ ਮਿੱਠਾ ਕਰਾਂਗੇ, ਪਰ ਤੂੰ ਤਾਂ ਚੰਦਰਿਆ ਆ ਰਿਸ਼ਤਾ ਕਰਨ ਲੱਗੇ, ਓਲਾ ਹੀ ਬੜਾ ਕੀਤਾ ਸਾਡੇ ਤੋਂ।
0: ਓਲੇ ਵਾਲੀ ਗੱਲ ਵੀ ਤੇਰੀ ਸਹੀ ਹੈ ਧਰਮ ਸਿੰਘ, ਅਸਲ 'ਚ ਮੈਂ ਪਿਛਲੇ ਕਾਫੀ ਸਮੇਂ ਤੋਂ ਡਰਿਆ ਹੀ ਬਾਹਲਾ ਰਿਹਾ। ਮੈਨੂੰ ਤੇ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਨੇ ਡਰਾਇਆ ਹੋਇਆ।
3: ਉਹ ਤਾਂ ਹੈ,
0: ਕੰਮ ਕੋਈ ਵੀ ਚੱਜ ਨਾਲ ਸਿਰੇ ਨਹੀਂ ਸੀ ਚੜਦਾ। ਤੁਸੀਂ ਤੇ ਭਰਾ ਹੀ ਹੋ, ਭਾਈ ਬੰਦ ਹੋ, ਤੁਹਾਡੇ ਤੋਂ ਕਿਹੋ ਜਿਹਾ ਓਲਾ ਕਾਹਦਾ ਪੜਦਾ। ਆ ਜਾਓ ਕਿਸੇ ਦਿਨ ਦੋਵੇਂ ਜੀ, ਆ ਕੇ ਧੀ ਨੂੰ ਅਸੀਸ ਦੇ ਕੇ ਤੋਰਿਓ ਕੈਨੇਡਾ ਨੂੰ, ਉਹਦਾ ਵੀਜ਼ਾ ਲੱਗ ਗਿਆ ਸੁੱਖ ਨਾਲ।
3: ਬਈ ਆਵਾਂਗੇ ਆਵਾਂਗੇ, ਬਈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਹੈਂ, ਚੰਗਾ ਫਿਰ ਮਾਸਟਰ, ਮਿਲਦੇ ਆ ਫਿਰ, ਚੰਗਾ ਫਿਰ।
0: ਗੁਰਮੀਤ ਕੌਰੇ!
4: ਹਾਂਜੀ ਭਾਈਆ ਜੀ।
0: ਪੁੱਤਰ ਵਿਸਾਖਾ ਸਿੰਘ ਨੂੰ ਮੁੜਨ 'ਚ ਕੁਝ ਬਹੁਤਾ ਚਿਰ ਨਹੀਂ ਲੱਗ ਗਿਆ?
4: ਆਹੋ ਭਾਈਆ ਜੀ, ਇੰਨਾ ਚਿਰ ਲਾਉਂਦੇ ਤਾਂ ਨਹੀਂ ਹੁੰਦੇ, ਓਦਾਂ ਤਕਾਲਾਂ ਨੂੰ ਸੜਕਾਂ ਤੇ ਭੀੜ ਵੀ ਵੱਧ ਜਾਂਦੀ ਆ। ਬਾਕੀ ਭਾਈਆ ਜੀ ਤੁਹਾਨੂੰ ਵੱਧ ਪਤਾ ਹੋ, ਸ਼ਗਿਰਦ ਤਾਂ ਤੁਹਾਡੇ ਹੀ ਆ।
0: ਸ਼ਗਿਰਦ ਵਾਲੀ ਗੱਲ ਤੂੰ ਹਵਾ ਚੇਤੇ ਕਰਾਈ ਹੈ, ਆ ਲੈਣ ਦੇ ਫਿਰ ਉਹਨੂੰ, ਪੁੱਛਦਾ ਉਹਨੂੰ ਬੈਂਚ ਤੇ ਖੜਾ ਕਰਕੇ, ਪਾਵਾਂ ਤਾਂ ਉਹਨੂੰ ਖੜੀਆਂ ਕਰਵਾ ਕੇ। ਇਹ ਤਾਂ ਫਿਰ ਸ਼ਗਿਰਦ ਹੀ ਰਿਹਾ, ਹੁਣ ਤਾਂ ਢਿੱਡੋਂ ਜੰਮੇ ਵੀ।

0: ਗੱਲ ਨਹੀਂ ਸੁਣਦੇ, ਸੁਣ ਵੀ ਲੈਣ ਅਤੇ ਅੱਗੋਂ ਚਾਰ ਚਾਰ ਸੁਣਾਉਂਦੇ ਆ, ਚਾਰ ਚਾਰ। ਮੈਂ ਇੱਕ ਦਿਨ ਕੰਮ ਤੋਂ ਮੁੜੇ ਸ਼ਹਿਜ਼ਾਦਾ ਗੁਰਲਾਲ ਸਿੰਘ ਨੂੰ ਐਵੇਂ ਬਹਾਨੇ ਨਾਲ ਹੀ ਹਾਲ ਚਾਲ ਪੁੱਛ ਲਿਆ ਅਤੇ ਉਹਨੇ ਤਾਂ
1: ਮਿਲ 'ਚ ਕੰਮ ਕਰਕੇ ਆਇਆ ਡੈਡੀ, ਹਸਪਤਾਲੋਂ ਤਾਂ ਨਹੀਂ ਮੁੜਿਆ ਵੀ ਹਾਲ ਪੁੱਛਣ ਡੇ ਹੋ।
0: ਪੁੱਤਰ ਮੈਂ ਤਾਂ ਉਂਝ ਹੀ ਪੁੱਛਿਆ ਸੀ। ਉਹਨੇ ਉੱਚਾ ਬੋਲ ਕੇ ਮੇਰੇ ਪੈਰਾਂ ਹੇਠਲੀ ਧਰਤੀ ਹਿਲਾ ਦਿੱਤੀ। ਉਦਣ ਦਾ ਉਸ ਨੂੰ ਬੁਲਾਉਣ ਤੋਂ ਪਹਿਲਾਂ 20 ਵਾਰੀ ਸੋਚਦੀ। ਆਖਰ ਉਸ ਵੱਲੋਂ ਜਹਾਜ਼ੇ ਚੜ੍ਹ ਕਨੇਡਾ ਪਹੁੰਚਣ ਦੀ ਖਬਰ ਸੁਣ ਕੇ ਹੀ ਹਿੱਕ ਭਰ ਕੇ ਸਾਹ ਲਿਆ। ਸੋਚਿਆ ਵੀ ਕੋਲ ਹੁੰਦਿਆਂ ਹਰ ਗੱਲੋਂ ਕੁੱਤੇ ਖਾਣੀ ਕਰਾਉਣ ਨਾਲੋਂ ਤਾਂ ਇਹ ਫਾਸਲੇ ਬਿਹਤਰ ਹੁੰਦੇ। ਇੱਕ ਵਾਰੀ ਇਹ ਵੀ ਖਿਆਲ ਆਇਆ ਵੀ ਸਿਆਣੇ ਠੀਕ ਹੀ ਕਹਿੰਦੇ ਆ ਵੀ ਦੂਰ ਜਾਣ ਨਾਲ ਨੇੜ ਜਾਗਦਾ, ਪਰ ਇਹ ਵੀ ਸਿਆਣੇ ਹੀ ਕਹਿੰਦੇ ਆ ਵੀ ਉਹ ਧਰਤੀ ਬੜੀ ਨਿਰਮੋਹੀ ਹੈ। ਸੱਤ ਸਮੁੰਦਰ ਪਾਰ ਕਰਦਿਆਂ ਮੋਹ ਦੇ ਭਾਵ ਇੱਕ ਇੱਕ ਕਰਕੇ ਰਾਹ ਵਿੱਚ ਆਉਂਦੇ ਉਹਨਾਂ ਸਮੁੰਦਰਾਂ ਵਿੱਚ ਹੀ ਗਿਰ ਜਾਂਦੇ ਆ, ਡੁੱਬ ਜਾਂਦੇ। ਬਸ ਫਿਰ ਤਾਂ ਅਸੀਂ ਦੋਵੇਂ ਸਰੀਰ ਸਰਦਾਰ ਗੁਰਲਾਲ ਸਿੰਘ ਦੇ ਹੱਥੀਂ ਲਿਖੇ ਚਿੱਠੀ ਚੀਰੇ ਨੂੰ ਹੀ ਤਰਸਣ ਲੱਗੇ। ਦੂਰੀ ਦੇ ਦੁੱਖ ਨੇ ਨੇੜ ਤਾਂ ਨਾ ਜਗਾਇਆ, ਪਿਆਰ ਅਤੇ ਮਮਤਾ ਦੇ ਭਰਮ ਸਿਰ 'ਚ।
2: ਮੈਂ ਕਿਹਾ ਜੀ ਮੁੰਡਾ ਕਿ ਅੱਜ ਵੀ ਆਪਣੇ ਸਾਈਕਲ ਦੀ ਟੱਲੀ ਵਜਾਉਂਦਾ ਆਪਣੇ ਦਰ ਅੱਗਿਓ ਲੰਘ ਗਿਆ। ਮੈਂ ਵੇਖਦੀ ਰਹਿ ਗਈ।
0: ਹੁਣ ਤੂੰ ਡਾਕੇ ਨੂੰ ਉਡੀਕਣਾ ਛੱਡ ਕਿਉਂ ਨਹੀਂ ਦਿੰਦੀ? ਅੱਵਲ ਤੇ ਗੁਰਲਾਲ ਦੀ ਕੋਈ ਚਿੱਠੀ ਆਉਣੀ ਨਹੀਂ, ਜੇ ਕਦੀ ਕਦਾਈ ਆ ਵੀ ਜਾਊ ਤਾਂ ਉਸ ਵਿੱਚੋਂ ਤੇਰੇ ਮੇਰੇ ਲਈ ਠੰਡੀਆਂ ਫੁਹਾਰਾਂ ਕਦੇ ਨਹੀਂ ਚੜ੍ਹਨੀਆਂ।
2: ਤਾਂ ਫਿਰ ਜੱਫੀਆਂ ਕਲਾਵੇ ਤਾਂ ਪਾਸੇ ਰਹਿ ਗਏ, ਸੁੱਖੀ ਸਾਂਦੀ ਫਤਿਹ ਫਲੋਟ ਨੂੰ ਵੀ ਤਰਸ ਜਾਵਾਂਗੇ।
0: ਲੈ ਰੋਂਦੀ ਫਤਿਹ ਫਲੋਟ ਨੂੰ, ਮੈਨੂੰ ਇੱਧਰ ਰਾਹ ਦੇਣੀ ਲੰਘਦਾ ਨਹੀਂ ਦਿਸਦਾ।
3: ਉਹ ਦਿਨ ਤਾਂ ਕਾਦਾ ਨਿਕਲ ਗਿਆ ਸਰ ਜੀ, ਹੁਣ ਤਾਂ ਸੁੱਖ ਨਾਲ ਖਾਊ ਪੀਆ ਹੋ ਚੱਲਿਆ। ਸੋਰੀ, ਮੈਂ ਤੁਹਾਡੇ ਤੋਂ ਸੋਰੀ ਮੰਗਦਾ ਮਾਸਟਰ ਜੀ। ਉਹ ਮੈਨੂੰ ਤੁਹਾਡੇ ਵਾਂਗੂ ਹੀ ਬਾਹਰੋਂ ਆਇਆ ਇੱਕ ਭਾਈਬੰਦ ਮਿਲ ਗਿਆ, ਉਹਨੇ ਮੈਨੂੰ ਨੂੜ ਕੇ ਦੋ ਗਲਾਸੀਆਂ ਵੀ ਲਵਾ ਦਿੱਤੀਆਂ।
4: ਬਸ ਕਰ ਹੁਣ, ਕਦੇ ਅੱਗੇ ਨਾ ਕਦੇ ਪਿੱਛੇ। ਅੱਜ ਭਾਈਆ ਜੀ ਦੇ ਆਉਣ 'ਤੇ ਲੁਧਿਆਣਿਓਂ ਚੰਨ ਚੜ੍ਹਾ ਕੇ ਆ ਗਿਆ, ਅੱਧੀ ਰਾਤ ਡੱਫ ਕੇ ਮੈਂ ਉਡੀਕਦੀ ਨੇ ਕੋਈ ਚੱਜ ਦੀ ਦਾਲ ਭਾਜੀ ਵੀ ਨਹੀਂ ਬਣਾਈ।
3: ਆਹੋ ਵੀ ਤੇਰੇ ਹੋਣਗੇ ਭਾਈਆ ਜੀ, ਮੇਰੇ ਤਾਂ ਮਾਸਟਰ ਜੀ ਹਾਂ ਸਰ ਜੀ। ਚੱਲ ਹੁਣ ਦਾਲ ਭਾਜੀ ਨੂੰ ਮਾਰ ਗੋਲੀ, ਆਹ ਸਾਡੀ ਦੂਜੀ ਦਾਲ ਤੱਤੀ ਕਰਦੇ।
4: ਲਿਆ ਫੜਾ, ਦੇਖੀ ਹੁਣ ਮਾਸਟਰ ਜੀ ਦੇ ਚਾਹ 'ਚ ਫੜਨ ਨੂੰ ਪਹਿਲਾਂ ਨਾ ਛੱਡਦੀ ਕਿਤੇ ਲਿਫਾਫਾ।
3: ਤੇਰੇ ਭਾਅ ਤਾਂ ਇੱਦਾਂ ਹੀ ਛੱਡ ਦੂੰ ਤੂੰ।

0: ਟਿਕ ਗਿਆ ਹੋਊ ਕਿਸੇ ਹੋਟਲ ਹਾਟਲ 'ਚ। ਮੈਂ ਉਸਨੂੰ ਬਥੇਰਾ ਕਿਹਾ ਵੀ ਮੈਨੂੰ ਜਾਣ ਦੇ, ਮੇਰੇ ਮਾਸਟਰ ਜੀ ਆਏ ਹੋਏ ਆ ਬਾਹਰੋਂ। ਉਸਨੇ ਇੱਕੋ ਹੀ ਗੱਲ ਫੜੀ ਸੀ, ਲੈ ਤੂੰ ਮੈਨੂੰ ਭਾ ਨਹੀਂ ਸਮਝਦਾ, ਮਸਾਂ ਉਸ ਤੋਂ ਖਹਿੜਾ ਛੁਡਾ ਕੇ ਆਇਆ। ਮਾਸਟਰ ਜੀ, ਸਰਦਾਰਨੀ ਗੁਰਮੀਤ ਕੌਰ ਸਾਹਿਬਾਂ, ਆਪ ਜੀ ਤੋਂ ਦਾਲ ਹੀ ਤੱਤੀ ਨਹੀਂ ਹੋਈ ਹਾਲੇ ਤੱਕ।
1: ਉਹ ਆ ਗਈ ਜੀ, ਆ ਗਈ, ਬਸ ਹੋ ਗਈ ਆ।
0: ਅੱਛਾ ਅੱਛਾ, ਬੱਸੇ ਬਹਿ ਕੇ ਆ ਰਹੀ ਹੈ। ਚੱਲ ਵੀ ਰਸੋਈ ਤੋਂ ਬੈਠਕ ਤੱਕ 10 ਰੁਪਏ 10 ਰੁਪਏ 10 ਰੁਪਏ 10 ਰੁਪਏ
1: ਉੱਤਰ ਆਇਆ।

0: ਇਹ ਤਾਂ ਲਾਓ, ਅਜੇ ਜਲਸਾ ਮੈਨੂੰ ਜਗਦਾ।
1: ਲੈ ਇੱਦਾਂ ਕਿੱਦਾਂ ਹੋ ਜਾਊ, ਹਲੇ ਤਾਂ ਆਪਾਂ ਕੈਨੇਡਾ ਦੀਆਂ ਬਾਤਾਂ ਸੁਣਨੀਆਂ ਸਰ ਜੀ ਤੋਂ, ਨਾ ਹਲੇ ਸੌਣ ਸੌਣ ਨਹੀਂ ਖੇਲਣਾ।
0: ਉਹ ਤੂੰ ਤਾਂ ਭਰਾਵਾ ਹੋਰ ਤੜਕੇ ਆਉਂਦਾ ਤਾਂ ਮੈਂ ਤੈਨੂੰ ਉਡੀਕਦਾ ਬੱਤੀਆਂ ਬਾਲ ਬਾਲ ਬਣੇ।

0: ਵਾਹ ਬਈ ਵਾਹ ਭਾ ਧਰਮ ਸਿਆਂ, ਤੇਰੀ ਦਇਆ ਨਾਲ ਵਿਆਹ ਦਾ ਕੰਮ ਵੀ ਬਹੁਤ ਵਧੀਆ ਢੰਗ ਨਾਲ ਸਿਰੇ ਚੜ ਗਿਆ।
1: ਨਾ ਬਈ ਨਾ ਬਈ ਨਾ, ਦਇਆ ਦਾ ਪਰਮਾਤਮਾ ਦੀ, ਬੰਦਾ ਤੋਂ ਇਹ ਸਾਧਨ ਬਣ ਜਾਂਦਾ ਜੀ।
0: ਬਈ ਇਹ ਤੁਹਾਡਾ ਸਾਰੇ ਟੱਬਰ ਦਾ ਵਡੱਪਣ ਹੈ ਬਈ, ਤੁਸੀਂ ਕੋਈ ਮਾਣ ਤਾਣ ਨਹੀਂ ਕਬੂਲਦੇ, ਪਰ ਤੁਹਾਡੇ ਯੋਗਦਾਨ ਨੂੰ ਅਣਗੋਲਿਆਂ ਛੱਡਣਾ ਵੀ ਨਹੀਂ ਬਣਦਾ
1: ਜੀ।
0: ਤੁਹਾਡੇ ਹੀਲਿਆਂ ਵਸੀਲਿਆਂ ਨਾਲ ਹੀ ਮੇਰਾ ਭਰਾ ਕਰਨੈਲ ਸਿੰਘ ਪੂਰੇ ਪਰਿਵਾਰ ਸਮੇਤ ਵਿਆਹ 'ਚ ਹਾਜ਼ਰੀ ਲਵਾ ਕੇ ਗਿਆ।
1: ਜਰਨੈਲ ਸਿੰਘ ਬਈ, ਤੂੰ ਤਾਂ ਪਤਾ ਨਹੀਂ ਕਿਵੇਂ ਸੋਚਦਾ, ਆਹ ਕਰਨੈਲ ਅਤੇ ਉਹਦੇ ਨਿਆਣਿਆਂ ਨੂੰ ਵਿਆਹ 'ਚ ਫਿਰਦੇ ਦੇਖ ਕੇ ਮੈਂ ਤਾਂ ਅੰਦਰੋਂ ਤੱਕ ਪ੍ਰਸੰਨ ਸੀ, ਅਤੇ ਗੁਰਲਾਲ ਨੇ ਵੀ ਆਪਣੇ ਤਾਏ ਤਾਈ ਦੇ ਨਾਲ ਨਾ ਨਿਆਣਿਆਂ ਨੂੰ ਵੀ ਭੋਰਾ ਓਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ।
0: ਧਰਮ ਸਿੰਘ, ਮੈਂ ਕਹਿ ਨਹੀਂ ਸਕਦਾ ਬਈ ਉਸ ਮੁੰਡੇ ਦੇ ਅੰਦਰ ਇਹ ਲਿਆਕਤ ਕਿੱਥੋਂ ਅਤੇ ਕਿੱਦਾਂ ਆਈ ਹੈ, ਔਰ ਉਸਨੇ ਕਈ ਗੱਲਾਂ ਨਾਲ ਮੈਨੂੰ ਵੀ ਹੈਰਾਨ ਕਰ ਦਿੱਤਾ।
1: ਬਈ ਵਾਹਿਗੁਰੂ ਦੀ ਬੜੀ ਕਿਰਪਾ ਹੈ ਤੁਹਾਡੇ ਲਾਲੀ ਉੱਤੇ। ਹੈ ਚੰਗਾ ਜੀ, ਚੰਗਾ ਬਈ, ਸਾਨੂੰ ਆ ਗਿਆ ਦਿਓ ਹੁਣ, ਅਤੇ ਤੁਸੀਂ ਆ ਪ੍ਰਾਹੁਣਿਆਂ ਦਾ ਧਿਆਨ ਰੱਖੋ ਬਈ।
2: ਮੈਂ ਕਿਹਾ ਜੀ, ਲਾਲੀ ਅਤੇ ਦਿੱਪੀ ਕੈਨੇਡੇ ਜਾਣ ਲੱਗੇ, ਇਸ ਘਰ ਦੀਆਂ ਸਾਰੀਆਂ ਰੌਣਕਾਂ ਹੂੰਝ ਕੇ ਲੈ ਗਏ। ਕੁਝ ਦਿਨ ਪਹਿਲਾਂ ਰੌਣਕਾਂ ਨਾਲ ਭਰਿਆ ਪਿਆ ਸੀ ਘਰ, ਹੁਣ ਸੁੰਨਾ ਜਿਹਾ ਹੋ ਕੇ ਖਾਣ ਨੂੰ ਆਉਂਦਾ।
0: ਸ਼ੁਭ ਸ਼ੁਭ ਬੋਲ ਕਰਮਾਲੀਏ, ਇੰਨੇ ਵੀ ਖੁਦਗਰਜ਼ ਨਹੀਂ ਹੋਈਦਾ।
2: ਲੈ ਭਲਾ, ਇਸ 'ਚ ਖੁਦਗਰਜ਼ੀ ਵਾਲੀ ਕਿਹੜੀ ਗੱਲ ਆ ਭਲਾ?
0: ਰੌਣਕਾਂ ਬਰਕਤਾਂ ਸਭ ਰੱਬ ਦੇ ਰੰਗ ਨੇ, ਕਿਹਨੂੰ ਕਦੋਂ ਕਿੰਨਾ ਦੇਣਾ ਰੱਬ ਹੀ ਜਾਣਦਾ। ਜੋ ਰੌਣਕਾਂ ਸੀਗੀਆਂ ਉਹ ਨਿਆਣੇ ਲਾਲ ਲੈ ਕੇ ਆਏ ਸੀ ਭਲਾ।
2: ਨਹੀਂ, ਨਿਆਣਿਆਂ ਵਿਚਾਰਿਆਂ ਨੇ ਕਿੱਥੋਂ ਲਿਆਉਣੀਆਂ ਸੀ ਰੌਣਕਾਂ?
0: ਬਸ ਇੰਨੀ ਕੀ ਗੱਲ ਹੀ ਆ ਨਾ, ਜੇ ਉਹ ਰੌਣਕਾਂ ਲਿਆ ਨਹੀਂ ਸਕਦੇ ਤੇ ਨਾਲ ਲਿਜਾ ਕਿੱਦਾਂ ਸਕਦੇ ਸੀ।
3: ਸਰਦਾਰ ਜਰਨੈਲ ਸਿੰਘ ਜੀ, ਉਹ ਕੈਨੇਡੇ ਦਾ ਤੁਹਾਡਾ ਇੱਕ ਮੋਟਾ ਜਿਹਾ ਲਿਫਾਫਾ ਆਇਆ, ਬੂਹਾ ਖੋਲੋ, ਆ ਘੁੱਗੀ ਮਾਰੋ ਤੇ ਲੈ ਜਾਓ।
2: ਸ਼ੁਕਰ ਹੈ ਰੱਬ ਦਾ, ਜੋ ਤੂੰ ਆਪ ਟੱਲੀ ਮਾਰ ਕੇ ਆਵਾਜ਼ ਮਾਰੀ ਹੈ। ਆਉਂਦੇ ਹਾਂ।
3: ਆਉਂਦੇ ਹੋਏ ਆਪਣਾ ਪਰਸ ਚੁੱਕਣਾ ਨਾ ਭੁੱਲ ਜਾਇਓ, ਲਿਫਾਫਾ ਵਧਾਈ ਵਾਲਾ ਲੱਗਦਾ ਸੁੱਖ ਨਾਲ।
2: ਮੈਂ ਕਿਹਾ ਜੀ, ਤੁਸੀਂ ਕਿੱਧਰੋਂ ਨਿਕਲ ਗਏ ਸੀ? ਮੈਂ ਕਦੋਂ ਦੀ ਉਡੀਕੀ ਜਾਂਦੀ ਹਾਂ, ਆ ਲਿਫਾਫਾ ਖੋਲ ਕੇ ਪੜ੍ਹੋ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਸਰਹੱਦ। ਭਾਗ ਲੈਣ ਵਾਲੇ ਕਲਾਕਾਰ ਸਨ ਸੁਖਵਿੰਦਰ ਸਿੰਘ, ਰਾਜੇਸ਼ ਸ਼ਰਮਾ, ਸੁਰਿੰਦਰ ਬਾਠ ਅਤੇ ਸੁਖਵਿੰਦਰ ਕੌਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿੱਚ ਯਾਨੀ ਰਾਤ 10 ਵਜੇ ਸੁਣੋਗੇ ਮੁੱਖ ਖ਼ਬਰਾਂ।

ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲਾਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਵਾਲੇ ਯੈਲੋ ਅਲਰਟ ਜਾਰੀ ਕੀਤਾ ਹੈ।

Steve Mister Yogi. Evet.

ਦਾ ਆਗਾਜ਼ ਕਰਨ ਜਾ ਰਿਹਾ ਜੀ। ਪੰਜਾਬੀ ਗੀਤ ਸ਼ਾਜ਼ੀਆ ਮਨਸੂਰ ਦੀ ਆਵਾਜ਼ਾਂ ਵਿੱਚ। ਇਸ ਗੀਤ ਤੋਂ ਬਾਅਦ ਅਸੀਂ ਤੁਹਾਡੀ ਕਾਲਸ ਅਟੈਂਡ ਕਰਾਂਗੇ ਔਰ ਤੁਹਾਡੀ ਪਸੰਦ ਦੇ ਹੀ ਗੀਤ ਪਲੇਅ ਕਰਾਂਗੇ। ਪਹਿਲਾ ਗੀਤ ਮੇਰੀ ਪਸੰਦ ਆ ਜੀ, ਮੈਂ ਜਲਦ ਹਾਜ਼ਰ ਹੋਣਾ ਜੀ ਇਸ ਗੀਤ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੌਗਾਤ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਗਾਤ, ਲਾਈਵ ਫੋਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜ ਆਧਾਰਿਤ ਪ੍ਰੋਗਰਾਮ ਹੈ ਜੀ। ਅਤੇ ਮੈਂ ਤੁਹਾਡਾ ਅਰਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਹਾਜ਼ਰ। ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਫਟਾਫਟ ਨੰਬਰ

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਜੀ ਆਇਆਂ ਨੂੰ ਆਖਦੇ ਹਾਂ ਜੀ, ਵੈਲਕਮ ਕਰਦੇ ਹਾਂ ਆਪਣੇ ਸਾਰੇ ਸੁਣਨ ਵਾਲਿਆਂ ਦਾ। ਅਤੇ ਮੈਂ ਤੁਹਾਡਾ ਅਰਜੋ ਦੋਸਤ ਅਮਿਤ, ਤੁਹਾਡੀ ਸੇਵਾ 'ਚ ਇੱਕ ਵਾਰੀ ਫਿਰ ਤੋਂ ਹਾਜ਼ਰ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਇੱਕ ਗੀਤ ਰਫੀ ਸਾਹਿਬ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ਾਂ ਦੇ ਵਿੱਚ। ਇਹਦੀ ਫਰਮਾਇਸ਼ ਸਾਨੂੰ ਸਾਡੇ ਬਹੁਤ ਪਿਆਰੇ ਸਰੋਤਾ ਜਨਕ ਰਾਜ ਜੀ ਨੇ ਕੀਤੀ ਸੀ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਆਏ ਨੇ? ਮਨਜੀਤ ਕੌਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ? ਬਸ ਜੀ, ਬਸ ਤੁਹਾਡਾ ਗੱਲਬਾਤ ਕਰਕੇ ਸਾਡੇ ਹਾਲ ਚਾਲ ਹੋਰ ਵਧੀਆ ਹੋ ਗਏ। ਮਨਜੀਤ ਕੌਰ ਜੀ, ਦਿਨੇ ਵੀ ਮੌਕਾ ਮਿਲਦਾ ਜੀ ਤੁਹਾਨੂੰ ਰੇਡੀਓ ਦੇ ਪ੍ਰੋਗਰਾਮ ਸੁਣਨ ਦਾ, ਆਕਾਸ਼ਵਾਣੀ ਨਾਲ ਜੁੜਨ ਦਾ, ਸਿਰਫ ਰਾਤੀ ਮੌਕਾ ਮਿਲਦਾ?
1: ਤੁਹਾਡੀ
0: ਅੱਜ ਕਾਲ ਲੱਗੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ ਆਕਾਸ਼ਵਾਣੀ ਦੇ ਰਾਹੀਂ। ਅੱਜ ਕਿਹੜਾ ਗੀਤ ਸੁਣਾਉਣਾ ਚਾਹੋਗੇ?
1: ਅੱਜ ਗੀਤ ਸੁਣਾ ਦੋ ਮੈਨੂੰ, ਸੁਰਿੰਦਰ ਕੌਰ ਦਾ ਸੁਣਾ ਦੋ।
0: ਸੁਰਿੰਦਰ ਕੌਰ ਦਾ ਕੋਈ ਵੀ ਸੁਣਾ ਦਈਏ ਜੀ, ਕੋਈ ਖਾਸ ਸੁਣਨਾ?
1: ਅੱਧੀ ਰਾਤ ਤੱਕ ਮੈਂ ਪੜ੍ਹਦੀ,
0: ਅੱਧੀ ਰਾਤ ਤੱਕ ਮੈਂ ਪੜ੍ਹਦੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ,
1: ਤਿੰਨ ਚਿੱਠੀਆਂ ਲਿਖਣ ਦੀ ਮਾਰੀ।
0: ਵੈਸੇ ਨਾ ਇੱਕ ਗੱਲ ਹੈ ਮਨਜੀਤ ਕੌਰ ਜੀ, ਅੱਜ ਕੱਲ੍ਹ ਜ਼ਮਾਨੇ 'ਚ ਚਿੱਠੀਆਂ ਚੁੱਠੀਆਂ ਦਾ ਰਿਵਾਜ਼ ਤਾਂ ਰਿਹਾ ਨਹੀਂ, ਵਟਸਐਪ ਚੱਲਦੇ ਆ ਜਾਂ ਸਿੱਧੀਆਂ ਕਾਲਸ ਚੱਲਦੀਆਂ, ਪਰ ਫਿਰ ਵੀ ਚਲੋ ਗੀਤ ਬੜਾ ਪੁਰਾਣਾ ਹੈ, ਤੁਹਾਡਾ ਹੁਕਮ ਤਾਂ ਜ਼ਰੂਰ ਸੁਣਾਵਾਂਗੇ। ਠੀਕ ਹੈ ਜੀ,
1: ਉਹ ਨਾ ਜੋ ਵੀ ਚੱਲਦਾ ਰਹੇ
0: ਜੀ,
1: ਪਿਛਲਾ ਉਹ ਹੈਗਾ ਉਹ ਫਿਰ ਵੀ ਯਾਦ।
0: ਬਿਲਕੁਲ, ਨਵਾਂ ਨੌ ਦਿਨ ਤੇ ਪੁਰਾਣਾ ਸੌ ਦਿਨ, ਚਿੱਠੀਆਂ ਵੀ ਚੱਲਦੀਆਂ ਰਹਿਣੀਆਂ, ਉਹਨਾਂ ਦੀ ਯਾਦਾਂ ਆ ਜਾਣੀਆਂ।
1: ਅਸੀਂ ਪੁਰਾਣੇ ਬੰਦੇ ਆ ਤੇ ਅਸੀਂ ਪੁਰਾਣਾ ਹੀ ਸੁਣਨਾ ਹੈ।
0: ਔਰ ਤੁਹਾਨੂੰ ਮੈਂ ਗੱਲ ਦੱਸਣਾ ਚਾਹਾਂਗਾ ਜੀ, ਸਾਡੇ ਪ੍ਰੋਗਰਾਮ ਸੁਗਾਤ ਵਿੱਚ ਅਸੀਂ ਆਪਣੇ ਸਰੋਤਿਆਂ ਜਿਹੜੇ ਚਿੱਠੀਆਂ ਲਿਖ ਕੇ ਭੇਜਦੇ ਹਾਂ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ, ਉਹਨਾਂ ਦਾ ਖੱਤ ਵੀ ਪੜ੍ਹਦੇ ਹਾਂ।
1: ਤੇ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਵੀ ਜ਼ਰੂਰ ਕਰਨਾ।
0: ਜ਼ਰੂਰ ਜ਼ਰੂਰ, ਚਲੋ ਜੀ, ਤੁਹਾਡੇ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਮਨਜੀਤ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਧੰਨਵਾਦ ਤੁਹਾਡਾ ਜੀ।

ਇਸਗੀ ਦੀ ਫਰਮਾਇਸ਼ ਸਾਨੂੰ ਦਿੱਲੀ ਤੋਂ ਮਨਜੀਤ ਕੌਰ ਜੀ ਨੇ ਕੀਤੀ ਸੀ ਅਤੇ ਬਿਲਕੁਲ ਜੀ ਅਸੀਂ ਵੀ ਚਿੱਠੀਆਂ ਪੜ੍ਹਾਂਗੇ ਭਾਵੇਂ ਅੱਧੀ ਰਾਤ ਨੂੰ ਪੜ੍ਹੀਏ ਅਤੇ ਜਦੋਂ ਮਰਜ਼ੀ ਪੜ੍ਹੀਏ, ਇਹ ਤੁਹਾਡੇ ਨਾਲ ਵਾਅਦਾ ਹੈ। ਦੂਸਰਾ ਵਾਅਦਾ ਇਹ ਹੈ ਜੀ ਕਿ ਜਿੰਨੇ ਵੀ ਵਟਸਐਪ ਮੈਸੇਜਿਸ ਆਉਣਗੇ ਅਸੀਂ ਸਾਰਿਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ, ਸਾਰੇ ਰੱਬ ਵਰਗੇ ਸਰੋਤਿਆਂ ਦਾ ਨਾਮ ਬੋਲਾਂਗੇ, ਔਰ ਹੋ ਸਕਿਆ ਤਾਂ ਸਾਰਿਆਂ ਦੇ ਪਸੰਦ ਦੇ ਗੀਤ ਵੀ ਜ਼ਰੂਰ ਸੁਣਾਵਾਂਗੇ। ਜਦੋਂ ਗੀਤ ਪਲੇ ਕਰਾਂਗੇ, ਜਿਨ੍ਹਾਂ ਦਾ SMS ਜਾਂ ਜਿਨ੍ਹਾਂ ਦਾ ਮੈਸੇਜ ਹੋਏਗਾ ਉਹਨਾਂ ਨੂੰ

0: ਇਕੱਠੀਆਂ ਪੜ੍ਹਾਂਗੇ, ਭਾਵੇਂ ਅੱਧੀ ਰਾਤ ਨੂੰ ਪੜ੍ਹੀਏ ਅਤੇ ਜਦੋਂ ਮਰਜ਼ੀ ਪੜ੍ਹੀਏ। ਇਹ ਤੁਹਾਡੇ ਨਾਲ ਵਾਅਦਾ ਹੈ। ਦੂਸਰਾ ਵਾਅਦਾ ਇਹ ਹੈ ਜੀ ਕਿ ਜਿੰਨੇ ਵੀ ਵਟਸਐਪ ਮੈਸੇਜਿਸ ਆਉਣਗੇ ਅਸੀਂ ਸਾਰਿਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ, ਸਾਰੇ ਰੱਬ ਵਰਗੇ ਸਰੋਤਿਆਂ ਦਾ ਨਾਮ ਬੋਲਾਂਗੇ, ਔਰ ਹੋ ਸਕਿਆ ਤਾਂ ਸਾਰਿਆਂ ਦੇ ਪਸੰਦ ਦੇ ਗੀਤ ਵੀ ਜ਼ਰੂਰ ਸੁਣਵਾਵਾਂਗੇ। ਜਦੋਂ ਗੀਤ ਪਲੇ ਕਰਾਂਗੇ, ਜਿਨ੍ਹਾਂ ਦਾ ਐਸ ਐਮ ਐਸ ਜਾਂ ਜਿਨ੍ਹਾਂ ਦਾ ਮੈਸੇਜ ਹੋਏਗਾ ਉਹਨਾਂ ਨੂੰ ਨਾਮ ਬੋਲ ਕੇ ਦੱਸਿਆ ਜਾਏਗਾ ਕਿ ਇਸ ਗੀਤ ਦੀ ਫਰਮਾਇਸ਼ ਤੁਸੀਂ ਭੇਜੀ ਹੈ। ਠੀਕ ਹੈ ਜੀ, ਤਾਂ ਲਓ ਫਿਰ ਹੁਣ ਪ੍ਰੋਗਰਾਮ ਨੂੰ ਜਾਰੀ ਰੱਖਦੇ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਹੋ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਵਧੀਆ ਹੀ ਚਾਹੀਦਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ। ਤੇ ਕੀ ਕਰ ਰਹੇ ਸੀ ਦੱਸੋ?
1: ਫੋਨ ਵਾਲਾ ਲੱਗੇ ਮਿਲੇ ਜੀ 11 ਵਜੇ ਦੇ।
0: ਓ ਰਾਜੂ ਜੀ, ਤੁਹਾਡੇ ਰਾਹੀਂ ਅਸੀਂ ਸਾਰੇ ਸੁਣਨ ਵਾਲੇ ਸਰੋਤਿਆਂ ਕੋਲ ਮਾਫ਼ੀ ਮੰਗਾਂਗੇ ਜਿਨ੍ਹਾਂ ਦੀ ਕਾਲ ਨਹੀਂ ਲੱਗ ਰਹੀ, ਕਿਉਂਕਿ ਇਹਦੇ 'ਚ ਅਸੀਂ ਸਾ ਦੇਖੋ ਜੀ ਲਾਚਾਰ ਹੈਗੇ ਹਾਂ। ਲਾਈਨ ਚਾਹੇ 2-3-4 ਵੀ ਹੋ ਜਾਣ, ਆਪਾਂ ਗੱਲ ਤਾਂ ਇੱਕੋ ਲਾਈਨ 'ਤੇ ਕਰਨੀ ਹੈ। ਇਸ ਕਰਕੇ ਨੰਬਰ ਮਿਲਾ ਮਿਲਾ ਕੇ ਜਦੋਂ ਪਹੁੰਚੋਗੇ ਸਾਡੇ ਕੋਲੋਂ, ਅਸੀਂ ਜੀ ਆਇਆਂ ਨੂੰ ਕਹਾਂਗੇ, ਵੈਲਕਮ ਕਰਾਂਗੇ, ਹੈ ਨਾ ਜੀ? ਅਤੇ ਰਾਜੂ ਜੀ, ਇਸ ਗੱਲ ਨੂੰ ਤੁਸੀਂ ਸਮਝ ਦਿਓ ਅਤੇ ਇਹ ਦੱਸੋ ਕਿ ਅੱਜ ਕਿਹੜਾ ਗੀਤ ਸੁਣਵਾ ਰਹੇ ਹੋ ਸਾਨੂੰ? ਠੀਕ ਹੈ ਜੀ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ, ਲੇਕਿਨ ਕੁਝ ਵਟਸਐਪ ਮੈਸੇਜਸ ਅਸੀਂ ਸ਼ਾਮਿਲ ਕਰਨਾ ਚਾਹਾਂਗੇ ਜਿਹੜੇ ਸਾਡੇ ਰੱਬ ਵਰਗੇ ਸੋਤਾ ਫਟਾਫਟ ਭੇਜ ਰਹੇ ਨੇ ਸਾਨੂੰ 94-655-36-077 ਨੰਬਰ 'ਤੇ। ਪਹਿਲਾ ਵਟਸਐਪ ਮੈਸੇਜ ਸਾਨੂੰ ਮਿਲਿਆ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਮਾ, ਸੁਨੀਲ ਅਤੇ ਬਹੁਤ ਸਾਰੇ ਸਾਥੀ ਨੇ ਜੀ। ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਜੀ, ਪਰ ਹਾਜ਼ਰੀ ਲਵਾਉਣ ਲਈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਔਰ ਉਸ ਤੋਂ ਬਾਅਦ ਤੁਹਾਡਾ ਮੈਸੇਜ ਨੂੰ ਖੋਲ੍ਹਣ ਜਾ ਰਹੇ ਹਾਂ ਜੀ। ਇਹ ਸਾਨੂੰ ਮੈਸੇਜ ਮਿਲਿਆ ਵੇ ਪਿੰਡ ਕੁਮਾਰ ਹੇੜਾ ਸਹਾਰਨਪੁਰ ਤੋਂ। ਸਈਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ, ਸਦਾਮ ਔਰ ਆਦਿਬ, ਐਨੀ ਸੌਂਗ ਯੋਰ ਚੋਇਸ, ਥੈਂਕ ਯੂ। ਤੁਹਾਡਾ ਥੈਂਕ ਯੂ ਜੀ, ਤੁਸੀਂ ਮੈਸੇਜ ਭੇਜਿਆ, ਪ੍ਰੋਗਰਾਮ ਵਿੱਚ ਹਾਜ਼ਰੀ ਲਵਾਈ ਹੈ। ਜੈ ਜਨਿੰਦਰ ਜੀ, ਮਲਿਆਣਾ ਸਰਦਾਨਾਸ ਮੇਰਠ ਤੋਂ, ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨ, ਸਭ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸੁਗਾਤ ਵਿੱਚ। ਨਮਸਕਾਰ ਜੀ, ਕੋਈ ਵੀ ਗੀਤ ਪਲੇ ਕਰ ਦਿਓ, ਇਸ ਤਰ੍ਹਾਂ ਲਿਖੇ ਬੜੇ ਪਿਆਰ ਨਾਲ ਮੈਸੇਜ ਭੇਜ ਰਹੇ ਨੇ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਰਨ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਆਦਰਨੀ ਮੇਜ਼ਬਾਨ, ਨਮਸਕਾਰ, ਕੋਈ ਵੀ ਗੀਤ ਸੁਣਾ ਦੇ, ਥੈਂਕ ਯੂ। ਇਸ ਤਰ੍ਹਾਂ ਲਿਖੇ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਅਤੇ ਨਿਵਾਨ ਸ਼ਰਮਾ। ਵੜਿੰਗਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਕਹਿੰਦੇ ਕੋਈ ਵੀ ਗੀਤ ਸੁਣਾਉਂਦੇ। ਬਹੁਤ ਸ਼ੁਕਰੀਆ ਜੀ, ਇੰਨਾ ਵਧੀਆ ਦੇਸ਼ ਦੇ ਤਿਰੰਗੇ ਝੰਡੇ ਲਗਾਏ ਨੇ ਤੁਸੀਂ, ਮੋਰ ਬਣਾ ਕੇ ਭੇਜੇ ਨੇ, ਬਹੁਤ ਪਿਆਰਾ ਮੈਸੇਜ, ਸ਼ੁਕਰੀਆ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਬਠਿੰਡਾ ਤੋਂ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ, ਕਹਿੰਦੇ ਕੋਈ ਵੀ ਗੀਤ ਸੁਣਾਉਂਦੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਲਈ, ਤੁਹਾਡਾ ਧੰਨਵਾਦ ਹੈ ਜੀ। ਲਓ ਜੀ, ਪਿਟਸਬਰਗ ਕੈਲੀਫੋਰਨੀਆ ਤੋਂ ਇੰਦਰਜੀਤ ਮੰਗਾ, ਨੀਲਮ ਮੰਗਾ, ਇਹ ਕਹਿੰਦੇ ਨੇ ਰਫੀ ਸਾਹਿਬ ਦਾ ਸਾਨੂੰ ਬੁੱਕ ਨਾਲ ਪਾਣੀ ਪਿਲਾ ਦੇ। ਮੰਗਾ ਸਾਹਿਬ, ਤੁਸੀਂ ਹੁਣੇ ਹੁਣੇ ਸੁਣਿਆ ਲਤਾ ਮੰਗੇਸ਼ਕਰ ਅਤੇ ਰਫੀ ਦੀ ਆਵਾਜ਼ਾਂ 'ਚ ਪਿਆਰ ਦੇ ਭੁਲੇਖੇ, ਜਨਕ ਰਾਜ ਦੀ ਪਸੰਦ, ਉਹਨਾਂ ਨੇ ਆਪਣੇ ਫੋਨ ਕਰਕੇ ਸਾਨੂੰ ਦੱਸਿਆ ਸੀ ਗੀਤ ਸੁਣਨਾ। ਥੋੜ੍ਹਾ ਵੇਟ ਕਰੋ, ਮੈਨੂੰ ਪਤਾ ਤੁਸੀਂ ਪੂਰਾ ਪ੍ਰੋਗਰਾਮ ਸੁਣਦੇ ਹੋ ਅਤੇ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਆਪਾਂ ਪਲੇ ਕਰਾਂਗੇ, ਵਾਅਦਾ ਤੁਹਾਡੇ ਨਾਲ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਹੰਸਰਾਜ ਹੰਸ ਉਹਨਾਂ ਦੀ ਆਵਾਜ਼ 'ਚ ਗੀਤ, ਜਿਹਦੀ ਫਰਮਾਇਸ਼ ਸਾਨੂੰ ਚੰਡੀਗੜ੍ਹ ਤੋਂ ਰਾਜੂ ਜੀ ਨੇ ਕੀਤੀ ਹੈ। ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ, ਸਾਡਾ ਨੰਬਰ ਹੈ 0181-23-42-171 ਔਰ ਵਟਸਐਪ ਵਾਸਤੇ 94-655-36-077। ਇਸ ਗੀਤ ਤੋਂ ਬਾਅਦ ਤੁਹਾਡਾ ਅੱਜ ਦੋਸਤਾਂ ਵਿੱਚ ਫਿਰ ਹਾਜ਼ਰ ਹੁੰਦਾ ਜੀ।

0: ਇਸ ਗੀਤ ਦੇ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ ਜੀ, ਆਓ ਉਹਨਾਂ ਨਾਲ ਗੱਲਬਾਤ ਕਰੀਏ। ਹੈਲੋ,
1: ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਸਾਹਿਬ ਬੋਲ ਰਹੇ ਨੇ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ ਜੀ।
0: ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਬਹੁਤ ਵਧੀਆ ਸਰ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਹੋ ਸਕਦਾ ਜੀ।
0: ਅਰੇ ਸਰ, ਤੁਹਾਡੇ ਜੀ ਸਰੋਤਾ ਸਾਨੂੰ ਜਦੋਂ ਮਿਲਦੇ ਨੇ ਜੀ, ਸਾਨੂੰ ਬੱਲੇ ਬੱਲੇ ਹੋ ਜਾਂਦੇ, ਹੋਰ ਵਧੀਆ ਦਿਲ ਕਰਦਾ ਪ੍ਰੋਗਰਾਮ।
1: ਪਰਿਵਾਰ ਆ ਜੀ ਆਪਣਾ ਜੀ।
0: ਜੀ ਜੀ ਜੀ ਜੀ ਜੀ ਜੀ ਜੀ, ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ ਜੀ, ਅਤੇ ਉਹਨਾਂ ਦੇ। ਹੈਲੋ।
1: ਹਾਂਜੀ, ਰਾਤ ਨੂੰ ਜੋ ਸਾਰਾ ਪਰਿਵਾਰ ਇਕੱਠਾ ਹੁੰਦਾ ਨਾ ਜੀ, ਉਦੋਂ ਫਿਰ ਖੁਸ਼ੀ ਹੁੰਦੀ ਹੈ ਜੀ। ਸਾਰੇ ਆਪਦੇ ਆਪਦੇ ਕੰਮਾਂ ਤੋਂ ਜਾ ਕੇ ਆ ਕੇ ਪਰਿਵਾਰ ਘਰੇ ਆ ਕੇ ਬਹਿ ਜਾਂਦੇ ਆ, ਸੁਗਾਤ ਪ੍ਰੋਗਰਾਮ ਵਿੱਚ ਸਾਰੇ ਪਰਿਵਾਰ ਭਰਾਏ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੇ ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਹੰਸਰਾਜ ਹੰਸ ਦਾ ਸੁਣਾ ਜੀ, ਗੋਰੀਆਂ ਗੁਲਾਬ ਦੀਆਂ।

0: ਅਧੂਰੀਆਂ ਗੁਲਾਬ ਦੀਆਂ ਗੱਲਾਂ। ਠੀਕ ਹੈ ਸਰ, ਠੀਕ ਹੈ ਜੀ, ਅਤੇ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਇਹੀ ਗੀਤ ਪਲੇ ਕਰੀਏ, ਅਤੇ ਨਹੀਂ ਤਾਂ ਫਿਰ ਹੰਸ ਰਾਜ ਹੁਣ ਆਪਾਂ ਗੀਤ ਸੁਣਿਆ ਤਾਂ ਕੋਈ ਹੋਰ ਵੀ ਗੀਤ ਪਲੇ ਕਰ ਦਾਂਗੇ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅਗਰ ਤੁਸੀਂ ਵੀ ਸਾਨੂੰ ਵਟਸਐਪ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ 9465536077, ਇਸ ਨੰਬਰ 'ਤੇ ਤੁਸੀਂ ਆਪਣਾ ਨਾਮ ਲਿਖਣਾ ਜੀ, ਔਰ ਉਸ ਤੋਂ ਬਾਅਦ ਬੇਸ਼ੱਕ ਸਾਰੇ ਆਪਣੇ ਦੋਸਤਾਂ ਦਾ ਨਾਮ ਲਿਖੋ ਜਿਹੜੇ ਫਰਮਾਇਸ਼ ਕਰ ਰਹੇ ਨੇ, ਗੀਤ ਸੁਣਨਾ ਚਾਹੁੰਦੇ ਨੇ। ਉਸ ਤੋਂ ਬਾਅਦ ਆਪਣਾ ਪਿੰਡ, ਗ੍ਰਾਂ, ਸ਼ਹਿਰ ਲਿਖੋ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਉਸ ਸਿੰਗਰ ਦਾ ਨਾਮ, ਕਿਹੜੀ ਪਿਕਚਰ 'ਚੋਂ ਜਾਂ ਫਿਲਮ 'ਚੋਂ ਲਿਆ ਗਿਆ, ਅਗਰ ਹੋ ਸਕੇ ਤਾਂ ਉਹ ਦੱਸੋ, ਜਾਂ ਕੋਈ ਹੋਰ ਨਿਸ਼ਾਨੀ ਜਿਹਦੇ ਨਾਲ ਕਿ ਆਪਾਂ ਨੂੰ ਗੀਤ ਲੱਭਣ 'ਚ ਥੋੜ੍ਹੀ ਜਿਹੀ ਆਸਾਨੀ ਰਹੇ। ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਛੋਟਾ ਮੋਟਾ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਜ਼ਰੂਰ ਜ਼ਰੂਰ ਲਿਖੋ, ਅਸੀਂ ਉਹਨੂੰ ਵੀ ਜ਼ਰੂਰ ਸ਼ਾਮਿਲ ਕਰਾਂਗੇ। ਅਤੇ ਉਹਨੂੰ ਸੈਂਡ ਕਰਨਾ ਜੀ 9465536077 'ਤੇ। ਅਤੇ ਲਓ ਹੁਣ ਸੁਣਦੇ ਹਾਂ ਜੀ ਪ੍ਰੋਗਰਾਮ ਸੁਗਾਤ ਦੀ ਅਗਲੀ ਪੇਸ਼ਕਸ਼, ਹੰਸਰਾਜ ਹੰਸ ਤਾਂ ਗਾਇਆ ਹੋਇਆ ਇੱਕ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਗਰਗ ਸਾਹਿਬ ਨੇ ਹੁਣੇ ਹੁਣੇ ਫੋਨ 'ਤੇ ਕੀਤੀ ਹੈ। ਇਸ ਗੀਤ ਤੋਂ ਬਾਅਦ ਮੈਂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਣਾ ਜੀ।
1: ਸੋਹਣੇ ਕੁੜੇ, ਸੋਹਣੇ ਕੁੜੇ।

0: बहुत ही प्यारा गीत हंसराज हंसरन की आवाज़ सुने, और उम्मीद करते हैं तुम पूरा पूरा इंजॉय किया होगा। इस गीत ने लगता है जिम्मे समा बन दिता होंगे, है ना जी। कुछ पुराने गीत बड़े ही ज़्यादा दिल में छूने वाले होंगे ने, उन्होंने एक गीत से बहुत मज़ा आया जी। शुक्रिया जी फरमैश भेजने लिए। और हूँ आप गलबात करते हैं जी प्रोग्राम के अगले कॉलर के नाल। हैलो,
1: हेलो हेलो,
0: हाँ जी सर, सत श्री अकाल जी, कौन बोल रहे ने?
1: मैं शिंदर सिंह वारवल, पिंड मोहित जिला फालका। जी
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ?
1: ਧੰਨਵਾਦ ਜੀ।
0: ਆਪਣੇ ਬਾਰੇ ਦੱਸੋ ਜੀ, ਕੀ ਕੰਮ ਕਰ ਕਰਦੇ ਹੋ?
1: ਮੈਂ ਜ਼ਿਮੀਂਦਾਰ ਹਾਂ ਜੀ।
0: ਵਾਹ ਜੀ ਵਾਹ, ਤੁਸੀਂ ਤਾਂ ਫਾਰਮਰ ਹੋ ਅਤੇ ਤੁਸੀਂ ਤਾਂ ਅੰਨਦਾਤਾ ਹੋ ਸਾਹਿਬ, ਹੈ ਨਾ ਜੀ।
1: ਹਾਂਜੀ,
0: ਅਤੇ ਅੱਜ ਕੱਲ੍ਹ ਕਿਹੜੀ ਫਸਲ ਦੀ ਤਿਆਰੀ ਹੋ ਰਹੀ, ਕੁਝ ਦੱਸੋਗੇ ਸਰ ਸਾਰੇ ਸਾਰੇ ਸੁਣਨ ਵਾਲਿਆਂ
1: ਨੂੰ?
0: ਝੋਨਾ
1: ਲਾਈ ਜਾਣੇ, ਨਾਲ ਹੀ ਫੇਰ ਤਾ ਜੀ।
0: ਅੱਜ ਕੱਲ੍ਹ ਝੋਨਾ ਲੱਗ ਰਿਹਾ?
1: ਹਾਂਜੀ,
0: ਠੀਕ,
1: ਬਾਰਡਰ 'ਤੇ ਪਿੰਡ ਹੈਗਾ, 1 ਕਿਲੋਮੀਟਰ ਬਾਰਡਰ।
0: ਅੱਛਾ, ਵੈਰੀ ਗੁੱਡ।
1: ਹਾਂਜੀ
0: ਅਤੇ ਉੱਥੇ ਸਿਗਨਲ ਠੀਕ ਪਹੁੰਚਦਾ ਜੀ, ਆਵਾਜ਼ ਕਲੀਅਰ ਆਉਂਦੀ ਹੈ?
1: ਹਾਂਜੀ, ਬਹੁਤ ਹੀ ਵਧੀਆ ਜੀ।
0: ਸ਼ੁਕਰ ਹੈ, ਚਲੋ ਬਹੁਤ ਅੱਛੀ ਗੱਲ ਹੈ, ਅੱਜ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ। ਅਤੇ ਇਹ ਦੱਸੋ ਕਿ ਕਿਹੜਾ ਗੀਤ ਸੁਣਵਾਓਗੇ ਸਾਰਿਆਂ ਨੂੰ?
1: ਹਰਜੀਤ ਰਮਨ ਦਾ ਸੁਣਾ ਦੇਖੋ ਜੀ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਆਪਾਂ ਜ਼ਰੂਰ ਜ਼ਰੂਰ ਪਲੇ ਕਰਾਂਗੇ। ਪਹਿਲਾਂ ਕੁਝ ਵਟਸਐਪ ਮੈਸੇਜਸ ਆਪਾਂ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜੀ, ਜਿਹੜੇ ਕਿ ਸਾਨੂੰ ਬਹੁਤ ਸਾਰੇ ਪਿਆਰ ਨਾਲ ਭੇਜ ਰਹੇ ਨੇ ਸਾਡੇ ਸਰੋਤਾ।

ਤਰ੍ਹਾਂ ਲਿਖ ਕੇ ਬੜੇ ਪਿਆਰ ਨਾਲ ਮੈਸੇਜ ਭੇਜ ਰਹੇ ਨੇ ਸਾਡੇ ਦੋਸਤ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ, ਮੇਰਾ ਜਹਾਂ, ਆਜ਼ਾਦ ਨਗਰ, ਲਕਸ਼ਰ, ਹਰਿਦੁਆਰ, ਉੱਤਰਾਖੰਡ ਤੋਂ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੀ ਜਾਂ ਪੂਨਮ ਦਿਸ਼ਾਨੀ, ਇਹਨਾਂ ਦਾ ਵੀ ਸਵਾਗਤ ਹੈ ਜੀ।

ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸਾਨੂੰ ਮੈਸੇਜ ਭੇਜਦੇ ਨੇ ਸੁਖਵਿੰਦਰ ਸਿੰਘ ਜੌੜਾ, ਸਵੀਟੀ ਦੀਵਾਨਾ। ਮਜਨੂੰ ਕਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ, ਈਸ਼ੀਤਾ ਅਰੋੜਾ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹਰਜੀਤ ਹਰਮਨ ਅਤੇ ਸਾਥੀਆਂ ਦਾ ਇਹ ਗੀਤ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:52 ਹੋਏ ਨੇ, ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਸੁਗਾਤ ਦਾ। ਆਓ ਜੀ ਗੱਲਬਾਤ ਕਰੀਏ ਪ੍ਰੋਗਰਾਮ ਦੇ ਅਗਲੇ ਕਾਲਰ।

0: ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰਿਸ ਹੁਣ ਦੇ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਸੁਖਬੀਰ ਜੀ ਨੇ ਪਿੰਡ ਛਾਜਲੀ ਤੋਂ ਕੀਤੀ ਸੀ। ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮਨਜੀਤ ਮਨੀ ਜੀ, ਫਾਜ਼ਿਲਕਾ ਤੋਂ। ਸਾਰੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ ਵੀ ਪਿਆਰੇ ਪਿਆਰੇ ਨੂੰ ਸਤਿ ਸ਼੍ਰੀ ਅਕਾਲ।
0: ਵਾਹ ਜੀ ਵਾਹ ਮਨੀ ਜੀ, ਤੁਹਾਡੀ ਆਵਾਜ਼ ਜਿਹੜੀ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ, ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਆਪਣੇ ਬਾਰੇ ਕੋਈ ਦੱਸੋ, ਕੀ ਕੰਮ ਕਰ ਕਰਦੇ ਹੋ?
1: ਕੰਮ ਟੇਲਰ ਦਾ ਕਰਦੇ ਹਾਂ ਸਰ ਜੀ।
0: ਤੁਹਾਡਾ ਬੁਟੀਕ ਹੈ ਕਿਹੜੀ ਜਗ੍ਹਾ, ਕਿਹੜੇ ਸ਼ਹਿਰ ਹੈ ਜੀ?
1: ਫਾਜ਼ਿਲਕਾ ਜੀ।
0: ਫਾਜ਼ਿਲਕਾ, ਤੇ ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਹੈ ਆਕਾਸ਼ਵਾਣੀ ਦੇ?
1: ਹਾਂ ਜੀ ਹਾਂ ਜੀ।
0: ਠੀਕ ਹੈ ਜੀ, ਅੱਜ ਕਿਹੜਾ ਗੀਤ ਸੁਣਵਾਓਗੇ ਸਾਰਿਆਂ ਨੂੰ?
1: ਨਹੀਂ, ਮੈਂ ਤਾਂ ਕਹਿਰਾ ਦਿਲਾ ਦੋ ਸਰ ਜੀ, ਛੱਲਾ।
0: ਛੱਲਾ ਸੁਣਾ ਜਾਂਦਾ। ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਗਿਆ।
1: ਓਕੇ ਸਰ ਜੀ,
0: ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।

0: ਬਿਲਕੁਲ ਠੀਕ ਹੈ ਜੀ, ਦਿਲ ਤੋੜ ਦਿੱਤਾ, ਦਿਲ ਟੁੱਟਦੇ ਰਹਿੰਦੇ ਨੇ ਜੀ, ਪਿਆਰ ਮੁਹੱਬਤ ਦੇ ਕੰਮ ਇਸ ਤਰ੍ਹਾਂ ਦੇ ਨੇ, ਹੈ ਨਾ ਜੀ। ਪਰ ਕਹਿੰਦੇ ਨੇ ਇਸ਼ਕ ਅਤੇ ਮੁਸ਼ਕ ਛੁਪਾਏ ਨਹੀਂ ਛੁਪਦੇ, ਔਰ ਇਹਦਾ ਰੌਲਾ ਪੈਂਦਾ ਹੀ ਪੈਂਦਾ ਹੈ। ਇੱਦਾਂ ਦੀਆਂ ਗੱਲਾਂ ਬਾਤਾਂ ਹੋਰ ਕਰਦੇ ਰਹਾਂਗੇ, ਗੀਤ ਵੀ ਸੁਣਦੇ ਰਹਾਂਗੇ, ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ, ਆਪਣਾ ਨਾਮ ਦੱਸੋ ਜੀ। ਸ਼ਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ ਨੇ? ਥੈਂਕ ਯੂ ਜੀ, ਥੈਂਕ ਯੂ। ਜੋ ਤੁਹਾਡੇ ਵਰਗੇ ਪਿਆਰੇ ਪਿਆਰੇ ਸੋਤਾ ਇੱਦਾਂ ਦੀਆਂ ਗੱਲਾਂ ਕਰਦੇ, ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ, ਹੋਰ ਹੁਲਾਰਾ ਮਿਲਦਾ ਕਿ ਅਸੀਂ ਪ੍ਰੋਗਰਾਮ ਨੂੰ ਵਧੀਆ ਬਣਾ ਕੇ ਪੇਸ਼ ਕਰੀਏ।
1: ਸਰ ਜੇ ਐਕਟਰ ਪ੍ਰੈਜ਼ੈਂਟ ਕਰਨ ਵਾਲਾ ਵਧੀਆ ਹੋਵੇ ਤਾਂ ਫਿਰ ਕਾਲ ਕਰਨ ਵਾਲੀ ਵੀ ਗੱਲ ਵਧੀਆ ਕਰੇ, ਫਿਰ ਤਾਂ
0: ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਸਾਡਾ ਸਭ ਦਾ ਸਾਂਝਾ ਪ੍ਰੋਗਰਾਮ ਹੈ।
1: ਇੱਕ ਮਿੰਟ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ
0: ਜੀ।
1: ਤੁਸੀਂ ਗੱਲ ਕਰ ਰਹੇ ਸੀ ਇਸ਼ਕ ਦੀ, ਕਿਉਂਕਿ ਇੱਕ ਇਸ਼ਕ ਮਜਾਜੀ ਹੁੰਦਾ, ਇਸ਼ਕ
0: ਹਕੀਕੀ ਹੁੰਦਾ, ਬਿਲਕੁਲ ਜੀ ਬਿਲਕੁਲ।
1: ਇਸ ਨਾਲ ਜ਼ਿਆਦਾ ਰੂਹ ਵਾਲਾ ਕੀਤਾ ਜਾਵੇ ਉਹ ਵੀ ਵਧੀਆ ਰਹਿੰਦਾ, ਇਹ ਤਾਂ ਦੂਜੇ ਦਾ ਸਿਰੇ ਨਹੀਂ
0: ਚੜਦਾ। ਵਾਹ ਜੀ ਵਾਹ, ਵਾਹ ਜੀ ਵਾਹ, ਬਿਲਕੁਲ ਬਹੁਤ ਸੋਹਣੀ, ਬਹੁਤ ਡੂੰਘੀ ਗੱਲ ਤੁਸੀਂ ਸ਼ਰਨ ਜੀ ਕੀਤੀ ਹੈ ਜੀ, ਤੇ ਲਾਜਵਾਬ ਕਰ ਦਿੱਤਾ ਬਿਲਕੁਲ ਤੁਸੀਂ ਮੈਨੂੰ, ਕਿਉਂਕਿ ਜਿਹੜਾ ਗੀਤ ਚੱਲ ਰਿਹਾ ਸੀ ਉਹ ਦੁਨਿਆਵੀ ਗੱਲਾਂ ਦਾ ਗੀਤ ਸੀਗਾ, ਮਾਫ਼ ਕਰਨਾ, ਅਤੇ ਸਾਡਾ ਪਰਪਸ ਹੈ ਮਨੋਰੰਜਨ ਕਰਨਾ, ਲੋਕਾਂ ਨੂੰ ਸਾਰਾ ਦਿਨ ਦਾ ਥਕਾਵਾ ਉਤਾਰਨਾ ਅਤੇ ਉਹਨਾਂ ਨੂੰ ਖੁਸ਼ ਕਰਨਾ। ਇਸ ਕਰਕੇ ਬਹੁਤ ਡੂੰਘੀ ਗੱਲਾਂ ਮੈਂ ਘੱਟ ਵੱਧ ਹੀ ਕਰਦਾ, ਪਰ ਚਲੋ ਤੁਸੀਂ ਬਹੁਤ ਸਿਆਣੀ ਗੱਲ ਕੀਤੀ, ਮੈਨੂੰ ਅੱਛਾ ਲੱਗਿਆ। ਅਤੇ ਅੱਜ ਗੀਤ ਕਿਹੜਾ ਸੁਣਵਾਓਗੇ? ਹੈਲੋ ਜੀ,
1: 8 ਸਾਲ ਹੋ ਗਏ ਸੀ ਮੇਰੀ ਰੇਡੀਓ ਤੇ ਵਾਇਸ ਹੁੰਦੇ, 8 ਸਾਲ ਮੈਨੂੰ ਲੱਭਦੇ ਰਹੇ, 8 ਸਾਲ ਬਾਅਦ ਸਾਡਾ ਰਿਸ਼ਤਾ ਹੋਇਆ ਉਹ ਵੀ ਰੇਡੀਓ ਤੇ।

0: वाह जी वाह, क्या बात है, क्या बात है। देखो ਤੁਸੀਂ ਤੇ ਫੈਮਿਲੀ ਦੇ ਮੇਨ ਬੰਦੇ ਹੋ ਆਕਾਸ਼ਵਾਣੀ ਦੇ ਸ਼ਰਨ ਜੀ, ਹੈ ਨਾ, ਮੈਂ ਠੀਕ ਕਹਿ ਰਿਹਾ?
1: ਜੀ ਬਿਲਕੁਲ ਸਰ, 8 ਸਾਲ ਮੇਰੀ ਆਵਾਜ਼ ਹੀ ਸੁਣਦੇ ਰਹੇ ਔਰ 8 ਸਾਲ ਹੀ ਮੈਨੂੰ ਲੱਭਦੇ ਰਹੇ, ਫਿਰ 2021 ਚ ਸਾਡੀ ਮੈਰਿਜ ਹੋਈ।
0: ਦੇਖ ਲਓ, ਜਿਨ੍ਹਾਂ ਦੇ ਸੰਯੋਗ ਪਰਮਾਤਮਾ ਨੇ ਲਿਖੇ ਹੁੰਦੇ ਉਹ ਮਿਲਦੇ ਹੀ ਮਿਲਦੇ, ਹੈ ਨਾ ਜੀ।
1: ਬਿਲਕੁਲ ਬਿਲਕੁਲ, ਮੈਂ ਤਾਂ ਕਹਿੰਦੀ ਹੋਈ ਸੀ ਨਾ, ਤੁਸੀਂ ਘੰਟੇ 8 ਸਾਲ ਤੁਸੀਂ ਮੈਨੂੰ ਲੱਭਦੇ ਰਹੇ, ਫਿਰ ਵੀ ਕੋਈ ਚੱਲਣ ਜ਼ਿਆਦਾ ਦੂਰ ਨਹੀਂ ਸੀ ਜਲੰਧਰ ਤੋਂ
0: ਜੀ, ਪਰ ਦੇਖੋ ਜਦੋਂ ਟਾਈਮ ਆਉਂਦਾ ਉਦੋਂ, ਹੈ ਨਾ।
1: ਬਿਲਕੁਲ।
0: ਸ਼ਰਨ ਜੀ, ਗੱਲਬਾਤ ਨੂੰ ਹੁਣ ਆਪਾਂ ਇੱਥੇ ਰੱਖਦੇ ਹਾਂ, ਵਿਰਾਮ ਦਿੰਦੇ ਹਾਂ, ਤੇ ਅੱਜ ਕਿਹੜਾ ਗੀਤ ਸੁਣਾਓਗੇ ਸਾਰਿਆਂ ਨੂੰ?
1: ਸਰ ਅਮਰਿੰਦਰ ਗਿੱਲ ਦੇ ਟੱਪੇ ਸੁਣਾ ਦਾ, ਬਹੁਤ ਵਧੀਆ ਸ਼ੋ ਕੀਤਾ ਤੁਸੀਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
0: ਥੈਂਕ ਯੂ ਜੀ, ਥੈਂਕ ਯੂ ਸ਼ਰਨ ਜੀ। ਬਸ ਇਸੇ ਤਰ੍ਹਾਂ ਪ੍ਰੋਗਰਾਮ ਨਾਲ ਬਣੇ ਰਹੋ, ਕਾਲ ਕਰਦੇ ਰਹੋ, ਮੈਸੇਜਸ ਭੇਜਦੇ ਰਹੋ, ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ, ਇਹੀ ਮੋਟੀਵੇਸ਼ਨ ਹੈ। ਸ਼ੁਕਰੀਆ ਜੀ ਕਾਲ ਕਰਨ ਲਈ, ਤੁਹਾਡਾ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ, ਅਤੇ ਤੁਹਾਡੀ ਪਸੰਦ ਦਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਗਲਾ ਵਟਸਐਪ ਮੈਸੇਜ ਜਿਹੜਾ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ ਸਾਨੂੰ ਬੜੇ ਪਿਆਰ ਨਾਲ ਭੇਜਿਆ ਜੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ। ਭੇਜ ਰਹੇ ਨੇ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਪਰ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਫਾਜ਼ਿਲਕਾ ਪੰਜਾਬ ਤੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ, ਸ਼ਾਲਿਨੀ, ਤਿਵਾਂਸ਼ੀ ਅਤੇ ਬਹੁਤ ਸਾਰੇ ਸਾਥੀ ਨੇ। ਇਹ ਕਹਿੰਦੇ ਨੇ ਜੀ ਕੋਈ ਵੀ ਪੰਜਾਬੀ

0: ਸੁਣਾ ਦਿਓ। ਸੁਖਬੀਰ ਸਿੰਘ ਸੰਗਰੂਰ ਤੋਂ ਸੁਨਾਮ ਤੋਂ ਮੈਸੇਜ ਭੇਜ ਰਹੇ ਨੇ, ਬਹੁਤ ਬਹੁਤ ਸਵਾਗਤ ਇਹਨਾਂ ਦਾ, ਧੰਨਵਾਦ ਹੈ ਜੀ। ਸਾਨੂੰ ਭੁੱਲ ਗਿਆ ਜੀ, ਲੱਗਦਾ ਹੈ ਇਸ ਤਰ੍ਹਾਂ। ਇਹ ਮੈਸੇਜ ਭੇਜ ਰਹੇ ਨੇ ਇੰਦਰਜੀਤ ਮੰਗਾ, ਨੀਲਮ ਮੰਗਾ। ਨਹੀਂ ਜੀ, ਨਹੀਂ ਤੁਹਾਨੂੰ ਨਹੀਂ ਭੁੱਲੇ, ਤੁਹਾਡਾ ਗਾਣਾ ਹੋਲਡ 'ਤੇ ਹੈ, ਜ਼ਰੂਰ ਪਲੇ ਕਰਾਂਗੇ ਜੀ। ਪਹਿਲਾਂ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਕਮਲ ਜੀ, ਸਤਿ ਸ਼੍ਰੀ ਅਕਾਲ।
0: ਹੈਲੋ, ਹਾਂਜੀ, ਕੌਣ ਸਾਹਿਬ ਬੋਲੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਦੇਸ ਰਾਜ ਡਰਾਈਵਰ, ਤਹਿਸੀਲ ਢੋਆਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਵਾਹ ਜੀ ਵਾਹ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ। ਕੀ ਹਾਲ ਚਾਲ ਤੁਹਾਡੇ?
1: ਬਹੁਤ ਵਧੀਆ ਨੇ ਜੀ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ, ਤੁਹਾਡੇ ਜਲੰਧਰ ਦੇ ਕੀ ਹਾਲ ਨੇ?
0: ਬਸ ਵਧੀਆ ਨੇ ਜੀ, ਮੌਸਮ ਵਧੀਆ ਹੋ ਰਿਹਾ, ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤਿਆਂ ਨਾਲ ਗੱਲ ਕਰਕੇ ਦਿਲ ਹੋਰ ਖੁਸ਼ ਹੋ ਜਾਂਦਾ। ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਇੱਕ ਤਾਂ ਹੰਸ ਦਾ ਲਾ ਦਿਓ,
0: ਠੀਕ ਹੈ ਜੀ,
1: ਹੋਰ ਗੁਰਨਾਮ ਭੁੱਲਰ ਦਾ ਲਾ ਦਿਓ।
0: ਚਲੋ, ਤੁਹਾਡੀ ਪਸੰਦ ਦੇ ਦੋਨੋਂ ਗੀਤ ਪਲੇ ਕਰਾਂਗੇ। ਪਹਿਲਾਂ ਸੁਣਦੇ ਹਾਂ ਜੀ ਗੁਰਨਾਮ ਭੁੱਲਰ ਦਾ ਗੀਤ, ਅਤੇ ਉਸ ਤੋਂ ਬਾਅਦ ਅਸੀਂ ਹੰਸ ਹੋਣ ਦਾ ਜ਼ਰੂਰ ਪਲੇ ਕਰਾਂਗੇ ਜੀ। ਲਓ ਜੀ, ਤੁਹਾਡੀ ਪਸੰਦ ਦਾ ਗੀਤ ਗੁਰਨਾਮ ਭੁੱਲਰ ਦੀ ਆਵਾਜ਼ਾਂ ਤੱਕ ਪਹੁੰਚ ਰਿਹਾ।

ਤਾਂ ਲਓ ਜੀ ਅਗਲਾ ਗੀਤ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ਾਂ ਦੇ ਵਿੱਚ। ਇਹਦੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਪਹੁੰਚੀ ਹੈ ਜੀ, ਔਰ ਭੇਜਣ ਵਾਲੇ ਸਾਡੇ ਪਿਆਰੇ ਸਰੋਤਾ ਇੰਦਰਜੀਤ ਮੰਗਾ, ਇਹਦੇ ਨਾਲ ਨੀਲਮ ਮੰਗਾ, ਪਿਟਸਬਰਗ ਕੈਲੀਫੋਰਨੀਆ ਤੋਂ। ਲਓ ਜੀ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ।

ਇਸ ਗੀਤ ਦੀ ਫਰਮਾਇਸ਼ ਸਾਨੂੰ ਇੰਦਰਜੀਤ ਮੰਗਾ ਜੀ ਨੇ, ਨੀਲਮ ਮੰਗਾ ਜੀ ਨੇ ਕੈਲੀਫੋਰਨੀਆ USA ਤੋਂ ਕੀਤੀ। ਪਰ ਜਿੱਥੋਂ ਤੱਕ ਮੈਂ ਜਾਣਾ ਉੱਥੇ ਇੰਨੀ ਗਰਮੀ ਤਾਂ ਨਹੀਂ ਪੈਂਦੀ, ਅਤੇ ਪੰਜਾਬ ਵਿੱਚ ਇੰਡੀਆ 'ਚ ਜ਼ਿਆਦਾ ਗਰਮੀ ਪੈ ਰਹੀ, ਪਿਆਸ ਜ਼ਿਆਦਾ ਇੱਧਰ ਲੱਗ ਰਹੀ ਹੋਣੀ। ਚਲੋ ਕੋਈ ਗੱਲ ਨਹੀਂ ਜੀ, ਤੁਸੀਂ ਬਹੁਤ ਪਿਆਰਾ ਗੀਤ ਸੁਣਨਾ ਚਾਹ ਰਹੇ ਸੀ, ਉਮੀਦ ਕਰਦੇ ਹਾਂ ਇਸਨੂੰ ਤੁਸੀਂ ਇੰਜੋਏ ਕੀਤਾ ਹੋਏਗਾ। ਅਤੇ ਇਸ ਗੀਤ ਦੀ ਹੀ ਫਰਮਾਇਸ਼, ਇਸ ਗੀਤ ਦੀ ਰਾਧਰ ਥੈਂਕ ਯੂ ਸਾਨੂੰ ਭੇਜਿਆ ਕਿ ਇਹ ਗੀਤ ਬਹੁਤ ਪਿਆਰਾ ਲੱਗਾ ਉਹਨਾਂ ਨੂੰ। ਇਸ ਤਰ੍ਹਾਂ ਲੈ ਕੇ ਭੇਜਿਆ ਮੋਹਨ ਚੰਦਰ, ਰਹਿਣ ਵਾਲੇ ਨੇ ਡੈਨਵਰ USA ਤੋਂ, ਕੋਲੋਰਾਡੋ ਤੋਂ। ਇਹ ਕਹਿੰਦੇ ਨੇ ਜੀ ਪ੍ਰੋਗਰਾਮ ਵਿੱਚ ਹਾਜ਼ਰੀ ਲੱਗ ਗਈ, ਬਹੁਤ ਪਿਆਰਾ ਗੀਤ ਪਲੇ ਕੀਤਾ। ਥੈਂਕ ਯੂ ਜੀ ਮੋਹਨ ਚੰਦਰ ਜੀ। ਇਸ

0: ਪ੍ਰੋਗਰਾਮ ਨਾਲ ਬਣੇ ਰਹੋ, ਹੋਰ ਵੀ ਪਿਆਰੇ ਪਿਆਰੇ ਗੀਤਾਂ ਨੂੰ ਜ਼ਰੂਰ ਜ਼ਰੂਰ ਸੁਣਾਵਾਂਗੇ। ਤਾਂ ਲਓ ਜੀ ਹੁਣ ਆਪਾਂ ਕਾਲ ਅਟੈਂਡ ਕਰਦੇ ਹਾਂ ਜਿਹੜੇ ਸਾਡੇ ਸਰੋਤਾਂ ਨੂੰ ਕਾਲ ਕਰ ਰਹੇ ਨੇ ਜੀ। ਹੈਲੋ,
1: ਹੈਲੋ,
0: ਮੈਂ ਅਮਿਤ ਬੋਲਿਆ ਜੀ ਪ੍ਰੋਗਰਾਮ ਸੁਗਾਤ ਤੋਂ, ਤੁਹਾਡਾ ਸਵਾਗਤ ਜੀ। ਤੁਸੀਂ ਕੌਣ ਬੋਲ ਰਹੇ ਹੋ?
1: ਅਮਰੀਕ ਸਿੰਘ ਬੋਲ ਰਿਹਾ ਜੀ, ਫਾਜ਼ਿਲਕਾ।
0: ਫਾਜ਼ਿਲਕਾ ਤੋਂ ਤੁਹਾਡਾ ਸਵਾਗਤ ਹੈ ਸਾਹਿਬ, ਕੀ ਹਾਲ ਚਾਲ ਨੇ?
1: ਬਸ ਜੀ, ਸੁਣਾ ਦਿਓ।
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਕੁਲਦੀਪ ਮਾਨਕ ਦਾ।
0: ਕੁਲਦੀਪ ਮਾਨਕ ਸੁਣਾ, ਜ਼ਰੂਰ ਸੁਣਾਵਾਂਗੇ, ਜਿਹਨੂੰ ਕਲੀਆ ਦਾ ਬਾਦਸ਼ਾਹ ਕਹਿੰਦੇ ਨੇ, ਅਤੇ ਬਹੁਤ ਹੀ ਵਧੀਆ ਸਿੰਗਰ ਆਪਣੇ ਟਾਈਮ ਦੇ ਰਹੇ ਨੇ ਜੀ। ਅੱਜ ਵੀ ਉਹਨਾਂ ਦੇ ਗੀਤ ਲੋਕ ਬੜੇ ਪਿਆਰ ਨਾਲ ਸੁਣਦੇ ਨੇ।
1: ਬਿਲਕੁਲ।
0: ਅਤੇ ਤੁਸੀਂ ਆਪਣੇ ਬਾਰੇ ਕੋਈ ਥੋੜ੍ਹਾ ਦੱਸੋਗੇ, ਕੀ ਕੰਮ ਕਾਰ ਕਰਦੇ ਹੋ?
1: ਟੇਲਰਿੰਗ ਦਾ ਕੰਮ ਕਰਦੇ ਹਾਂ।
0: ਟੇਲਰਿੰਗ ਦਾ ਕੰਮ ਕਰਦੇ ਹੋ, ਜੈਂਟਸ ਦਾ ਟੇਲਰਿੰਗ ਕੰਮ ਜਾਂ ਲੇਡੀਜ਼ ਦੋਨੋਂ ਦਾ ਕਰਦੇ ਹੋ?
1: ਵੈਸੇ ਤਾਂ ਦੋਨੋਂ ਹੀ ਕਰ ਲਈਦੇ ਆ, ਪਿੰਡਾਂ 'ਚ ਦੋਨੋਂ ਹੀ ਚੱਲਦੇ
0: ਆ। ਅੱਛਾ ਜੀ। ਤੇ ਅੱਜ ਕੱਲ ਜਿਸ ਤਰ੍ਹਾਂ ਰੈਡੀਮੇਡ ਕੱਪੜੇ ਆ ਰਹੇ, ਉਹਨਾਂ ਫਰਕ ਪਿਆ ਕਿ ਨਹੀਂ? ਕੋਈ ਬਹੁਤਾ ਫਰਕ ਨਹੀਂ ਪਿਆ?
1: ਨਹੀਂ, ਫਰਕ ਬਹੁਤ ਪੈ ਗਿਆ।
0: ਕਾਫੀ ਫਰਕ ਪੈ ਗਿਆ?
1: ਹਾਂ ਜੀ, ਕਾਫੀ ਪੈ ਗਿਆ ਜੀ। ਜਿਹੜੇ ਸਾਡੇ ਵਰਗੇ ਮਾੜੇ ਮੋਟੇ ਕੰਮ ਕਰਨ ਵਾਲੇ ਨਾ,
0: ਹਾਂ ਜੀ,
1: ਉਹ ਤਾਂ ਬਿਲਕੁਲ ਤੁਹਾਨੂੰ ਡੀ ਐਂਡ ਆ ਉਹਨਾਂ ਦਾ।
0: ਅੱਛਾ ਜੀ। ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਸਵਾ ਕੇ ਕੱਪੜੇ ਪਾਉਣਾ ਚਾਹੁੰਦੇ, ਫਿਟਿੰਗ ਪ੍ਰੋਪਰ ਚਾਹੁੰਦੇ, ਅੱਜ ਵੀ ਬਹੁਤ ਲੋਕ ਨੇ, ਔਰ ਉਹ ਮਤਲਬ ਇਸ ਕਾਰੋਬਾਰ ਨੂੰ, ਇਸ ਧੰਦੇ ਨੂੰ ਜ਼ਿੰਦਾ ਰੱਖਦੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ?
1: ਉਹ ਸ਼ਹਿਰਾਂ 'ਚ ਜਾਂਦੇ ਆ, ਕਿਉਂਕਿ ਹੁਣ ਸਵਾਣ ਵਾਲੇ ਉਹ ਮਹਿੰਗਾ ਕੱਪੜਾ ਲਊਗਾ, ਅਗਲਾ ਕਹੂਗਾ ਵੀ ਆਪਾਂ ਪਿੰਡਾਂ 'ਚ ਕੁਛ ਸਵਾਈ, ਆਪਾਂ ਸ਼ਹਿਰਾਂ 'ਚ ਸਵਾਉਂਦੇ ਆ, ਚਾਰ ਪੈਸੇ ਵੱਧ ਭਰਨ ਦੇ।
0: ਬਿਲਕੁਲ ਬਿਲਕੁਲ। ਇੱਕ ਨਾ ਇੰਗਲਿਸ਼ ਦੀ ਕਹਾਵਤ ਕਿ ਗੋਡ ਮੇਡ ਮੈਨ ਤੇ ਟੇਲਰ ਮੇਕਸ ਹਿਮ ਜੈਂਟਲਮੈਨ, ਮਤਲਬ ਕਿ ਇਨਸਾਨ ਨੂੰ ਸਮਾਰਟ, ਸੋਹਣਾ, ਸੁੰਦਰ ਬਣਾਉਣ, ਜੈਂਟਲਮੈਨ ਬਣਾਉਣ ਵਾਸਤੇ ਦਰਜੀ ਦੀ, ਟੇਲਰ ਦੀ ਬਹੁਤ ਲੋੜ ਹੁੰਦੀ ਹੈ, ਹੈ ਨਾ ਜੀ?
1: ਬਿਲਕੁਲ।
0: ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਜੀ। ਉਮੀਦ ਕਰਦੇ ਤੁਸੀਂ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋਗੇ, ਅਤੇ ਤੁਹਾਡੀ ਪਸੰਦ ਦਾ ਗੀਤ ਕੁਲਦੀਪ ਮਾਨਕ ਅਤੇ ਯੁੱਧਵੀਰ ਮਾਨਕ ਦੀ ਆਵਾਜ਼ਾਂ 'ਚ ਤੁਹਾਡੇ ਤੱਕ ਪਹੁੰਚ ਰਿਹਾ ਜੀ। ਧੰਨਵਾਦ ਤੁਹਾਡਾ।
2: ਦੋਸਤੋ, ਮੈਂ ਕੁਲਦੀਪ ਮਾਨਕ ਅਤੇ ਮੇਰਾ ਬੇਟਾ ਯੁੱਧਵੀਰ ਮਾਨਕ, ਅਸੀਂ ਦੋਨਾਂ ਨੇ ਅਮਨ ਹੈ ਦੀ ਖਾਤਰ ਇਹ ਗਾਣਾ ਗਾਇਆ। ਇਹ ਗੀਤ ਜਿਹੜਾ ਹੈ, ਇਹ ਗੀਤ ਹੈ ਆਪਣੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ।

0: ਪ੍ਰੋਗਰਾਮ ਚੱਲਿਆ ਜੀ ਸੁਗਾ ਅਤੇ ਤੁਸੀਂ ਆਨੰਦ ਮਾਣ ਰਹੇ ਸੀ ਗੁਰੂ ਰੰਧਾਵਾ ਜੱਸੀ ਸਿੱਧੂ ਜ਼ਰਹਾ ਖਾਨ ਦਾ ਇੱਕ ਯੁਗਲ ਗੀਤ ਸੁਣ ਰਹੇ ਸੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ 081-2342-1171 ਮਿਲਾ ਕੇ ਸੁਗਾਤ ਪ੍ਰੋਗਰਾਮ ਦੇ ਵਿਹੜੇ ਕੌਣ ਪਹੁੰਚੇ ਨੇ ਅਤੇ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਣਾ ਸਰ।
0: ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਮਿਹਰਬਾਨੀ ਜੀ, ਬਹੁਤ ਵਧੀਆ ਜੀ, ਬੜਾ ਵਧੀਆ।
0: ਵਧੀਆ ਕਵਾਂਗੇ, ਸ਼ੁਕਰ ਕਰਾਂਗੇ ਮਾਲਕ ਦਾ ਤੇ ਹੋਰ ਦੇਗਾ, ਹੈ ਨਾ ਜੀ?
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਰਾਜ਼ੀ ਹੈ ਉਸਮੇ ਜਿਸਮੇ ਤੇਰੀ ਰਜ਼ਾ ਹੈ,

ਪ੍ਰੋਗਰਾਮ ਚੱਲਿਆ ਜੀ ਸੁਗਾ, ਅਤੇ ਅਗਲਾ ਵਟਸਐਪ ਮੈਸੇਜ ਸਾਨੂੰ ਦੇਸਰਾਜ ਜੀ ਡਰਾਈਵਰ ਜੀ ਨੇ ਭੇਜਿਆ ਹਰਿਆਣਾ ਤੋਂ। ਕਹਿੰਦੇ ਨੇ ਸਾਨੂੰ ਹੰਸਰਾਜ ਹੰਸ ਦਾ ਗੀਤ ਸੁਣਾ ਦਿਉ, ਸਾਉਣ ਮਹੀਨਾ ਕਿਨਮਿਨ ਕਿਨਮਿਨ। ਬਿਲਕੁਲ ਦੇਸਰਾਜ ਜੀ, ਤੁਸੀਂ ਬਹੁਤ ਪਿਆਰਾ ਗੀਤ ਸੁਣਨਾ ਚਾਹੁੰਦੇ ਹੋ, ਪਰ ਮੇਰੇ ਖਿਆਲ ਨਾਲ ਹਾਲੇ ਸਾਵਨ ਆਇਆ ਨਹੀਂ ਹੈ, ਦੂਰ ਹੈ, ਪਰ ਬਾਰਿਸ਼ ਮਾੜੀ ਮਾੜੀ ਹੋ ਰਹੀ ਹੈ। ਅਤੇ ਦੇਸਰਾਜ ਜੀ, ਕੋਈ ਗੱਲ ਨਹੀਂ, ਤੁਹਾਡੀ ਫਰਮਾਇਸ਼ ਦਾ, ਤੁਹਾਡੀ ਪਸੰਦ ਦਾ ਗੀਤ ਅਸੀਂ ਸਾਰੇ ਸੁਣਦੇ ਹਾਂ। ਪ੍ਰੋਗਰਾਮ ਸੁਗਾਤ ਦੀ ਅਗਲੀ ਪੇਸ਼ਕਸ਼ ਹੰਸਰਾਜ ਹੰਸ ਸੁਣਾਉਂਦੀ ਆਵਾਜ਼ਾਂ ਵਿੱਚ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਇੱਕ ਸਾਨੂੰ ਬੜਾ ਪਿਆਰਾ ਮੈਸੇਜ ਮਿਲਿਆ ਜੀ ਹੁਸ਼ਿਆਰਪੁਰ ਤੋਂ। ਇਹ ਕਹਿੰਦੇ ਜੀ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ, ਤੁਹਾਡੇ ਮੈਕਸੀਮਮ ਪ੍ਰੋਗਰਾਮ ਸੁਣਦਾ ਵਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ। ਅਤੇ ਮੈਨੂੰ ਇੱਕ ਤੁਹਾਡਾ ਸ਼ਿਕਾਇਤ ਹੈ ਕਿ ਮੇਰੀ ਕਾਲ ਨਹੀਂ ਲੱਗਦੀ। ਲਓ ਜੀ ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਸ਼ਰਮਾ ਪਰਿਵਾਰ ਦੇ ਸਾਰੇ ਸਾਥੀ, ਮੋਹਨ, ਬਬਲੂ, ਦੀਪਕ ਸ਼ਰਮਾ, ਰਾਜ ਸ਼ਰਮਾ, ਲਵਕੇਸ਼ ਸ਼ਰਮਾ ਅਤੇ ਬਹੁਤ ਸਾਰੇ ਸਾਥੀ ਨੇ। ਅਤੇ ਇਹ ਕਹਿੰਦੇ ਨੇ ਹੋ ਸਕੇ ਤਾਂ ਸਾਡਾ ਮੈਸੇਜ ਪੜ੍ਹ ਦੇਣਾ ਅਤੇ ਆਪਣੀ ਪਸੰਦ ਦਾ ਗੀਤ ਸੁਣਵਾ ਦੇਣਾ। ਮੈਂ ਫਿਰ ਤੋਂ ਇੱਕ ਵਾਰੀ ਮਾਫੀ ਮੰਗਣਾ ਚਾਹੁੰਦਾ ਉਹਨਾਂ ਸਾਰਿਆਂ ਸਰੋਤਿਆਂ ਕੋਲ ਜਿਹੜੇ ਟਰਾਈ ਕਰ ਰਹੇ ਨੇ ਪਰ ਲਾਈਨ 'ਤੇ ਕਨੈਕਸ਼ਨ ਨਹੀਂ ਜੁੜ ਪਾ ਰਿਹਾ ਉਹਨਾਂ ਦਾ। ਸਾਡੇ ਕੋਲੋਂ ਹਰ 2 ਮਿੰਟ ਬਾਅਦ 3 ਮਿੰਟ ਬਾਅਦ ਕਾਲ ਲੱਗ ਰਹੀ ਹੈ ਔਰ ਅਸੀਂ ਸਭ ਨੂੰ ਅਟੈਂਡ ਕਰ ਰਹੇ ਹਾਂ। ਕੋਸ਼ਿਸ਼ ਹੁੰਦੀ ਕਿ ਕੋਈ ਵੀ ਨਿਰਾਸ਼ ਨਾ ਹੋਵੇ, ਪਰ ਜੇ ਤੁਹਾਡੀ ਕਾਲ ਨਹੀਂ ਲੱਗ ਰਹੀ, ਤੁਸੀਂ ਹਿੰਮਤ ਨਹੀਂ ਹਾਰਨੀ, ਤੁਸੀਂ ਟਰਾਈ ਕਰਦੇ ਰਹਿਣਾ ਜੀ, ਤੁਹਾਡੀ ਕਾਲ ਜ਼ਰੂਰ ਲੱਗੇਗੀ। ਔਰ ਤੁਸੀਂ ਅਗਰ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ ਆਪਣੀ ਫਰਮਾਇਸ਼ ਦਾ, ਸਾਡਾ ਨੰਬਰ ਨੋਟ ਕਰੋ 94655-36077, ਔਰ ਤੁਸੀਂ ਆਪਣਾ ਨਾਮ ਆਪਣਾ ਸੰਦੇਸ਼ਾ ਲੈ ਕੇ ਭੇਜੋ, ਅਸੀਂ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ। ਤੋ ਗੱਲਬਾਤ ਜਾਰੀ ਰਹੇਗੀ, ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਕੀ ਬਾਤ ਹੈ, ਤੇ ਆਪਣੇ ਬਾਰੇ ਤੁਹਾਨੂੰ ਦੱਸੋ ਕੀ ਕੰਮ ਕਰ ਕਰਦੇ ਹੋ?
1: ਮੇਰਾ ਟੈਂਟ ਕੈਟਰਿੰਗ ਦਾ ਕੰਮ ਹੈ ਜੀ।
0: ਵਾਹ ਜੀ ਵਾਹ, ਬਹੁਤ ਖੁਸ਼ੀ ਹੋਈ ਤੁਹਾਨੂੰ ਗੱਲਬਾਤ ਕਰਕੇ। ਤੇ ਤੁਹਾਡੇ ਵੀ ਜਿਸ ਤਰ੍ਹਾਂ ਬਿਜ਼ਨਸ ਨੇ, ਇਹਦੇ 'ਚ ਮੰਦਾ ਠੰਡਾ ਹੁੰਦਾ, ਤੇਜ਼ੀ ਹੁੰਦੀ ਕਿ ਇੱਕੋ ਸਾਰ ਚੱਲਦਾ ਰਹਿੰਦਾ?
1: ਦੇਖੋ ਜੀ, ਹਰੇਕ ਕੰਮ ਦੇ ਵਿੱਚ ਮੰਡਾ ਠੰਡਾ ਹੁੰਦਾ ਜੀ
0: ਜੀ ਜੀ ਜੀ,
1: ਪਰ ਆਪਾਂ ਨੂੰ ਕੋਈ ਵੀ ਕੰਮ ਕਰਦੇ ਆਪਾਂ ਨੂੰ ਸਾਲ ਦੀ ਐਵਰੇਜ ਕੱਢਣੀ ਪਊਗੀ ਜੀ।
0: ਬਿਲਕੁਲ, ਬਹੁਤ ਪਿਆਰੀ ਗੱਲ ਤੁਸੀਂ ਕੀਤੀ, ਕਿਉਂਕਿ ਦੇਖੋ ਜੀ ਕੋਈ ਵੀ ਚੀਜ਼ ਹਮੇਸ਼ਾ ਚੜ੍ਹਤ 'ਤੇ ਜਾਂ ਕੋਈ ਵੀ ਚੀਜ਼ ਡਾਊਨ 'ਤੇ ਨਹੀਂ ਰਹੇਗੀ, ਅਤੇ ਸਾਨੂੰ ਮਨ ਨੂੰ ਸਮਝਾਉਣਾ ਪਏਗਾ ਅਤੇ ਫਿਰ ਪਰੇਸ਼ਾਨੀਆਂ ਘੱਟ ਰਹਿਣਗੀਆਂ, ਜ਼ਿੰਦਗੀ ਸਮੂਥ ਹੋ ਜਾਏਗੀ। ਬਹੁਤ ਪਿਆਰੀ ਗੱਲ,
1: ਐਵਰੇਜ ਵੀ ਕੱਢਣੀ ਪਊਗੀ, ਸਾਰਾ ਕੁਛ ਕਰਨਾ ਪਊਗਾ ਆਪਾਂ ਨੂੰ। ਉਸ ਦੇ ਨਾਲ ਆਪਾਂ ਨੂੰ ਕਦੇ ਵੀ ਟਾਰਗੇਟ ਜ਼ਿੰਦਗੀ ਦਾ ਨਹੀਂ ਰੱਖਣਾ ਚਾਹੀਦਾ, 5 ਲੱਖ ਰੁਪਇਆ ਕਮਾਉਣਾ ਹੈ। ਟਾਰਗੇਟ ਬਣਾਉਣਾ ਚਾਹੀਦਾ ਆਪਾਂ ਨੂੰ
0: ਜੀ ਜੀ ਜੀ ਜੀ ਜੀ ਜੀ ਜੀ ਜੀ।
1: ਕਈ ਵਾਰ ਦੇਖੋ 5 ਲੱਖ ਆਪਾਂ ਕਈ ਵਾਰ 10 ਦਿਨਾਂ ਦੇ ਵਿੱਚ ਵੱਟ ਲੈਂਦੇ ਹਾਂ ਜੀ, ਉਸ ਤੋਂ ਬਾਅਦ ਆਪਣਾ ਕੰਮ ਕਰਨ ਦਾ ਸਿਸਟਮ ਠੰਡਾ ਹੋ ਜਾਂਦਾ ਹੈ।
0: ਬਿਲਕੁਲ,
1: ਆਪਾਂ ਉਸ ਮਹੀਨੇ ਨੂੰ ਰਿਕਾਰਡ ਬਣਾਉਣਾ ਹੈ।
0: ਬਿਲਕੁਲ ਬਿਲਕੁਲ,
1: ਦੇਖੋ ਹੁਣੇ ਮੈਂ ਤੁਹਾਡੇ ਮੈਸੇਜ ਸੁਣ ਰਿਹਾ ਸੀਗਾ, ਸਾਰਾ ਕੁਛ ਕਰ ਰਿਹਾ ਸੀਗਾ
0: ਜੀ,
1: ਦੇਖ ਰਹੇ ਸੀ ਕਈ ਸਰੋਤੇ ਦੱਸ ਰਹੇ ਕਾਲ ਨੀ ਲੱਗਦੀ ਸਾਡੀ, ਬਾਰੀ ਬਾਰੀ ਟਰਾਈ ਕਰੀ ਜਾਓ ਬਾਰੀ
0: ਜੀ,
1: ਆਪਾਂ ਨੂੰ ਵੱਧ ਤੋਂ ਵੱਧ ਟਰਾਈ ਕਰਨਾ ਚਾਹੀਦਾ ਹੈ, ਫੇਰ ਕਿਤੇ ਜਾ ਕੇ ਕਾਲ ਲੱਗਦੀ।
0: ਹਿੰਮਤ ਨਹੀਂ ਹਾਰਨੀ ਚਾਹੀਦੀ ਨਾ?
1: ਬਿਲਕੁਲ, ਹਿੰਮਤ ਨਹੀਂ ਹਾਰਨੀ ਚਾਹੀਦੀ। ਅਸੀਂ ਏਡੇ ਏਡੇ ਬੜੇ ਚੈਨਲਾਂ ਤੇ ਫੋਨ ਕਰਦੇ ਹਾਂ, ਕਈ ਵਾਰ ਸਾਡਾ 3-3 ਹਫ਼ਤੇ ਫੋਨ ਨਹੀਂ ਲੱਗਦਾ, ਅਸੀਂ ਹਿੰਮਤ ਨਹੀਂ ਹਾਰਦੇ ਵਰਗਾ ਦੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਤੇ ਦਿਨੇ ਵੀ
1: ਫੋਨ ਮਿਲਾਉਣਾ, ਆਪਾਂ ਨੇ ਘਰੇ ਬਹਿ ਕੇ ਫੋਨ ਮਿਲਾਉਣਾ, ਆਪਾਂ ਕੋਈ ਬਾਹਰ ਤੁਰ ਫਿਰ ਕੇ ਤਾਂ ਆਪਾਂ ਨੇ ਫੋਨ ਮਿਲਾਉਣਾ?
0: ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ।
1: ਵੱਧ ਤੋਂ ਵੱਧ ਟਰਾਈ ਕਰਨੀ ਚਾਹੀਦੀ, ਵੱਧ ਤੋਂ ਵੱਧ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ।
0: ਦਿਨੇ ਵੀ ਮੌਕਾ ਮਿਲਦਾ ਸਾਡੇ ਪ੍ਰੋਗਰਾਮ ਆਕਾਸ਼ਵਾਣੀ ਨੂੰ ਸੁਣਨ ਦਾ ਜੀ?
1: ਬਿਲਕੁਲ ਜੀ, ਬਿਲਕੁਲ ਦਿਨੇ ਵੀ ਸੁਣਦੇ ਆ ਜੀ।
0: ਠੀਕ ਹੈ, ਅੱਜ ਤੁਹਾਡੀ ਕਾਲ ਲੱਗੀ ਹੈ ਜੀ,
1: ਚਿੱਠੀਆਂ ਵੀ ਪਾਉਂਦੇ ਹਾਂ ਅਸੀਂ, ਮੈਸੇਜ ਵੀ ਕਰਦੇ, ਸਾਰਾ ਕੁਛ ਕਰਦੇ ਹਾਂ ਜੀ।
0: ਬਹੁਤ ਬਹੁਤ ਸ਼ੁਕਰੀਆ, ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਅਤੇ ਕੋਈ ਛੋਟਾ ਮੋਟਾ ਸੰਦੇਸ਼ ਦੇਣਾ ਚਾਹੋਗੇ ਸਾਡੇ ਸੁਣਨ ਵਾਲੇ ਸਾਥੀਆਂ ਨੂੰ?
1: ਸੁਨੇਹਾ ਸਾਡਾ ਦੇਖੋ ਇਹੀ ਹੈ ਜੀ, ਜਿਹੜੇ ਬੰਦੇ ਬਾਹਰ ਜਾ ਕੇ ਮਿਹਨਤ ਕਰਦੇ ਨੇ, ਉਰੇ ਰਹਿ ਕੇ ਮਿਹਨਤ ਕਰਨਗੇ, ਫੇਰ ਵੀ ਸਾਰਾ ਕੁਛ ਬਣੂਗਾ ਜੀ।
0: ਵਾਹ ਜੀ ਵਾਹ, ਬਹੁਤ ਡੂੰਘੀ ਗੱਲ ਕਰ ਗਏ ਤੁਸੀਂ, ਕਿ ਉਹ ਕਹਿੰਦੇ ਨੇ ਘਰ ਦੇ 9 ਚੰਗੇ, ਬਾਹਰ ਦੇ 13 ਮਾੜੇ, ਹੈ ਨਾ, ਇਸ ਤਰ੍ਹਾਂ ਲੋਕ ਕਹਿੰਦੇ ਹੁੰਦੇ ਆ ਕਿ ਘਰ ਥੋੜ੍ਹਾ ਕਮਾਲ ਹੋ ਲੇਕਿਨ ਘਰ ਆਪਣਾ ਜ਼ਿਆਦਾ ਵਧੀਆ।
1: ਘਰ ਗ੍ਰਸਤੀ ਦੇ ਵਿੱਚ ਰਹਿ ਕੇ ਮਿਹਨਤ ਕਰਾਂਗੇ, ਜ਼ਿੰਦਗੀ ਵਾਰ ਵਾਰ ਤਾਂ ਮਿਲਣੀ ਨੇ, ਆਪਾਂ ਪਰਿਵਾਰ ਦੇ ਵਿੱਚ ਵੀ ਜਾਵਾਂਗੇ, ਸਵੇਰੇ ਕੰਮ ਤੇ ਜਾਵਾਂਗੇ, ਸ਼ਾਮ ਨੂੰ ਪਰਿਵਾਰ ਨੂੰ ਮਿਲਾਂਗੇ ਜੀ, ਥੋੜੇ ਪੈਸੇ ਘੱਟ ਵੀ ਬਣ ਜਾਣਗੇ ਤਾਂ ਸਾਰਾ ਕੁਛ ਸਿਸਟਮ ਬਣਦਾ ਆਪਣਾ।
0: ਚੱਲ, ਬਹੁਤ ਪਿਆਰੀ ਗੱਲਾਂ ਕੀਤੀਆਂ, ਦਿਲ ਖੁਸ਼ ਹੋ ਗਿਆ। ਤੇ ਅੱਜ ਕਿਹੜਾ ਗੀਤ ਸੁਣਾ ਦਈਏ ਜੀ?
1: ਦੇਖੋ ਤੁਹਾਡੇ ਚੈਨਲ ਚੱਲਣ ਸਾਰੇ ਗੀਤ ਬਹੁਤ ਵਧੀਆ ਨੇ ਜੀ,
0: ਅੱਜ ਉਹ
1: ਗੀਤ ਸੁਣਾਂਗੇ ਆਪਾਂ ਇੰਦਰਜੀਤ ਨਿੱਕੂ ਜੀ ਦਾ।
0: ਕੋਈ ਖਾਸ
1: ਤੇਤੀ ਘਰ ਮੁੜੇ ਆ ਸੱਜਣਾ ਨਸੀਬੋ ਚੇਤੇ ਕਰਦੀ।
0: ਵਾਹ ਜੀ ਵਾਹ, ਲਓ ਜੀ ਕਾਲ ਕਰਨ ਲਈ ਸ਼ੁਕਰੀਆ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਅਗਰ ਤੁਸੀਂ ਚਾਹੁੰਦੇ ਹੋ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਫਟਾਫਟ ਕਾਲ ਕਰੋ 081-23-4241। ਤੁਸੀਂ ਸੁਣ ਰਹੇ ਹੋ ਇੰਦਰਜੀਤ ਨਿੱਕੂ ਦੀ ਆਵਾਜ਼ਾਂ ਵਿੱਚ ਪੰਜਾਬੀ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਗਿਆਨ ਸਿੰਘ ਕਿੰਨਾ, ਪਿੰਡ ਲੋਗਾ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ।
0: ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਵਧੀਆ ਜੀ।
0: ਆਪਣੇ ਬਾਰੇ ਦੱਸੋ ਥੋੜ੍ਹਾ ਜਿਹਾ, ਕੀ ਕੰਮ ਕਾਰ ਕਰਦੇ ਹੋ?
1: ਮੈਂ ਜੀ 74 ਤੋਂ ਖੇਤੀ ਕਰਦਾ
0: ਜੀ।
1: ਪਹਿਲਾਂ ਮੈਂ ਸੁਲਤਾਨਪੁਰ ਹੁੰਦਾ ਸੀ।
0: ਅੱਛਾ ਜੀ, ਕਪੂਰਥਲਾ ਲੱਗੇ
1: 18 ਸਾਲ ਮੈਨੂੰ ਇੱਥੇ ਆਏ ਨੂੰ ਹੋ ਗਏ।
0: ਬਹੁਤ ਖੁਸ਼ੀ ਦੀ ਗੱਲ ਹੈ ਜੀ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਅੱਜ ਆਪਣੇ ਰਣਜੀਤ ਕੌਰ ਦਾ ਗਾਣਾ, ਨਾਨਕ ਵੀਰ ਆਵੇ ਤੈਨੂੰ ਘੋੜੀ ਚੜਾਵੇ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਕਰਦੇ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ।

ਪ੍ਰੋਗਰਾਮ ਸੁਗਾਤ ਪੇਸ਼ ਕਰਦੇ ਕਰਦੇ ਪਤਾ ਹੀ ਨਹੀਂ ਚੱਲਿਆ ਜੀ ਕਦੋਂ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੋ ਗਿਆ। ਘੜੀ ਦੀ ਸੂਈਆਂ ਇਸ਼ਾਰਾ ਕਰ ਰਹੀਆਂ ਜੀ ਕਿ ਹੁਣ ਬਸ ਇੱਕ ਹੀ ਗੀਤ ਦੀ ਗੁੰਜਾਇਸ਼ ਰਹਿ ਗਈ ਹੈ। ਤਾਂ ਲਓ ਜੀ ਤੁਹਾਡੇ ਤੱਕ ਪਹੁੰਚ ਰਿਹਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਗੁਰਦਾਸ ਮਾਨ ਦਲਜੀਤ ਦੋਸਾਂਝ ਦਾ ਇੱਕ ਯੁਗਲ ਪੰਜਾਬੀ ਗੀਤ।

0: ਇਸ ਗੀਤ ਦੇ ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਅਤੇ ਖਤਮ ਕਰਨ ਦੀ ਇਜਾਜ਼ਤ ਦਿਓ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ਹਾਲ ਰਹੋ, ਚਾਹੇ ਜਲੰਧਰ ਹੋ ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਦੁਬਾਰਾ ਮਿਲਾਂਗੇ, ਇਸ ਇਜਾਜ਼ਤ ਨਾਲ ਧੰਨਵਾਦ ਜੀ।
1: ਹੈਲੋ।

ਹੁਣ ਤੁਸੀਂ ਸੁਣ ਰਹੇ ਸੀ ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜਿਸ ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਇਸ ਵੇਲੇ ਸਵੇਰ ਦੇ 1:01 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮਾਲੇ ਸੰਗੀਤ ਦਾ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਟਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਪੰਜਾਬੀ ਮੈਲੋਡੀਅਸ ਗੀਤ ਔਰ ਪੰਜਾਬੀ ਯੁਗਲ ਗੀਤਾਂ ਦੇ ਪ੍ਰੋਗਰਾਮ ਪੰਜਾਬੀ ਡਿਊਟ ਮਿਊਜ਼ਿਕ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਹਨਾਂ ਦੀ ਅਕਸਰ ਸਾਨੂੰ ਫਰਮਾਇਸ਼ ਸਾਡੇ ਸਰੋਤਾ ਕਰਦੇ ਰਹਿੰਦੇ ਨੇ। ਆਓ ਜੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਪੰਜਾਬੀ ਮੈਲੋਡੀਅਸ ਗੀਤ। ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ ਦੀ ਪਹਿਲੀ ਪੇਸ਼ਕਸ਼ ਆਰਿਫ ਲੋਹਾਰ ਤੇ ਹਰਸ਼ਦੀਪ ਕੌਰ ਦਾ ਇੱਕ ਗੀਤ।

ਵੱਜਦਾ ਘੜੋਲੀ

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

फतेह सतनाम श्री वाहे गुरु साहेब जी।

वाहे गुरु जी का खालसा, वाहे गुरु जी की फतेह। सवैये श्री।

सत गुर परसा काची दे

ਖੇਤ ਤਨ ਨਿਰਮਤ ਦੁਰਲਭ ਦੇ ਸਵਾਰਤਰੀ ਖਾਣ ਪਾਨ ਸੋਦੇ ਸੁਖ ਪੁੰਚਿਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦ ਬੂਝਣ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੇ ਰਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਭਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਉ ਮੋਹ ਬਡੋ ਸੋਕਣਾ ਬੋਇਓ ਬੀਰ ਅੰਕ ਮਮ ਅੰਕੁਰ ਬੀਤਤ ਆਉਦ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ।

ਮਨ ਇਹ ਵਿਦ ਕਰਤ ਆਉ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੇ ਪਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋਨ।

ਸਾਧ ਸਿਧਾਦਿਕ ਮੁਨ ਜਨ ਗਾਵੈ ਅਸ਼ਦ ਸ਼ਲਾ ਗਾਵੇ ਗੁਣ ਤੋਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਕਪਲਾਦ ਆਦ ਜੁਗੇਸਰ ਅਪਰੰਪਰ ਅਵਤਾਰ ਵਰੋ ਗਾਵੇ ਜਮ ਦਗਨ ਪਰਸਮੇਸ਼ਵਰ

ಹಿ ಅಮೃತ ಚಾಡು ಬಿಖ ಬಿಖ ಖಾಯಿ ಮಾಯಾ ಮೋಹ ಪರಮ ಪೂಲೆ ಸುತ ದಾರಾ ಸೇ

ਸਿਰਸ਼ਾਹੋ ਜਿਸ ਪਾਸ ਬੈਠਿਆ ਸੋਹੀਆ।

बाणी सिख फरीद जी के तप तप लोह लोह हाथ मरोरा।

बहुत पे

0: ਰਥ ਵਾਹੁ ਦੁਆਪੁਰ ਰਥ ਪੈਕਾ ਸੰਤ ਗਿਰਥ ਵਾਹੁ ਕਲਯੁਗ ਰਥ ਗਨਕਾ ਕੂੜ ਗਿਰਥ ਵਾਹੁ ਮਹੱਲਾ ਪਹਿਲਾ
1: ਸਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੁ ਸੱਚ ਸਮਾਵੇ ਰਿ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਏ ਲੈ ਪ੍ਰਾਸ਼ਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ

ਪਹਿਲਾ ਸਿਮਰੁਖ ਸਰਾਇਰਾ ਅਤਿ ਦੀਰਗਤ ਮੁੱਚ ਓਏ ਦੇ ਆਵੇ ਆਸ ਕਰ ਜਾਇਨ ਦਾ ਸਿੱਖਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠ ਨੀਵੀ।

ਘਰ ਔਗਣ ਪਛੋ ਤਾਵਣਾ, ਘਰ ਔਗਣ ਪਛੋ ਤਾਵਣਾ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

বললো যে বাহি গুরু একা ওঙ্কার বাহিগুরু জি কি ফতহি শ্রী ভগৌতী দি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ

ਹੋਈ ਸਹਾਇ ਅਰ ਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

بولو جی پنجا پیاریاں چوہاں صاحب جادیاں چالیاں مکتیاں

ਕੀਤਾ। ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੀ,

ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ।

ਆਪਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹ।

दर्शन इशनान चौंकियां झंडे डूंगे जुगो जुग अटल।

ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ

ਲਾਂ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਿਨ ਜੀ ਨਾਲ ਤਗ ਕਪਾਹੋਂ ਕਤੀਏ ਬਾਹਮਣ ਵੱਟੇ ਆਏ ਕੁਹ ਬਕਰਾ ਨ ਖਾਇਆ ਸਭ ਵਾਕੇ ਪਾਏ ਹੋਏ ਪ੍ਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ

ਵਟਾ ਗੇਵਰਾ ਘੱਤੇ ਲੈ ਪਹਾੜ ਕਰੇ ਵੀ ਆਹੋ ਕੜਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਡਾਣ ਮਨ ਅੰਧਾ ਨਾ ਸੁਜਾਣ ਪੌੜੀ।

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਉਹ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਭਾਵੇ ਸੋ ਕਰੇ ਮਨ ਹੁਣ ਸਿੰਧਿਆ ਸੁਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ